ਕੀਰਤਨ ਰਨਾਰੇ ਆਨੰਦ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ ਅਵਰ ਸਿਆਨ ਵਿਛਾੜਦੇ ਨਾਨਕ ਉਦਰਸ ਨਾਏ ਪੌੜੀ ਨਾ ਤੂੰ ਆਵੇ ਬਸ ਬਹੁਤ ਘਨਾਵਣੇ ਨਾ ਤੂੰ ਆਵੇ ਬਸ ਵੇਦ ਪੜਾਵਣੇ ਨਾ ਤੂੰ ਆਵੇ ਬਸ ਤੀਰਥ ਨਹਾਈ ਐ ਨਾ ਤੂੰ ਆਵੇ ਬਸ ਧਰਤੀ ਧਾਈ ਐ ਨਾ ਤੂੰ ਆਵੇ ਬਸ ਕਿਤੇ ਸਿਆਣ ਪੈ ਨਾ ਤੂੰ ਆਵੇ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਅਗਮ ਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇਰਾ ਸਲੋਕ ਮਹੱਲਾ ਪੰਜਵਾਂ ਆਪੇ ਵੇਦ ਆਪ ਨਾਰਾਇਣ ਇਹ ਵੇਦ ਜੀ ਕਾ ਦੁੱਖ ਲਾਇਨ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਨ ਨਾਨਕ ਜਿਸ ਮਨ ਵਸੇ ਤਿਸ ਕੈ ਸਭ ਦੁੱਖ ਮਟਾਇਨ ਮਹੱਲਾ ਪੰਜਵਾਂ ਹੁਕਮੈ ਉਸਲੇ ਹੁਕਮੈ ਰਹਿ ਹੁਕਮੈ ਦੁੱਖ ਸੁਖ ਸਮ ਕਰ ਸਹੇ ਹੁਕਮੈ ਨਾਮ ਜਪੇ ਦਿਨ ਰਾਤ ਨਾਨਕ ਜਿਸ ਨੂੰ ਹੋਵੇ ਦਾਤ ਹੁਕਮੈ ਮਰੇ ਹੁਕਮੈ ਹੀ ਜੀਵੇ ਹੁਕਮੈ ਨਾਨਾ ਵੱਡਾ ਥੀਵੇ ਹੁਕਮੈ ਸੋਗ ਹਰਖ ਆਨੰਦੇ ਹੁਕਮੈ ਜਪੈ ਨਰੋਦਰ ਮੰਤ ਹੁਕਮੈ ਆਵਣ ਜਾਨ ਰਹਾਏ ਨਾਨਕ ਤਾਂ ਕੋ ਭਗਤੀ ਲਾਹੇ ਪੌੜੀ ਹਉ ਤਿਸ ਢਾਡੀ ਕੁਰਬਾਨ ਜੋ ਤੇਰਾ ਸੇਵਦਾਰ ਹਉ ਤਿਸ ਢਾਡੀ ਬਲਹਾਰ ਜੋ ਗਾਵੇ ਗੁਣ ਅਪਾਰ ਸੋ ਟਾਡੀ ਤਨ ਤਨ ਜਿਸ ਲੋੜੇ ਨਿਰੰਕਾਰ ਸੋ ਟਾਡੀ ਪਾਕਟ ਜਿਸ ਸਾਚਾ ਦੁਆਰ ਬਾਰ ਉਹ ਟਾਡੀ ਤੁਧ ਧਿਆਏ ਕਲਾਣੇ ਦਿਨ ਰਨਾਰੇ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕਾਪੜ ਭੋਜਨ ਸੱਚ ਰਹਿੰਦਾ ਲਿਵੇ ਤਾਰ ਸੋ ਟਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ ਸਲੋਕ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੇ ਸਿਮ ਰਿਹਾਰ ਆਠ ਪੈਰ ਗੁਣ ਗਾਓ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸਵਾਓ ਜਨਮ ਪਦਾਰਥ ਸਫਲ ਹੋਏ ਮਨ ਮਨ ਲਾਏ ਹੋ ਭਾਉ ਸੁਖ ਸਹਿਜ ਆਨੰਦ ਕਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਪਾਈ ਐ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਧਿਆਈ ਐ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋ ਪਾਣੇ ਹੀ ਕੱਢ ਲੇ ਪਾਣੇ ਜੋਨ ਪਵਾਈ ਐ ਪਾਣੇ ਬਖਸ਼ ਕਰੇ ਹੇ ਪਾਣੇ ਦੁੱਖ ਸੁਖ ਭੋਗੀ ਐ ਪਾਣੇ ਕਰਮ ਕਰੇ ਪਾਣੇ ਮਿੱਟੀ ਸਾਜਕੈ ਪਾਣੇ ਜੋ ਤਰੇ ਪਾਣੇ ਭੋਗ ਪਗਾਏ ਦਾ ਪਾਣੇ ਮਨੇ ਕਰੇ ਪਾਣੇ ਨਰਕ ਸੁਰਗ ਅਵਤਾਰੇ ਪਾਣੇ ਤਰਨ ਪਰੇ ਪਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲਾ ਹੀ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾਂ ਸੁਣ ਸੁਣੇ ਪਸ਼ੂ ਪਰੇ ਤਾਂ ਗਿਆਨ ਉਦਾਰੇ ਇੱਕ ਖਿਣੇ ਦਿਨ ਸਰੈਣ ਤੇਰਾ ਨਾਉ ਸਦਾ ਸਤ ਜਾਪੀ ਐ ਤਿਸ ਨਾ ਭੁੱਖ ਵਿਕਰਾਲ ਨਾ ਤੇਰਾ ਤਰਾਪੀ ਆ ਰੋਗ ਸੋਗ ਦੁੱਖ ਵੰਜੇ ਜਿਸ ਨਾਉ ਮਨ ਵਸੈ ਤਿਸੇ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੇ ਖੰਡ ਬ੍ਰਹਮੰਡ ਬੇਅੰਤ ਉਧਾਰ ਨਹਾਰਿਆ ਤੇਰੀ ਸੋਭਾ ਤੁਧ ਸਚੇ ਮੇਰੇ ਪਿਆਰਿਆ ਸਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਕ ਸੰਭੇ ਪਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਉ ਤੁਧ ਬਿਨ ਅੱਡ ਨਾ ਲੈਂਦੀ ਮਹੱਲਾ ਪੰਜਵਾਂ ਸੱਸ ਵਰਾਇਨ ਨਾਨਕ ਜੀਓ ਸੁਸਰਾ ਪਵਾਦੀ ਪਜੇਠੋ ਪਉ ਪਉ ਲੂਹੇ ਹੰਬੇ ਪਸ਼ੂ ਪਨੇਂਦੇ ਵਤਨ ਜਾ ਮੈਂ ਸਾਜਨ ਤੂੰ ਹੀ ਪੌੜੀ ਜਿਸ ਤੂੰ ਬੂਠਾ ਚਿਤ ਤਿਸ ਦਰਦ ਨਿਵਾਰਨੋ ਜਿਸ ਤੂੰ ਬੂਠਾ ਚਿਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰ ਸੋ ਸਰਪਰ ਤਾਰਨੋ ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਦਾਨ ਸੋ ਰਹਿਆ ਪਾਲਣੋ ਜਿਸ ਨੂੰ ਏਕੋ ਰੰਗ ਭਗਤ ਸੋ ਜਾਣਨੋ ਉਹ ਸਭਨਾ ਕੀ ਰੇਨ ਬਿਰਹੀ ਚਾਰਨੋ ਸਭ ਤੇਰੇ ਚੋਜ ਵਡਾਣ ਸਭ ਤੇਰਾ ਕਾਰਨੋ ਸਲੋਕ ਮਹੱਲਾ ਪੰਜਵਾਂ ਉਸਤ ਨਿੰਦਾ ਨਾਨਕ ਜੀ ਮੈਂ ਹੰਭ ਵਜਾਈ ਛੋੜਿਆ ਹੰਭ ਕੀ ਜਿੱਤੇ ਆਗੀ ਹੰਬੇ ਸਾ ਕੁੜਾਵੇ ਡਿੱਠੇ ਤੋ ਪੱਲੇ ਟੈਡੇ ਲਾਗੀ ਮਹੱਲਾ ਪੰਜਵਾਂ ਫਿਰਦੀ ਫਿਰਦੀ ਨਾਨਕ ਜੀ ਹਉ ਫਾਹੀ ਥੀ ਬੌਧ ਸਾਬਰ ਪੰਦਾ ਤਾਂ ਸਉ ਸੁਖ ਸੁਖਾਲੀ ਸੂਤੀ ਜਾਂ ਗੁਰ ਮਿਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਾਂ ਤੋ ਦੇ ਪਾਲੀ ਆ ਜੇ ਕੀਚਨ ਲੱਖ ਪਾਓ ਤਾਂ ਕਹੀ ਨਾ ਘੱਲ ਘੂਲੀ ਆ
ਜਿਸ ਨੂੰ ਵਿਸਾਰੇ ਨਾਉ ਸੋ ਨਿਰਧਨ ਕਾਢੀ ਹੈ, ਜਿਸ ਨੂੰ ਵਿਸਰੇ ਨਾਉ ਸੋ ਜੋਨੀ ਹਾਂਡੀ ਹੈ। ਜਿਸ ਕਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੀ, ਜਿਸ ਕਸਮ ਨਾ ਆਵੇ ਚਿੱਤ ਰੋਗੀ ਸੇ ਗਣੇ, ਜਿਸ ਕਸਮ ਨਾ ਆਵੇ ਚਿੱਤ ਸੋ ਖੜੋ ਅਹੰਕਾਰੀ ਹੈ, ਸੋਈ ਸੋਹੇਲਾ ਜਗ ਜਿਨਾਉ ਵਿਸਾਰੀ ਆ। ਸਲੋਕ ਮਹੱਲਾ ਪੰਜਵਾਂ। ਟੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੈ, ਜੈ ਮਿਲਕੰਤ ਪਛਾਣਾ। ਮਹੱਲਾ ਪੰਜਵਾਂ। ਭਾਵ ਸੁਹਾਵੇ ਜਾਂ ਤੋ ਤੁਰ ਜੁਲਦੇ, ਸੀ ਸੁਹਾਵਾ ਚਰਨੀ ਮੁਖ ਸੁਹਾਵਾ, ਜਾਂ ਤੋ ਜਸ ਗਾਵੇ ਜੀਉ, ਪਾਇਆ ਤੋ ਸਰਨੀ ਪੌੜੀ, ਮਿਲ ਨਾਰੀ ਸਤਸੰਗ ਮੰਗਲ ਗਾਵਿਆ, ਕਰ ਕਾ ਹੋਆ ਬਦਾਨ ਬਹੁਰ ਨਾ ਧਾਵਿਆ, ਬਿੰਠੀ ਦੁਰਮਤ ਦੁਰਤ ਸੋਈ ਕੁੜਾਵਿਆ, ਸੀਲਵੰਤ ਪ੍ਰਦਾਨ ਹਿਰਦੇ ਸਚਾਵਿਆ, ਅੰਤਰ ਬਾਹਰ ਏਕ ਇਕ ਰਿਤਾਵਿਆ, ਮਨ ਦਰਸ਼ਨ ਕੀ ਪਿਆਸ ਚਰਨ ਦਸਾਵਿਆ, ਸੋ ਬਾਬਣੀ ਸਿੰਗਾਰ ਖਸਮ ਜਾ ਰਾਵਿਆ, ਮਿਲਿਆ ਆਏ ਸੰਯੋਗ ਜਾਂ ਤਿਸ ਭਾਵਿਆ। ਸਲੋਕ ਮਹੱਲਾ ਪੰਜਵਾਂ। ਹਵਗੁਣ ਤੁਹਾਡੇ ਨਾਨਕ ਜੀਓ, ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੇ, ਤੋ ਜੇ ਵਿੜਦ ਧਾਰ ਨਾ ਕੋਈ ਜੱਚ ਕੇ, ਸਦਾ ਜਚੋਵੇ। ਮਹੱਲਾ ਪੰਜਵਾਂ। ਦੇਹ ਸਜਿੰਦੜੀ ਊਣ ਮਜੂਨਾ, ਗੁਰਸੱਜਣ ਜੀ ਉਤਰਾਇਆ, ਹੰਬੇ ਸੁਖ ਸੁਹੇਲੜੇ ਸੁੱਤਾ, ਜਿੱਤਾ ਜੱਗ ਸਬਾਇਆ। ਪੌੜੀ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਤਸ਼ਾਹ, ਨਿਹਚਲੇ ਚੌਰ ਸਤ, ਜੋ ਪਾਵੇ ਪਰ ਬ੍ਰਹਮ ਸੋਈ ਸੱਚ ਨਿਆਹੋ, ਜੇ ਪਾਵੇ ਪਰ ਬ੍ਰਹਮ ਨਿਥਾਵੇ ਮਿਲੇ ਥਾਉ, ਜੋ ਕੀਨੀ ਕਰਤਾਰ ਸਾਈ ਪਲੀ ਗੱਲ, ਜਿਨ੍ਹਾਂ ਪਛਾਤਾ ਖਸਮ ਸੇ ਦਰਗਾਹੇ ਮਲ, ਸਹੀ ਤੇਰਾ ਫਰਮਾਨ ਕਿਨੇ ਨਾ ਫੇਰੀਆ, ਕਾਰਨ ਕਰਨ ਕਰੀਮ ਕੁਦਰਤ ਤੇਰੀ ਆ। ਸਲੋਕ ਮਹੱਲਾ ਪੰਜਵਾਂ। ਸੋਈ ਸੁਨੰਦੜੀ ਮੇਰਾ ਮਨ ਤਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ। ਹੰਠ ਮਜਾਉ ਮੈਂ ਮਾਨ ਨਿਕਲਦਾ, ਮੂਲ ਨਾ ਕਿੱਦੀ ਮੈਂ ਸਤਿਗੁਰੂ ਦਿੱਤਾ, ਟੂੰਡ ਵਜਾਈ ਥੀਆ ਥਿੱਤਾ, ਜਨ ਪਦਾਰਥ ਨਾਨਕ ਜਿੱਤਾ। ਪੌੜੀ। ਜਿਸ ਕੇ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰ ਮਿਲ ਕਮਲ ਪ੍ਰਗਾਸਿਆ, ਸੋ ਅਣ ਦਿਨ ਜਾਗਾ, ਲੱਗਾ ਰੰਗ ਚਨਾਰ ਬਿੰਦ ਸਾ ਪਰਮ ਪੁਭਾਗਾ, ਆਤਮ ਜਿੱਤਾ ਗੁਰਮਤੀ ਅਗਜੰਤ ਪਾਗਾ, ਜਿਸੇ ਤੇ ਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ, ਸਾਧੂ ਸੰਗਤ ਨਿਰਮਲਾ ਅੜਸਠ ਮੱਝ ਨਾਗਾ, ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਹਾਰ ਨੇ ਜਿਸੇ ਵੱਡ ਪਾਗਾ। ਸਲੋਕ ਮਹੱਲਾ ਪੰਜਵਾਂ। ਜਾਂ ਪਿਰ ਅੰਦਰ ਤਾਂ ਤਨ ਬਾਰ, ਜਾਂ ਪਿਰ ਬਾਹਰ ਤਾਂ ਤਨ ਮਾਹਰ, ਬਿਨ ਨਾਵੇਂ ਬਹੁਰ ਫੇਰ ਫਰਾਹਰ, ਸਤਿਗੁਰੂ ਸੰਗ ਦਿਖਾਇਆ ਜਾਹਰ, ਜਾਂ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ। ਆਹਰੇ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰੇ ਜਗ ਉਦਰੇ, ਵਿਰਲਾ ਬੂਜੇ ਕੋਏ। ਪੌੜੀ। ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀਆ ਅੰਦਰ ਜੀਓ ਸਭ ਕਿਸ ਜਾਣ ਲਾ, ਸਭ ਕਿਸ ਤੇਰੇ ਵਸ, ਤੇਰਾ ਸਭ ਕਾ ਤੇਰਾ ਘਰ ਭਲਾ, ਤੇਰੇ ਕਰ ਆਨੰਦ ਵਧਾਈ ਤੁਧ ਕਰੇ, ਮਾਣ ਮਹੁਤਾ ਤੇਜੇ ਆਪਣਾ ਆਪ ਜਾਰੇ, ਸਰਬ ਕਲਾ ਭਰਪੂਰ ਦਿਸੇ ਜਤ ਕਥਾ, ਨਾਨਕ ਦਾ ਸੰਦਾਸ ਤੁਧੇ ਆਗੇ ਬਿਨਵਤਾ। ਸਲੋਕ ਮਹੱਲਾ ਪੰਜਵਾਂ। ਸਤੜੇ ਬਜ਼ਾਰ ਸੋਹਣ ਵਿੱਚ ਵਪਾਰੀਏ, ਵੱਖਰ ਇੱਕ ਅਪਾਰ, ਨਾਨਕ ਖੱਟੇ ਸੋ ਤਣੀ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂੰ ਕੇ ਨਾਹੀਂ, ਜਿਨਹੇ ਰਚਨ ਰਚਾਇਆ ਤਿਸ ਹੀ ਮਾਹੀ ਸਮਾਹੀ। ਪੌੜੀ। ਸਫਲਿਓ ਬਿਰਖ ਸਹਾਵੜਾ, ਹਰ ਸਫਲ ਅੰਮ੍ਰਿਤਾ, ਮਨ ਲੋਚੇ ਉਨ ਮਿਲਣ ਕੋ ਕਿਉਂ ਵੰਜੇ ਕਿੱਤਾ, ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿਤਾ, ਉਹ ਪਿਆਰਾ ਜੀ ਕਾ ਜੋ ਖੋਲੇ ਪਿਤਾ, ਸੇਵਾ ਕਰੀ ਤੁਸਾਰੀਆਂ ਮੈਂ ਦੱਸੋ ਮਿੱਤਾ, ਕੁਰਬਾਨ ਵੰਜਾ ਵਾਰਨੇ ਬਲੇ ਬਲ ਕੀਤਾ, ਦਰਸ਼ਨ ਸੰਤ ਪਿਆਰਿਆ ਸੁਣੋ ਲਈ ਚਿਤਾ, ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰੂ ਦਿੱਤਾ। ਸਲੋਕ ਮਹੱਲਾ ਪੰਜਵਾਂ।
कबीर तरते साधके तस्कर बैसे गाहे तरती पार न व्यापी उनको लाहू लाहे महला पंजमा करीब कबीर चावल कारने तुको माली लाए संग संगी बैसते तब पूछे तरम राय पौड़ी आपे ही वड़ परिवार आपे कातिया अपनी कीमत पाए आपे ही जातिया सब किसे आपे आप आपो पन्या अपना कीता आप वरन्या तन सू तेरा थान जिथे तू बठा तन सू तेरे भगत जिन्हें साचे तू डिठा जिसनो तेरी दया सलाहे सोई तुद जिस गुर पेटे नानके निर्मल सोई सुद सलोक महला पंजमा फरीदा पूम रंगावली मंज वसूला बाग जो नर पीर नवाजया तिना आंचना लाग महला पंजमा फरीदा उम्र सहावड़ी संग समनड़ी दे बिरले के पाईन जिना प्यारे नेहे पौड़ी जब तब संजम दया धर्म जिस दे सो पाए जिस बजाए अगने आप सो नाम ते आए अंतर जामी अगम पुरख एक दृष्ट दिखाए साध संगत का आसरे प्रभ सिंह रंग लाए अवगुण कट मुख उजला हर नाम तराए जन्म मरण पौ कटियन फिर जो न पाहे अंधकूप ते काढ़ियन लड़ आप फड़ाए नानक बख्श मलाईन राखे गल लाए सलोक महला पंजमा मोहब्बत जिस खुदाए दे रत्ता रंग चलूल नानक विरले पाई है तिस जन कीमना मूल महला पंजमा अंदर विद्दा सच नाए बाहर भी सच डिठोम नानक रविया सब थाए वंत्रन तेरे पवन रोम पौड़ी आपे की तो रचन आपे ही रत्या आपे होयो एक आपे बहु पत्या आपे सबना मांझ आपे बाहरा आपे जाने दूर आपे ही जाहरा आपे होवे गुप्त आपे प्रगटिया कीमत किसे न पाए तेरी थटिया गहर गंभीर अथाह अपार अगनंत तू नानक वरते एक एको एक तू सुध राम कली की वार राय बलवंड तथा सते डूम आखी एक ओंकार सतगुर प्रसाद नाव करता कादर करे क्यों बोल होवे जखी मदै देन गुणा सत पैन प्राव है पारिगंत दान प्रेम दे नानक राज चलाया सच कूट सतानी नीम दे लहने तरियो सतव सिर कर सिपती अमृत पीव दे मत गुरे आत्म देव दे खड़ग जोड़ पुरकाए जीव दे गुर चेले रह रास की नानक सलामत थीम दे सह टिका दी तोस जीव दे लहने दी फराए या नानका दोही खटिया जेता ओह जुगत साए सह काया फेर पलटिया चूले सुसत नरंजनी मल तख्त बैठा गुर हटिया करे जो गुर फरमाया सिल जोग अलूनी चटिया लंगर चले गुरे शब्द हरे तोटना आवी खटिया खर्चे दित खसम दी अब रहंदी खैर दपट्टिया होवे सिफत खसम दी नूर अरसों कुरसों चटिया तुद डिठे सच्चे पातशाह मल जन्म जन्म दी कटिया सच जो गुर फरमाया क्यों ए दू बोलो हटिया पतरी कौल ना पालियो कर पीरो कन्न मरटिया दिल खोटे आकी फिर न बन पर उचाई न छटिया जिन आखी सोई करे जिन कीती तिने थटिया कौन हारे किन अवटिया जिन कीती सो मनना को सालु जवाहे साली तरम राय है देवता लै गल्ला करे दलाली सतगुरु आखे सच करे ता बात होवे दरहाली गुर अंगद दी दे ही फिरी सचे करते बंद बहाली नानक काया पलट कारे मल तख्त बैठा सह डाली दर सेवे उमत खड़ी मुश्कल होए जंगाली दर दरवेश खसम दे नाए सचे बाणी लाली बलवंड खिवी नेक जन जिस बहुती सौंप तराली लंगर दौलत वंडिया रस अमृत खीर के आली गुरसिखा के मुख उजले
ਮਨਮੁਖ ਥੀਏ ਪਰਾਲੀ, ਭਏ ਕਬੂਲ ਖਸਮ ਨਾਲੇ ਜਾਂ ਕਾਲ ਮਰਦੇ ਕਾਲੀ, ਮਾਤਾ ਖੀ ਵੀ ਸਹੋ ਸੋਏ ਜਿਨ ਗੋਏ ਉਠਾਲੀ। ਹਰਿਓ ਗੰਗ ਵਿਹਾਈ ਹੈ ਦੁਨੀਆ ਆਖੇ ਕਿ ਕੌਣ, ਨਾਨਕ ਈਸ਼ਰ ਨਾ ਜਗਨਾਥ ਉਚਹਦੇ ਵੈਨ ਵਿੜਕਿਉਣ, ਮਦਾਨਾ ਪਰਬਤ ਘਰ ਨੇਤਰ ਬਾਸਕ ਸ਼ਬਦ ਰਿੜਕਿਉਣ, ਚੌਦਾਂ ਰਤਨ ਨਿਕਾਲੀ ਹਨ ਕਰ ਆਵਾ ਗੌਣ ਚ ਲਿਕਿਉਣ, ਕੁਦਰਤ ਆਹੀ ਵਿਖਾਲੀ ਹਨ ਜਿਨੇ ਵੱਡੇ ਪਿੰਠਨ ਕਿਉਣ, ਲਹਿ ਨੇ ਤਰੀਅਨ ਸਤਰ ਸਿਰ ਅਸਮਾਨ ਕੇ ਅੜਸ ਕਿਉਣ, ਜੋਤ ਸਮਾਨੀ ਜੋਤ ਮਾਈ ਆਪ ਆਪੇ ਸੇਤੀ ਮਿਕਿਉਣ, ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ ਕੇ ਕਿਉਣ, ਜਾਂ ਸੁਦੋਸ ਤਾਂ ਲਹਿਣਾ ਟਿਕਿਉਣ, ਫੇਰ ਵਸਾਇਆ ਫੇਰ ਅਨ ਸਤਿਗੁਰ ਖਡੂਰ, ਜਪ ਤਪ ਸੰਜਮ ਨਾਲ ਧੁੱਧ ਹੋਰ ਮੱਚ ਗਰੂਰ, ਲੱਭ ਬਿਨਾਹੇ ਮਾਨਸਾ ਜਿਉਂ ਪਾਣੀ ਬੂਰ, ਵੜਿਆ ਦਰਗਾ ਗੁਰੂ ਕੀ ਕੁਦਰਤੀ ਨੂਰ, ਜੇ ਤੂੰ ਹੱਥ ਨਾ ਲੱਭੀ ਤੂੰ ਉਹ ਠਰੂਰ, ਨੌਨਦੇ ਨਾਮ ਨਿਦਾਨ ਹੈ ਤੁਦ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਜੇ ਚੂਰ, ਨੇੜੇ ਦਿਸੇ ਮਾਤ ਲੋਗ ਤੁਦ ਸੁਜੇ ਦੂਰ, ਫੇਰ ਵਸਾਇਆ ਫੇਰ ਅਨ ਸਤਿਗੁਰ ਖਡੂਰ, ਸੋ ਟੇਕਾ ਸੋ ਬਹਿਣਾ ਸੋਈ ਦੇਵਾਨ, ਪਿਉਂਦਾ ਦੇ ਜੇਹਵਾ ਪੋਤਾ ਪਰਵਾਨ, ਜਿਨ ਬਾਸਕ ਨੇਤਰੇ ਕਤਿਆ ਕਰ ਨੇਹੀ ਤਾਣ, ਜਿਨ ਸਮੁੰਦ ਬਰੋਲਿਆ ਕਰ ਮੇਰ ਮਦਾਨ, ਚੌਦਾਂ ਰਤਨ ਨਿਕਾਲੀਆਂ ਕੀ ਤੋਣ ਚਾਨਾਨ, ਕੋੜਾ ਕੀਤਾ ਸਹਿਜਦਾ ਜਦ ਕੀ ਉਹ ਪਲਾਣ, ਤਨਖ ਚੜਾਇਓ ਸੱਤ ਦਾ ਜਸ ਹੰਦਾ ਬਾਣ, ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ, ਸਤੋ ਖੇਤ ਜਮਾਇਓ ਸਤੋ ਸਾਵਾਨ, ਜਿਤ ਨਿਤ ਰਸੋਈ ਤੇਰੀਆਂ ਕਿਉ ਮੈਦਾ ਖਾਣ, ਚਾਰੇ ਕੁੰਡਾ ਸੁਜੀ ਉਸ ਮਨ ਮਾਹੀ ਸ਼ਬਦ ਪਰਵਾਨ, ਆਵਾ ਗੌਣ ਨਿਵਾਰਿਓ ਕਰੇ ਨਦਰ ਨਿਸ਼ਾਨ, ਔ ਧਰਿਆ ਅਵਤਾਰ ਲੈ ਸੋ ਪੁਰਖ ਸਜਾਨ, ਚੱਖੜ ਵਾਉ ਨਾ ਡੋਲੀ ਪਰਬਤ ਮਹਿਰਾਨ, ਜਾਣੇ ਬਿਰਥਾ ਜੀ ਕੀ ਜਾਨੀ ਹੂੰ ਜਾਣ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸਜਾਣ, ਦਾਨ ਜ ਸਤਿਗੁਰ ਪਾਪਸੀ ਸੋ ਸੱਤੇ ਦਾਨ, ਨਾਨਕ ਹੰਦਾ ਸਤਰ ਸਿਰ ਮਤ ਹੈਰਾਨ, ਸੋ ਟਿੱਕਾ ਸੋ ਬਹਿਣਾ ਸੋਈ ਦੇਵਾਨ, ਪਿਓ ਦਾਦੇ ਜੇਵਾ ਪੋਤਾ ਪਰਵਾਨ, ਧਨ ਧਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ, ਪੂਰੇ ਹੋਈ ਕਰਾਮਾਤ ਆਪ ਸਿਰਜਨ ਹਾਰੈ ਤਾਰਿਆ, ਸਿੱਖੀ ਅਤੇ ਸੰਗਤੀ ਪਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਪਉ ਕਰ ਸੇ ਤੁਦ ਪਾਰੇ ਉਤਾਰਿਆ, ਲਾਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਰ ਪਰਵਾਰਿਆ, ਤਨ ਸੂ ਤੇਰਾ ਥਣ ਹੈ ਸੱਚ ਤੇਰਾ ਪਸਕਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰੂ ਅਮਰ ਤੂੰ ਵਿਚਾਰਿਆ, ਗੁਰਦਿੱਠਾ ਤਾਂ ਮਨ ਸੁਧਾਰਿਆ, ਚਾਰੇ ਜਾਗੇ ਚਹੁ ਜੁਗੇ ਪਚਾਏ ਨੇ ਆਪੇ ਹੋਵਾ, ਆਪੇ ਨੇ ਆਪ ਸਾਜੀਅਨ ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੇ ਆਪੇ ਹੀ ਨਵਾਂ ਨਰੋਵਾ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਵਾ, ਅਗ ਮਨੋ ਤੇ ਆਥ ਮਨੋ ਚਉ ਚੱਕੀ ਕਿਆਨ ਲੋਵਾ, ਜਿਨੇ ਗੁਰੂ ਨਾ ਸੇਵਿਓ ਮਨਮੁਖ ਪਇਆ ਮੋਆ, ਦੂਣੀ ਚਾਉਣੀ ਕਰਾਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚਹੁ ਜੁਗੇ ਪਚਾਣੇ ਆਪੇ ਹੋਵਾ, ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ, ਏਕੇ ਓਂਕਾਰ ਸਤਿਗੁਰ ਪ੍ਰਸ਼ਾਦ ਕਾਇਆ ਕਲਾਲਨ ਲਾਹਨ ਮੇਲਿਓ, ਗੁਰ ਕਾ ਸ਼ਬਦ ਗੁਰ ਕੀਨ ਰੇ, ਤ੍ਰਿਸ਼ਨਾ ਕਾਮ ਕ੍ਰੋਧ ਮਤ ਮਤਸਰੇ, ਕਾਟ ਕਾਟ ਕਸ ਦੀਨ ਰੇ, ਕੋਈ ਹੈ ਰੇ ਸਹਿੰਤ ਸਹਿਜ ਸੁਖੰਤਰ, ਜਾਂ ਕੋ ਜਪ ਤਪ ਦਿਓ ਦਲਾਲੀ ਰੇ, ਏਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹੋ, ਪਵਨ ਚਤੁਰ ਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ, ਮੁੰਦਰਾ ਮੁਦਕ ਸਹਿ ਤਨ ਲਾਗੇ ਸੁਖ ਮਨ ਪਹੁੰਚਣ ਹਾਰੀ ਰੇ, ਤੀਰਥ ਵਰਤ ਨੇਮ ਸਤ ਸੰਜਮ ਰਬ ਸਸ ਗਹਿਣੇ ਦਿਓ ਰੇ, ਸੁਰਤ ਪਿਆਲਾ ਸੁਧਾ ਰਸ ਅੰਮ੍ਰਿਤ
ਏ ਮਹਾਰਸ ਪਿਓ ਰੇ ਨਿਜਰ ਤਾਰੇ ਚੁਆ ਅਤ ਨਿਰਮਲ ਏ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਤ ਮਦ ਸੁਸੇ ਇਹੈ ਮਹਾਰਸਾ ਚੋਰੇ ਗੁੜ ਕਰ ਗਿਆਨ ਧਿਆਨ ਕਰ ਮਹੁਆ ਪਉ ਪਾਠੀ ਮਨ ਧਾਰਾ ਸੁਖਮਨ ਨਾਰੀ ਸਹਿਜ ਸਮਾਣੀ ਪੀ ਵੇ ਪੀਵਨ ਹਾਰਾ ਆਵਦੂ ਮੇਰਾ ਮਨ ਵਤਵਾਰਾ ਉਨ ਮਦ ਚੜਾ ਮਦਨ ਰਸ ਚਾਖਿਆ ਤੇਰੇ ਪਵਨ ਭਇਆ ਜਿਆਰਾ ਰਹੋ ਦੁਪੁਰ ਜੋਰ ਸਾਈ ਪਾਠੀ ਪਿਓ ਮਹਾਰਸ ਪਾਰੀ ਕਾਮ ਕ੍ਰੋਧ ਦੁਈ ਕੀ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗਮਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬਹੂ ਜਾਈ ਤੂੰ ਮੇਰੋ ਮੇਰ ਪਰਬਤ ਸਵਾਮੀ ਉਠ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸ਼ਾਦ ਸੁਖੀ ਸਦ ਹੀ ਰਹੋ ਤੋਰੇ ਪਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬਜਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਣ ਕਾਸ਼ੀ ਬਸੇ ਆਈ ਜੈਸਾ ਮਗਹਰ ਤੈਸੀ ਕਾਸ਼ੀ ਹਮ ਏਕੇ ਕਰ ਜਾਨੀ ਹਮ ਨਿਰਤਨ ਜੋ ਇਹ ਤਨ ਪਾਇਆ ਮਰਤੇ ਫੂਟ ਗਮਾਨੀ ਕਰੇ ਗਮਾਨ ਚੁਬੇ ਤਿਸ ਸੂਲਾ ਕੋ ਕਾਢਣ ਕੋ ਨਾਹੀ ਅਜੇ ਸੁਚੋਬ ਕੋ ਬਿਲਲ ਬਿਲਾਤੀ ਨਰਕੇ ਕੋਰ ਪਚਾਹੀ ਕਵਣ ਨਰਕ ਕਿਆ ਸੁਰਗ ਬਚਾਰਾ ਸੰਤਨ ਦੋ ਰਾਦੇ ਹਮ ਕਹੋ ਕਿ ਕਾਨ ਕਰਤੇ ਆਪਣੇ ਗੁਰ ਪ੍ਰਸਾਦੇ ਅਬ ਤੂੰ ਜਾਏ ਚੜੇ ਸੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ ਸੰਤਾ ਮਾਨਿਓ ਦੂਤਾ ਡਾਨਿਓ ਇੱਕ ਟਵਾਰੀ ਮੇਰੀ ਦਿਨ ਸਰਾਣ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰੇ ਭੌਂਕੈ ਆਗੇ ਬਦਨ ਪਸਾਰ ਰਹੋ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਏ ਤੇਰੇ ਦੁਆਰੇ ਤਨ ਸਹਿਜ ਕੀ ਮਾਥੇ ਮੇਰੇ ਦਗਾਏ ਦਾਗੇ ਹੋਏ ਸੂ ਰਨ ਮੈਂ ਜੂਜੇ ਬਿਨ ਦਾਗੇ ਪਗ ਜਾਈ ਸਾਧੂ ਹੋਏ ਸੂ ਭਗਤ ਪਛਾਣੇ ਹਰ ਲਏ ਖਜਾਨੇ ਪਾਈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰੀ ਗੁਰੇ ਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਪਾਗ ਅੰਮ੍ਰਿਤ ਰਸ ਜਨ ਪਾਇਆ ਥਿਰ ਤਾਂ ਕਾ ਸੁਹਾਗ ਜੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉਂ ਬ੍ਰਹਮਣ ਬਿਸਰ ਕਰੇ ਜਾਂ ਕਹਿ ਪਾਏ ਜਗਤ ਸਭ ਲਾਗੇ ਸੋ ਕਿਉਂ ਪੰਡਿਤ ਹਰ ਨਾ ਕਹੇ ਕਾਹੇ ਮੇਰੇ ਬਾਹਮਣ ਹਰ ਨਾ ਕਹੇ ਰਾਮ ਨਾ ਬੋਲੇ ਪਾਂਡੇ ਦੋ ਜਗ ਪਰੇ ਰਹੋ ਆਪਣੇ ਊਚ ਨੀਚ ਕਰ ਭੋਜਨ ਹਠੇ ਕਰਮ ਘਰ ਉਧਰ ਪਰੇ ਚੌਦਾਂ ਮਾਵਸ ਰਚ ਰਚ ਮੰਗੇ ਕਰ ਦੀਪਕ ਲੈ ਕੂਪ ਪਰੇ ਤੂੰ ਬ੍ਰਾਹਮਣ ਮੈਂ ਕਾਸੀ ਜਲੋਹਾ ਮੂੰਹ ਤੋਹੇ ਬਰਾਬਰੀ ਕੈਸੇ ਕਹਿ ਬਣੇ ਹਮਰੇ ਰਾਮ ਨਾਮ ਕਹਿ ਉਭਰੇ ਬੇਦ ਪਰੋਸੇ ਪਾਂਡੇ ਡੁੱਬ ਮਰੇ ਤਰਵਰੇ ਇੱਕ ਅਨੰਤ ਡਾਰ ਸਾਖਾ ਪੋਪ ਪਤ ਰਸ ਭਰੀਐ ਇਹ ਅੰਮ੍ਰਿਤ ਕੀ ਬਾਲੀ ਹੈ ਰੇ ਤਿਨ ਹਰ ਪੂਰੇ ਕਰੀਐ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪਰਗਾਸਾ ਗੁਰਮੁਖ ਬਿਰਲੈ ਜਾਣੀ ਰਹੋ ਪਵਰੇ ਕੇ ਪੋਪ ਰਸ ਬੀਦਾ ਬਾਰਾਂ ਲੈ ਉਰ ਤਰਿਆ ਸੋ ਰਾਮ ਦੇ ਪਵਨ ਚਕੋਰਿਆ ਅਕਾਸੇ ਫੁਰ ਫਰਿਆ ਸਹਿਜ ਸੋਨੇ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ ਕਹਿ ਕਬੀਰ ਹਾਂ ਤਾਂ ਕਾ ਸੇਵਕ ਜਿਨੇ ਬਿਰਵਾ ਦੇਖਿਆ ਮੁੰਦਰਾ ਮੁਣ ਦਇਆ ਕਰ ਚੋਲੀ ਪੱਤਰਕਾ ਕਰੋ ਵਿਚਾਰ ਰੇ ਖਿੰਤਾ ਏ ਤਨ ਸ਼ਿਵਾ ਆਪਣਾ ਨਾਮ ਕਰੋ ਆਧਾਰ ਰੇ ਐਸਾ ਯੋਗ ਕਮਾਵੋ ਜੋਗੇ ਜਪ ਤਪ ਸੰਜਮ ਗੁਰਮੁਖ ਭੋਗੀ ਰਹੋ ਭੂਤ ਬਭੂਤ ਚਡਾਵੋ ਆਪਣੀ ਸਿੰਘੇ ਸੁਰਤ ਮਲਾਈ ਕਰ ਬਰਾਗ ਫਿਰਿਓ ਤਨ ਨਗਰੀ ਮਨ ਕੇ ਕਿੰਗਰੀ ਬਜਾਈ ਪੰਚ ਤੱਤ ਲੈ ਹਿਰਦੇ ਰਾਖੋ ਰਹੇ ਨਰਾਲਮ ਤਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾਰੀ ਕਵਣ ਕਾਜ ਸਿਰਜੇ ਜਗ ਪੀਤਰ ਜਨਮ ਕਵਣ ਫਲ ਪਾਇਆ ਪਵਨ ਨਿਧ ਤਰਨ ਤਾਰਨ ਚਿੰਤਾ ਮਨ ਇੱਕ ਨਿਮਕ ਨਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ ਤਿਸਕੀ ਪਉ ਭਗਤ ਨਹੀਂ ਸਾਦੀ ਰਹੋ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੀ
ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੇ ਜੇਕਰ ਕੱਬਾ ਜੇਕਰ ਇਹ ਕਥਾ ਹੋਤ ਹਰ ਨਿਰੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਬਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤ ਸਾਰੇ ਇਹ ਸੰਪੇ ਮੋ ਮਾਹੀ ਦਇਆ ਧਰਮ ਕਰੇ ਔਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਿਆਲ ਕਿਰਪਾਲ ਦਮੋਦਰ ਭਗਤ ਵਿਸ਼ਲ ਪੈ ਹਾਰੀ ਕਹਿ ਕਬੀਰ ਪੀਰ ਜਨ ਰਾਖੂ ਹਰ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੇਕੁੰਟ ਨਹੀਂ ਸੰਸਾਰ ਨਿਰਭਉ ਕੇ ਕਰ ਬਜਾਵੇ ਤੂਰ ਅਨਹਦ ਬਜੇ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੀ ਬਿਨ ਸਿਮਰਨ ਮੁਕਤ ਕਤ ਨਾਹੀ ਰਹੋ ਜੇ ਸਿਮਰਨ ਨਾਹੀ ਨਨਕਾਰੇ ਮੁਕਤ ਕਰੇ ਉਤਰੇ ਬਹੁ ਪਾਰੇ ਨਮਸਕਾਰ ਕਰੇ ਹਿਰਦੈ ਮਾਹੀ ਫਿਰ ਫਿਰ ਤੇਰਾ ਆਵਣ ਨਾਹੀ ਜੇ ਸਿਮਰਨ ਕਰੇ ਤੂੰ ਕੇਲ ਦੀਪਕ ਬੰਦ ਤਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰੇ ਕਾਮ ਕ੍ਰੋਧ ਬਿਖ ਕਾਢੀ ਲੈ ਮਾਰੇ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ ਸੋ ਸਿਮਰਨ ਕਰ ਨਹੀਂ ਰੱਖ ਉਤਾਰੇ ਗੁਰ ਪ੍ਰਸ਼ਾਦੇ ਉਤਰੇ ਪਾਰ ਜੇ ਸਿਮਰਨ ਨਹੀਂ ਤੋ ਕਾਣ ਮੰਦਰ ਸੋਵੇ ਪਟੰਬਰ ਤਾਣ ਸੇਜ ਸੁਕਾਲੀ ਬਿਕਸੇ ਜੀਓ ਸੋ ਸਿਮਰਨ ਤੂੰ ਅਣ ਦਿਨ ਪੀਓ ਜੇ ਸਿਮਰਨ ਤੇਰੀ ਜਾਏ ਬੁਲਾਏ ਜੇ ਸਿਮਰਨ ਤੁਝੇ ਪੋਹੇ ਨਾ ਮਾਏ ਸਿਮਰ ਸਿਮਰ ਹਰ ਹਰ ਮਨ ਗਾਈਐ ਇਹ ਸਿਮਰਨ ਸਤਿਗੁਰ ਤੇ ਪਾਈਐ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਰਾਸ ਜਾਗ ਸੋਏ ਸਿਮਰ ਰਸ ਭੋਗ ਹਰ ਸਿਮਰਨ ਪਾਈਐ ਸੰਯੋਗ ਜੇ ਸਿਮਰਨ ਨਹੀਂ ਤੁਝੇ ਪਾਰੇ ਸੋ ਸਿਮਰਨ ਰਾਮ ਨਾਮ ਅਧਾਰ ਕਹਿ ਕਬੀਰ ਜਾਂ ਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਾ ਮੰਤ ਰਾਮ ਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ ਏਕੇ ਓਂਕਾਰ ਸਤਿਗੁਰ ਪ੍ਰਸ਼ਾਦ ਬੰਧ ਚ ਬੰਧਨ ਪਾਇਆ ਮੁਕਤੈ ਗੁਰ ਅਨਲ ਬਜਾਇਆ ਜਬ ਨਖ ਸਿਖੇ ਮਨ ਚੀਨਾ ਤਬ ਅੰਤਰ ਮੰਜਨ ਕੀਨਾ ਪਵਨ ਪਾਤੀ ਉਨ ਮਨ ਰਹਿਣ ਖੜਾ ਨਹੀਂ ਮਿਰਤ ਨਾ ਜਨਮ ਜੜਾ ਰਹੋ ਉਲਟੀ ਲੈ ਸਖਤ ਸਹਾਰੰਗ ਪੈਸੀ ਲੈ ਗਗਨ ਮਜਾਰੰਗ ਬੇਦੀ ਅਲੇ ਚਕਰ ਪਯੰਗਾ ਪੇਟੀ ਅਲੇ ਰਾਏ ਨਿਸੰਗਾ ਚੁੱਕੀ ਅਲੇ ਮੋਹੇ ਮਿਆਸਾ ਸੱਸ ਕੀਨੋ ਸੂਰ ਗਰਾਸਾ ਜਬ ਕੁੰਭਕ ਪਰਪੁਰ ਲੀਨਾ ਤੈ ਬਾਜੇ ਅਨਹਤ ਬੀਨਾ ਬਖਤੇ ਬਕ ਸ਼ਬਦ ਸੁਨਾਇਆ ਸੁਣਤੇ ਸੁਣ ਮਨ ਬਸਾਇਆ ਕਰਤਾ ਉਤਰ ਸਪਾਰੰਗ ਕਹੇ ਗਪੀਰਾ ਸਾਰੰਗ ਚੰਦ ਸੂਰਜ ਦੁਈ ਜੋਤ ਸਰੂਪ ਜੋਤੀ ਅੰਦਰ ਬ੍ਰਹਮ ਅਨੂਪ ਕਰੋ ਰੇ ਗਿਆਨੀ ਬ੍ਰਹਮ ਵਿਚਾਰੇ ਜੋਤੀ ਅੰਤਰ ਤਰਿਆ ਪਸਾਰੇ ਰਹੋ ਹੀਰਾ ਦੇਖ ਹੀਰੇ ਕੋ ਕਰੋ ਆਦੇਸ ਕਹੇ ਕਬੀਰ ਨਿਰੰਜਨਾ ਲੇਖ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸ਼ੀਅਤ ਹਉਰੇ ਪਾਈ ਨਿਗਮ ਹੁਸ਼ਿਆਰ ਪਹੁਰਵਾ ਦੇਖ ਜੰਮ ਲੈ ਆਈ ਰਹੋ ਨਿੰਬ ਭਇਓ ਆਂਬ ਆਂਬ ਪਇਓ ਨਿੰਬਾ ਕੇਲਾ ਪਾਕਾ ਚਾਰੇ ਨਾਲੀਏ ਰੇ ਫਲ ਸੇਵਰ ਪਾਕਾ ਮੂਰਖ ਮੁਗਦ ਗਵਾਰ ਹਰ ਪਇਓ ਖਾਂਡ ਰੇਤ ਮੈਂ ਬਿਖਰਿਓ ਹਸਤੇ ਚੁਣਿਓ ਨਾ ਜਾਈ ਕਹਿ ਕਮੀਰ ਕੁਲ ਜਾਤ ਪਾਂਤ ਤਜ ਚੀਟੀ ਹੋਈ ਚੁਨ ਖਾਈ ਬਿਆਣੀ ਨਾਮ ਦਿਓ ਜੀ ਕੀ ਰਾਮ ਕਲੀ ਕਰ ਪਹਿਲਾਂ ਏਕੇ ਓਂਕਾਰ ਸਤਿਗੁਰ ਪ੍ਰਸਾਦ ਅਨੀਲੇ ਕਾਗਦ ਕਾਟੀਲੇ ਗੁੱਡੀ ਕਾਸ ਮਦੇ ਪਰਮਾਈ ਅਲੇ ਪੰਜ ਜਨਾ ਸਿਉ ਬਾਤ ਬਤਾਊਆ ਚੀਤ ਸਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨ ਕਲਾਮ ਚਿਤ ਮੈਂਡੀ ਅਲੇ ਰਾਹੋ ਅਨੀਲੋ ਕੁੰਭਰਾਇਲੋ ਉਦਕ ਰਾਜਕੁਆਰ ਭਰਿੰਦਰੀਏ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਅਲੇ ਮੰਦਰ ਏਕ ਦੁਆਰ ਦਸ ਜਾਂਕਿਆ ਗਾਊ ਚ ਰਾਵਣ ਛਾਡੀ ਅਲੇ ਪਾਂਚ ਕੋਸ ਪਰ ਗਾਊ ਚਰਾਵਤ ਚੀਤ ਸੁਬਛਰਾ ਰਾਖੀ ਅਲੇ ਕਹਿਤ ਨਾਮ ਦਿਓ ਸੁਣੋ ਤਰਲੋਚਨ ਬਾਲਣ ਬਾਲਕ ਪਾਲਣ ਓਡੀ ਅਲੇ ਅੰਤਰ ਬਾਹਰ ਕਾਜ ਬਰੂਦੀ ਚੀਤ ਸੁਬਾਰਕ ਰਾਖੀ ਅਲੇ ਬੇਦ ਪ੍ਰਾਣ ਸਸਤਰ ਅਨੰਤਾ ਕੀਤ ਕਬਤਨਾ ਗਾਓ ਗੋ ਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਬਜਾਓ ਗੋ ਬੈਰਾਗੇ ਰਾਮੇ ਗਾਓ ਗੋ
ਸਭ ਦਾਤੇ ਤਾਂ

साधनगर माहे एकन पले दूर करे वटपागे हर नाम ते आवे हर के भगत हरे तिनकी संगत दे प्रभ जाच्यो मैं मूड मुग्ध निस्तरे किरपा किरपा तार जग जीवन रख लेबो सरन परे नानक जन तुमरे सरनाई हर राखो लाज हरे। नट महला चौथा राम जप मन रामे नाम रले राम नाम जपियो गुर बचने हर तारी हर किरपले रहो हर हरे अगमा गोचर स्वामी जन जप मिल सलल सलले हर के संत मिल राम रस पाया हम जन के बल बलले पुरखो तुम हरे नाम जन गायो सब दालद दुख दलले विच देही दुख साध पंच तातु हर की एखिन परले हर के संत मन प्रीत लगाए ज्यों देखे सस कमले उनवे कन कन कन हर गरजे मन बिकसे मोर मुरले हमरे स्वामी लोच हम लाए हम जीवे देख हर मिले जन नानक हर अमल हर लाए हर मेलो नंद पले। नट महला चौथा मेरा मन जप हर हर नाम सके गुर प्रसादे हर नाम ते आयो हम सतगुरु चरण पखे रहो उत्तम जगन्नाथ जगदीशर हम पापी शरण रखे तू वडर पुरखे दीन दुख पंजन हर दियो नाम मुखे हर गुण ऊच नीच हम गाए गुर सतगुरु संग सखे ज्यो चंदन संग बसे निम बिरखा गुण चंदन के बसखे हमरे अवगण बिखिया बिखे कै बहु बार बार निमखे अवगण आरे पाथर पारे हर तारे संग जनखे जिनको तुम हर रखो स्वामी सब तिनके पाप के रखे जन नानक के दयाल प्रभ स्वामी तुम दुष्ट तारे हर नखे। नट महला चौथा मेरे मन जप हर हरे राम रंगे हर हर कृपा करी जगदीशर हर त्यायो जन पग लगे रहो जन्म जन के पूल चूक हम अब आए प्रभ सरनगे तुम सरनागत प्रतिपालक स्वामी हम राखो पाप वड पाप गे तुमरे संगत हर को ना उदरियो प्रभ की ए पतित पवगे गुण गावत शिपा दृष्टारियो प्रभ राखी पैज जनगे जो तुमरे गुण गावे स्वामी हाउ बल बले बल तिनगे पवन पवन पवित्र सब किए जै तूड़ परे जन पगे तुमरे गुण प्रभ कह ना सके हम तू वडे वड पुरख वडगे जन नानक दया प्रभ तारहु हम सेव है तुम जन पगे। नट महला चौथा मेरे मन जप हर हर नाम बने जगन्नाथ कृपा प्रभ तारे मत गुरमत नाम बने रहो हर जन हर जस हर हरे गायो उपदेश गुरु गुर सुने किल विख पाप नाम हर काटे जिम खेत किरसान लुने तुमरी उपमा तुम ही प्रभ जानो हम कह न सके हर गुणे जैसे तुम तैसे प्रभ तुम ही गुण जानो प्रभ अपने माया फास बंद बहु बंदे हर जप्यो खुल खुलने ज्यो जल कुंचर तंदुआ बांधियो हर चेत्यो मुख मुखने स्वामी पर ब्रह्म परमेश्वर तुम खोजो जग जुगने तुमरी थां पाई नहीं पावे जन नानक प्रभ वडने। नट महला चौथा मेरे मन कल कीरत हर पर वने हर हरे दयाल दया प्रभ तारी लग सतगुरु हर जपने रहो हर तुम वड अगम अगोचर स्वामी सब त्यावे हर रुड़ने जिनको तुमरे वड कटाख है ते गुरमुख हर सिमरने ए परपंच किया प्रभ स्वामी सब जग जीवन जुगने ज्यो सलले सलल उठे बहु लहरी मिल सलले सलल समने जो प्रभ किया सो तुम ही जानो हम ना जाने हरे गहने हम बारिक कुरद उस्त तारु हम करो प्रभ सिमरने तुम जल निधि हम मान सरोवर जो सेवे
ਸਫਲ ਨੇ। ਜਨ ਨਾਨਕ ਹਰ ਹਰ ਹਰ ਹਰ ਬਾਂਸੇ ਹਰੇ ਦੇਵ ਕਰ ਕਿਰਪਨੇ। ਨਟ ਨਰਾਇਣ ਮਹੱਲਾ ਚੌਥਾ ਪੜਤਾਲ ਏਕ ਓਂਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਸੇਵ ਸਫਲ ਹਰ ਕਾਲ ਲੇ ਗੁਰ ਪਗ ਰੇਨ ਰਵਾਲ। ਸਭ ਦਾਲ ਦੇ ਪੰਜ ਦੁਖ ਦਾਲ ਹਰ ਹੋ ਹੋ ਹੋ ਨਦਰ ਨਿਹਾਲ ਰਹੋ। ਹਰ ਕਾ ਗ੍ਰਹ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ। ਹਰੇ ਆਪਣੀ ਕਿਰਪਾ ਕਰੀ ਹਾ ਆਪ ਗ੍ਰਹਿ ਆਇਓ। ਹਮ ਹਰ ਕੀ ਗੁਰ ਕੀ ਸਹਿਬ ਸਿੱਠੀ ਹਮ ਹਰ ਦੇਖੇ ਪਈ ਨਿਹਾਲ ਨਿਹਾਲ ਨਿਹਾਲ ਨਿਹਾਲ। ਹਰੇ ਆਪਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦ ਪਏ। ਹਰੇ ਆਪਤੇ ਸੁਨੇ ਮੇਰੇ ਲਾਲ ਹਰ ਲਾਲ। ਜਨ ਨਾਨਕ ਹਰ ਹਰ ਮਿਲੇ ਪਏ ਗਲਤਾਨ ਹਾਲ ਨਿਹਾਲ ਨਿਹਾਲ। ਨਟ ਮਹੱਲਾ ਚੌਥਾ ਮਨ ਮਿਲੇ ਸਤ ਸੰਤ ਸੰਗਤ ਸੁਭਵੰਤੀ ਸੁਨ ਅਕਥ ਕਥਾ ਸੁਖਵੰਤੀ। ਸਭ ਕਿਲ ਵਿਖ ਪਾਪ ਲਹੰਤੀ ਹਰ ਹੋ ਹੋ ਹੋ ਲਿਖਤ ਲਖੰਤੀ ਰਾਹੋ। ਹਰ ਕੀਰਤ ਕਲ ਯੁਗ ਵਿਚ ਉੱਤਮ ਮਤ ਗੁਰਮਤ ਕਥਾ ਪਜੰਤੀ। ਜਿਨ ਜਨ ਸੁਣੀ ਮਣੀ ਹੈ ਜਿਨ ਜਨ ਤਿਸ ਜਨ ਕੇ ਹਉ ਕੁਰਬਾਨਤੀ। ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ। ਨਾਨਕ ਜਨ ਹਰ ਕਥਾ ਸੁਨ ਤ੍ਰਿਪਤੀ ਜਪ ਹਰ ਹਰ ਹਰ ਹਵੰਤੀ। ਨਟ ਮਹੱਲਾ ਚੌਥਾ ਕੋਈ ਆਣ ਸੁਣਾਵੈ ਹਰ ਕੀ ਹਰ ਗਾਲ ਤਿਸ ਕੋ ਹਉ ਬਾਲ ਬਲ ਬਲ ਬਾਲ। ਸੋ ਹਰ ਜਨ ਹੈ ਪਾਲੇ ਭਾਲ ਹਰ ਹੋ ਹੋ ਹੋ ਮੇਲ ਨਿਹਾਲ ਰਹੋ। ਹਰ ਕਾ ਮਾਰਗੇ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ। ਅੰਤਰ ਕਪਟ ਚਕਾਓ ਮੇਰੇ ਗੁਰ ਸਿੱਖੋ ਨੇ ਕਪਟ ਕਮਾਵਹੋ। ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ। ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ। ਜਨ ਨਾਨਕ ਉਮਤੀ ਹਰ ਪ੍ਰਭ ਦੀਨੀ ਹਰ ਦੇਖ ਨਿਸ਼ਟ ਹਦੂਰ ਨਿਹਾਲ ਨਿਹਾਲ ਨਿਹਾਲ ਨਿਹਾਲ। ਰਾਗ ਨਟ ਨਰਾਇਣ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ। ਰਾਮ ਹਉ ਕਿਆ ਜਾਨਾ ਕਿਆ ਪਾਵੇ ਮਨ ਪਿਆਸ ਬਹੁਤ ਦਰਸਾਵੈ ਰਹੋ। ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉੱਪਰ ਰੁਚੇ ਆਵੇ। ਕਿਰਪਾ ਕਰੋ ਜਿਸ ਪੁਰਖ ਬਦਾਤੇ ਸੋ ਸਦਾ ਸਦਾ ਤੁਦ ਧਿਆਵੈ। ਕਵਣ ਯੋਗ ਕਵਣ ਗਿਆਨ ਤਿਆਨਾ ਕਵਣ ਗੁਣੇਰੀ ਜਾਵੈ। ਸੋਈ ਜਨ ਸੋਈ ਨਿਜ ਭਗਤਾ ਜਿਸ ਉੱਪਰ ਰੰਗ ਲਾਵੇ। ਸਾਈ ਮਾਤੇ ਸਾਈ ਬੁੱਧ ਸਿਆਨਪ ਜਿਤ ਨਿਮਕ ਨਾ ਪ੍ਰਭੂ ਬਿਸਰਾਵੈ। ਸੰਤ ਸੰਗ ਲਗ ਏ ਸੁਖ ਪਾਇਓ ਹਰ ਗੁਣ ਸਦ ਹੀ ਗਾਵੇ। ਦੇਖਿਓ ਚਰਜ ਮਹਾ ਮੰਗਲ ਰੂਪ ਕਿਸਿਆਂ ਨਹੀਂ ਦ੍ਰਿਸ਼ਟਾਵੇ। ਕਾਹੋ ਨਾਨਕ ਮੋਰਚਾ ਗੁਰ ਲਾਹਿਓ ਤੈ ਗਰਭ ਜੋਨ ਕੈ ਆਵੇ। ਨਟ ਨਰਾਇਣ ਮਹੱਲਾ ਪੰਜਵਾਂ ਦੂਪਦੇ ਏਕ ਓਂਕਾਰ ਸਤਿਗੁਰ ਪ੍ਰਸਾਦ। ਲਹਨੋ ਮੈਂ ਕਹੂੰ ਨਾ ਦੀਓ ਮਨ ਮੀਠ ਤੁਹਾਰੋ ਕੀਓ ਰਹੋ। ਆ ਗਿਆ ਮਾਣ ਜਾਣ ਸੁਖ ਪਾਇਆ ਸੁਣ ਸੁਣ ਨਾਮ ਤੁਹਾਰੋ ਜੀਓ। ਈਹਾ ਊਹਾ ਹਰ ਤੁਮਹੀ ਤੁਮਹੀ ਇਹ ਗੁਰ ਤੇ ਮੰਤਰ ਦ੍ਰਿਓ। ਜਬ ਤੇ ਜਾਣ ਪਈ ਇਹ ਬਾਤਾਂ ਤਬ ਕੁਸ਼ਲ ਖਿਮ ਪ੍ਰਭ ਥੀਓ। ਸਾਧ ਸੰਗੇ ਨਾਨਕ ਪਰਗਾਸਿਓ ਆਨ ਨਹੀਂ ਰੇ ਬੀਓ। ਨਟ ਮਹੱਲਾ ਪੰਜਵਾਂ ਜਾਂ ਕੋ ਪਈ ਤੁਮਾਰੀ ਧੀਰੇ ਜਮ ਕੀ ਤਰਾਸ ਮਿੱਟੀ ਸੁਖ ਪਾਇਆ ਨਿਕਸੀ ਹਉਮੇ ਪੀਰ ਰਹੋ। ਤਪਤ ਬਜਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉ ਬਾਰਕ ਕੀਰ। ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ। ਖੁੱਲੇ ਪਰਮ ਪੀਤ ਮਿਲੇ ਗੋਪਾਲਾ ਹੀਰੇ ਬੀਦੇ ਹੀਰ। ਬਿਖਮ ਪਈ ਨਾਨਕ ਜਸ ਗਾਵਤ ਠਾਕਰ ਗੁਣੀ ਗਹੀਰ। ਨੱਠ ਮਹੱਲਾ ਪੰਜਵਾਂ ਆਪਣਾ ਜਨ ਆਪੇ ਆਪ ਉਦਾਰਿਓ। ਆਠ ਪੈਰੇ ਜਨ ਕੇ ਸੰਗ ਬਸਿਓ ਮਨ ਤੇ ਨਾ ਹੀ ਬਿਸਾਰਿਓ ਰਹੋ। ਵਰਨ ਚਿੰਨ ਨਾ ਹੀ ਕਿਸ ਪੇਖਿਓ ਦਾਸ ਕਾ ਕੁਲ ਨਾ ਵਿਚਾਰਿਓ। ਕਰ ਕਿਰਪਾ ਨਾਮ ਹਰ ਦਿਓ ਸਹਿ ਸਬਾਈ ਸਵਾਰਿਓ। ਮਹਾਂ ਬਿਖਮ ਅਗਣ ਕਾ ਸਾਗਰ ਤਿਸ ਤੇ ਪਾਰੇ ਉਤਾਰਿਓ। ਪੇਕ ਪੇਕ ਨਾਨਕ ਬਿਖਸਾਨੂ ਪੁਨਹ ਪੁਨਹ ਬਲਹਾਰਿਓ। ਨਟ ਮਹੱਲਾ ਪੰਜਵਾਂ
हर हर मन मैं नाम कहो कोट पराध मिटे खिन पीतरे ताका दुख ना रहो रहो खोजत खोजत पयो बैरागे साधु संग लहो सगल त्यागे कलिब लागे हर हर हर चरण गयो कहत मुक्त सुनते निस्तारे जो जो शरण पयो सिमर सिमर स्वामी प्रभ अपना कहो नानक आनंद पयो नट महला पंजवा चरण कमल संग लागी डोरी सुख सागर कर परम गत मोरी रहो अंचल गहायो जन अपने को मन बीदो प्रेम की खोरी जस गावत भगत रस उपजेउ माया की जल तोरी पूरन पूर हे कृपा निद आना पेखियो होरी नानक मेल लियो दास अपना प्रीत न कबहू थोड़ी नट महला पंजमा मेरे मन जप जप हर नारायण कबू ना बिसरियो मन मेरे ते आठ पैर गुण गायन रहो साधु तुर करियो नित मंजन सब किलविख पाप गवायन पूरन पूर हे कृपा निद कट कर दिष्ट समायन जाप ताप कोट लख पूजा हर सिमरन तुल ना लायन दुई कर जोड़ नानक दान मांगे तेरे दासन दास दसायन नट महला पंजवा मेरा सरबस नाम निदान कर कृपा साधु संग मिलियो सत गुरु दीनो दान रहो सुखदाता दुख पंजन हारा गौ कीर्तन पूर्ण ज्ञान काम क्रोध लोभ खंड खंड कीने बिन सियो मूड अभिमान क्या गुण तेरे आख वेखाना प्रभ अंतर जामी जान चरण कमल सरन सुख सागर नानक सद कर बाण नट महला पंजवा हौ वार वार जाओ गुर गोपाल रहो मोहे निर्गन तुम पूरन दाते दीन नाथ दयाल उठत बैठत सोवत जागत जी प्राण तन माल दर्शन प्यास बहुत मन मेरा नानक दर्शन निहाल नट पड़ताल महला पंजमा एक ओंकार सतगुर प्रसाद कौहा मेरो साजन मीत हर नाम सुनावे नीत बिनसे दुख वपरीत सब अर्प्यो मन तन चीत रहो कोई बिरला आपन कीते संग चरण कमल मन सीत कर कृपा हर जस जीत हर पज जन्म पदार्थ जीत कोट तित होहे पनीत नानक दास बल बल कीत नाट अष्टपदिया महला चौथा एक ओंकार सतगुर प्रसाद राम मेरे मंतन नाम अदारे खिन पल रह ना सको बिन सेवा मैं गुरमत नाम समारे रहो हर हरे हर हरे हर मन त्यावु मैं हर हरे नाम प्यारे दीन दयाल पये प्रभ ठाकुर गुर कै शब्द सवारे मद सूदन जग जीवन माधो मेरे ठाकर अगमा पारे एक बिनो बेनती करो गुर आगे मैं साधु चरण पखारे सहस नेत्र नेत्र है प्रभ को प्रभ एके पुरख नरारे सहस मूर्त एको प्रभ ठाकुर प्रभ एको गुरमत तारे गुरमत नाम दमोदर पाया हर हर नामोर तारे हर हर कथा बने अत मीठी जो गुंगा गटक समारे रसना साध चाखे पाई दूजे अत फीके लोभ बिकारे जो गुरमुख साध चाखे रम नामा सब अनरस साध बिसारे गुरमत राम नाम तन पाया सुन कहत्या पाप निवारे धर्म राय जम नेड़ न आवे मेरे ठाकुर के जन प्यारे सास सास सास है जेते मैं गुरमत नाम समारे सास सास जाए नामे बिन सो बिरथा सास बेकारे कृपा कृपा कर दीन प्रभ सरणी मोको हर जन मेल प्यारे नानक दासन दास कहत है हम दासन के पनहारे नट महला चौथा राम हम पाथर निर्गुण आरे कृपा कृपा कर गुरु मलाए हम पाहन शब्द गुर तारे रहो सतगुरु नाम दृढ़ाए अत मीठा मैला गर्म लगारे नामे सूरत वजी है दह दिस हर मुस्की मुस्क गंदारे तेरी निर्गुण कथा कथा है मीठी गुरनीके बचन समारे गावत गावत हर गुण गाए गुण गावत गुर निस्तारे विवेक गुरु गुरु समदर्शी तिस
ਮਿਲਿਆ ਸੰਕੋ ਤਾਰੇ, ਸਤਿਗੁਰ ਮਿਲਿਆ ਪਰਬਤ ਪਾਇਆ, ਹਉ ਸਤਿਗੁਰ ਕੈ ਬਲਹਾਰੇ, ਪਾਖਾਂਡੇ ਪਾਖਾਂਡੇ ਕਰ ਪਰਮੈ, ਲੋਭ ਪਖੰਡ ਜਾਗੇ ਬੁਰਿਆਰੇ, ਹਲਤ ਪਲਤ ਦੁਖਦਾਈ ਹੋਵੈ, ਜਮਕਾਲ ਖੜਾ ਸਿਰ ਮਾਰੇ, ਉਗਵੇ ਲੋ ਦਿਨਸ ਆਲ ਜਲ ਸਮਾਲੇ, ਬਿਖ ਮਾਇਆ ਕੇ ਬਿਸਥਾਰੇ, ਆਈ ਰਹਿਣ ਪਿਆ ਸੁਪਨੰਤਰ, ਬਿਖ ਸੁਪਨੇ ਵੀ ਦੁਖ ਸਾਰੇ, ਕਲੜ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾੜੇ, ਸਾਗ ਤਨਾਰੇ ਸਭ ਭੂਖ ਪਖਾਨੇ, ਦਰ ਠਾਂਡੇ ਜਮ ਜਿੰਦਾਰੇ, ਮਨਮੁਖ ਕਰਜੇ ਚੜਿਆ ਬਿਖ ਪਾਰੇ, ਉਤਰੇ ਸ਼ਬਦ ਵਿਚਾਰੇ, ਜਿਤਨੇ ਕਰਜ ਕਰਜ ਸੇ ਮੰਗੀਏ, ਕਾਰੇ ਸੇਵਕ ਪਗਲਗ ਬਾਰੇ, ਜਗਨਨਾਥ ਸਭ ਜੰਤਰ ਉਪਾਏ, ਨਕ ਖੀਨੀ ਸਭ ਨਥ ਹਾਰੇ, ਨਾਨਕ ਪ੍ਰਭ ਖਿਚੈ ਤਿਮ ਚੱਲੀਐ, ਜਿਉ ਭਾਵੇ ਰਾਮ ਪਿਆਰੇ, ਨਟ ਮਹੱਲਾ ਚੌਥਾ ਰਾਮ ਹਾਰੇ, ਅੰਮ੍ਰਿਤਸਰ ਨਵਾਰੇ, ਸਤਿਗੁਰ ਗਿਆਨ ਮੰਜਨ ਹੈ ਨੀਕੋ, ਮਿਲ ਕਲਮਲ ਪਾਪ ਉਤਾਰੇ ਰਹੋ, ਸੰਗਤ ਕਾ ਗੁਣ ਬਹੁਤ ਅਧਿਕਾਈ, ਪਰ ਸੂਬਾ ਗਣਕ ਉਧਾਰੇ, ਪਰਸਨ ਪਰਸ ਪਏ ਕੁਬਜਾ ਕੋ, ਲੈ ਬੇਕੰਠ ਸਿਧਾਰੇ, ਜਾਮਲ ਪ੍ਰੀਤ ਪੁੱਤਰੇ ਪਰਤ ਕਿਨੀ, ਕਾਰੇ ਨਰਾਇਣ ਬੁਲਾਰੇ, ਮੇਰੇ ਠਾਕਰ ਕੇ ਮਨ ਪਾਏ ਪਾਵਣੀ, ਜਮ ਕੰਕਰ ਮਾਰ ਬਦਾਰੇ, ਮਨ ਮੁਕਥੇ ਕਥ ਲੋਕ ਸੁਣਾਵੈ, ਜੋ ਬੋਲੈ ਸੋ ਨਾ ਵਿਚਾਰੇ, ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਹਰ ਰਾਮ ਨਾਮ ਨਿਸਤਾਰੇ, ਜਬ ਲਗ ਜੀਉ ਪਿੰਡ ਹੈ ਸਾਬਤ, ਤਬ ਲਗ ਕਿਸਨਾ ਬੇਸਮਾਰੇ, ਜਬ ਕਰ ਮੰਦਰ ਆਗ ਲਗਾਣੇ, ਕੱਢ ਕੂਪ ਕੱਢੇ ਪਨਿਹਾਰੇ, ਸਾਖਤ ਸਿਉ ਮਨ ਮੇਲ ਨਾ ਕਰਿਓ, ਜਿਨ ਹਰ ਹਰ ਨਾਮ ਵਿਸਾਰੇ, ਸਾਖਤ ਬਚਨ ਵਿਸ਼ਵਾ ਜਿਉ ਡਸੀਐ, ਤਜ ਸਾਖਤ ਪਰੇ ਪਰਾਰੇ, ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ, ਲਗ ਸਾਧੂ ਸੰਗ ਸਵਾਰੀ, ਗੁਰ ਕੈ ਬਚਨ ਸਤ ਸਤ ਕਰ ਮਾਨੇ, ਮੇਰੇ ਠਾਕਰ ਬਹੁਤ ਪਿਆਰੇ, ਪੂਰਵ ਜਨਮ ਪਰਚੂਨ ਕਮਾਏ, ਹਰ ਹਰੇ ਹਰ ਨਾਮ ਪਿਆਰੇ, ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ, ਰਸ ਗਾਵੇ ਰਸ ਵਿਚਾਰੇ, ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਨ ਲਾਲ ਗੁਲਾਰੇ, ਜੈਸਾ ਰੰਗ ਦੇ ਸੋ ਹੋਵੇ, ਕਿਆ ਨਾਨਕ ਜੰਤ ਵਿਚਾਰੇ, ਨਟ ਮਹੱਲਾ ਚੌਥਾ ਰਾਮ ਗੁਰੇ, ਸਰਨ ਪ੍ਰਭੂ ਰਖਵਾਰੇ, ਜਿਉ ਕੁੰਚਰ ਤੰਦੂਆ ਪਕੜ ਚਲਾਇਓ, ਕਰ ਉਪਰ ਕੱਢ ਨਿਸਤਾਰੇ ਰਹੋ, ਪ੍ਰਭ ਕੇ ਸੇਵਕੇ ਬਹੁਤ ਅਤਨੀਕੇ, ਮਨ ਸਰਦਾ ਕਰ ਹਰ ਤਾਰੇ, ਮੇਰੇ ਪ੍ਰਭ ਸਰਦਾ ਭਗਤ ਮਨ ਭਾਵੇ, ਜਨ ਕੇ ਪੈ ਸਵਾਰੇ, ਹਰ ਹਰ ਸੇਵਕ ਸੇਵਾ ਲਾਗੇ, ਸਭ ਦੇਖੇ ਬ੍ਰਹਮ ਪਸਾਰੇ, ਏਕ ਪੁਰਖ ਏਕ ਨਦਰੇ ਆਵੇ, ਸਭ ਏਕਾ ਨਦਰ ਨਿਹਾਰੇ, ਹਰ ਪ੍ਰਭ ਠਾਕਰੇ ਰਵਿਆ ਸਭ ਠਾਈ, ਸਭ ਚੇਰੀ ਜਗਤ ਸਮਾਰੇ, ਆਪ ਦਿਆਲ ਦਿਆ ਦਾਨ ਦੇਵੇ, ਵਿੱਚ ਪਾਥਰ ਕੀੜੇ ਕਾਰੇ, ਅੰਤਰਵਾਸ ਬਹੁਤ ਮੁਸਕਾਈ, ਪਰਮ ਪੂਲਾ ਮਿਰਗ ਸੰਗਾਰੇ, ਬਣ ਬਣ ਟੂੰਡ ਟੂੰਡ ਫਿਰ ਥਾਕੀ, ਗੁਰਪੂਰੇ ਕਰ ਨਿਸਤਾਰੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਸਤਾਰੇ, ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਵਾਰੇ, ਜਿਉ ਜਨ ਚੰਦਰਹਾਸ ਦੁਖਿਆ ਤ੍ਰਿਸ਼ਟ ਬੁੱਧੀ, ਆਪਣਾ ਕਰ ਲੁਕੀ ਜਾਰੇ, ਪ੍ਰਭ ਕੋ ਜਨ ਅੰਤਰ ਦਲੋਚੈ, ਪ੍ਰਭ ਜਨ ਕੈ ਸਾਸ ਨਿਹਾਰੇ, ਕਿਰਪਾ ਕਿਰਪਾ ਕਰੇ ਭਗਤ ਦਰੜਾਏ, ਜਨ ਪੀਛੇ ਜਗ ਨਿਸਤਾਰੇ, ਆਪਣੇ ਆਪ ਆਪ ਪ੍ਰਭ ਠਾਕੁਰੇ, ਪ੍ਰਆਪੇ ਸਿਸ਼ਟ ਸਵਾਰੇ, ਜਨ ਨਾਨਕੇ ਆਪੇ ਆਪ ਸਭ ਵਰਤੇ, ਕਰ ਕਿਰਪਾ ਆਪ ਨਿਸਤਾਰੇ, ਨਟ ਮਹੱਲਾ ਚੌਥਾ ਰਾਮ ਕਰ ਕਿਰਪਾ ਲਿਹੋ ਉਬਾਰੇ, ਜਿਉ ਪਕੜ ਦਰੋਪਦੀ ਦੁਸ਼ਟਾਂ ਆਣੀ, ਹਰ ਹਰ ਲਾਜ ਨਿਵਾਰੀ ਰਹੋ, ਕਰ ਕਿਰਪਾ ਜਚਕ ਜਨ ਤੇਰੇ, ਇੱਕ ਮੰਗਿਓ ਦਾਨ ਪਿਆਰੇ, ਸਤਿਗੁਰ ਕੀ ਨਿਤ ਸਰਤਾ ਲਾਗੇ, ਮੋਹ ਕੋ ਹਾਰੇ ਗੁਰਮੇਲ ਸਵਾਰੇ, ਸਾਖਤ ਕਰਮ ਪਾਣੀ ਜਿਉ ਮਥਿਆ, ਨਿਤ ਪਾਣੀ ਝੋਲ ਚਲਾਰੇ, ਮਿਲ ਸਤਸੰਗਤ ਪਰਮ ਪਦ ਪਾਇਆ, ਕਾਢੇ ਮਾਖਣ ਕੇ ਗੁਟਕਾਰੇ, ਨਿਤ ਨਿਤ ਕਾਇਆ ਮੰਜਨ ਕੀਆ, ਨਿਤ ਮਲ ਮਲੇ ਦੇ ਸਵਾਰੇ,
मेरे सतगुर के मन बचन ना पाए सा फोकट चार शिंगारे मटक मटक चल सखी सहेली मेरे ठाकर के गुण सारे गुरमुख सेवा मेरे प्रभ पाई

एक ओंकार सतगुर प्रसाद श्लोक महला पहला।

ਕਾਲੇ ਗਾਵਣ ਤੁਦਨੋ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ

हर भगवंता तू आद पुरख अपरम्पर करता जी तुद जेवड़ अवर ना कोई।

ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਿਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ।

ਹਰੀ ਬਿਨ ਵਾਜਾ ਅਖਿਲ ਭਵਨ ਕੈ ਸਿਰਜਣ ਹਾਰੇ ਦਾਸ ਜਾਨ ਮੋਹੇ ਲੈ ਹੋਇ ਬਾਰੇ ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ

ਹਰਾਉ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾਉ।

ਹਰਾ ਨੇਤਰ ਤੋਂਕੇ ਚਰਨ ਤਾਰ ਸਤਦ੍ਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦ

ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ।

ਭਾਵ ਕਰਨੀ। ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ।

ਕਾਰੋ ਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਚੰਨਣ ਸਿੰਘ ਸਮੂਹ ਧਾਰੀਵਾਲ ਪਰਿਵਾਰ ਦੀ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਦੀ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਵਿਘਨਾਂ ਦਾ ਨਾਸ ਕਰਨਾ, ਗੁਰਮਤਿ ਅਨੁਸਾਰ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਂਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਣੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਗਿਆਨੀ ਕੁਲਵੰਤ ਸਿੰਘ ਜੀ ਆਪਣੇ ਕੋਲ 9 ਤਰੀਕ ਤੋਂ ਲੈ ਕੇ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੀਕਰ ਜੋ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ ਅਤੇ 11 ਤਰੀਕ ਨੂੰ ਦੁਪਹਿਰ ਦੇ ਦੀਵਾਨਾਂ ਵਿੱਚ। ਸੋ ਆਪ ਸੰਗਤਾਂ ਨੇ ਸਭੇ ਦਾ ਲਾਹਾ ਲੈਣਾ ਜੀ। ਉਸ ਤੋਂ ਬਾਅਦ ਜੋ 8 ਨਵੰਬਰ ਨੂੰ ਬੰਦੀ ਛੋੜ ਦਿਵਸ ਦੀਵਾਲੀ ਦੇ ਪ੍ਰਵਾਉਣੇ ਹਨ ਅਤੇ 24 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਇਸ ਸੰਬੰਧ ਵਿੱਚ ਜੋ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸਮਾਪਤੀ ਹੋਣੀ ਹੈ, ਨਾਲ ਨਾਲ ਜੋ ਪ੍ਰੋਗਰਾਮ ਅੰਮ੍ਰਿਤ ਸੰਚਾਰ ਦੇ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਉਹ ਵੀ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁਲਚੁਕ ਦੀ ਖੇਮਾ ਸਵਾਹ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਲੜੀਵਾਰ ਕਥਾ ਗੁਰੂ

ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ

अलख अपिहिव अगामिते अपरंपर सत रूप सत नाम

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਪੱਗਾਂ ਵਾਲੇ ਹੋਏ ਜੇ, ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ, ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ, ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ

ਦਿਮਾਗ ਦੀ ਵਰਤੋਂ ਕਰਦੇ ਉਹਨਾਂ ਦਿਮਾਗ ਵੱਧਦਾ ਹੈ। ਇਸਲਾਮ ਦੀ ਦੁਨੀਆਂ ਨੇ ਕਿਹਾ ਕਿ ਉਸ ਪਰਮੇਸ਼ਰ ਖੁਦਾ ਨੇ ਆਖਿਆ ਕੁੰਨ ਤੇ ਉਹ ਸੰਸਾਰ ਦਾ ਪਸਾਰਾ ਪਸਰ ਗਿਆ। ਇੱਥੇ ਤੱਕ ਤਾਂ ਠੀਕ ਸੀ, ਅੱਗੇ ਉਹਨਾਂ ਨੇ ਬਾਬਾ ਆਦਮ ਤੇ ਅੰਮਾ ਹਵਾ ਤੋਂ ਸਾਰਾ ਸੰਸਾਰ ਪੈਦਾ ਹੋਣਾ ਦੱਸਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਪ੍ਰੋਜੈਕਟ ਕਰਤਾ ਜੋ ਧੰਨ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਨੇ ਅੱਜ ਦੇ ਫਰਮਾਨ ਤੇ ਕਿ ਹਉ ਬਨ ਬਣੂ ਦੇਖ ਰਹੀ ਤਿਰਨ ਦੇਖ ਸਵਾਇਆ ਰਾਮ। ਇਹ ਵਾਹਿਗੁਰੂ ਜੰਗਲ ਜੰਗਲਾਂ ਤੋਂ ਵੱਡੇ ਜੰਗਲ ਇਸ ਸੰਸਾਰ ਦੇ ਮਾਲਕਾ, ਤਿਰਨ ਛੋਟਾ ਵੱਡਿਓਂ ਵੱਡਾ ਛੋਟਿਓਂ ਛੋਟਾ ਜੋ ਵੀ ਦੇਖਣ ਵਿੱਚ ਆਇਆ ਪੈਦਾ ਹੋਇਆ ਹੈ, ਤੇਰੇ ਭਵਨੋਂ ਤੁਝ ਕੀਆ ਸਭ ਜਗ ਸਵਾਇਆ ਰਾਮ। ਇਹ ਵਾਹਿਗੁਰੂ ਅਕਾਲ ਪੁਰਖ ਤੂੰ ਪੈਦਾ ਕੀਤਾ ਹੈ, ਤੂੰ ਇਹਨਾਂ ਨੂੰ ਸਾਜਣ ਵਾਲਾ, ਤੂੰ ਬਣਾਉਣ ਵਾਲਾ ਹੈ। ਇਸ ਘਰ ਦੇ ਵਿੱਚ ਜਿਹੜੀ ਕੁੰਨ ਵਾਲੀ ਗੱਲ ਸੀ ਉਹਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਵੀ ਉਸ ਦਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਵੀ ਉਸ ਵਾਹਿਗੁਰੂ ਅਕਾਲ ਪੁਰਖ ਨੇ ਇੱਕ ਧੁਨ ਉਚਾਰੀ, ਉਸ ਦੇ ਨਾਲ ਇਹ ਸਾਰਾ ਪਸਾਰਾ ਪਸਾਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਦਸਮ ਦੀ ਬਾਣੀ ਹੈ ਪ੍ਰਥਮੇ ਓਅੰਕਾਰ ਤਿਨਕਾ, ਜਿਹੜੇ ਇਹ ਪਸਾਰਾ ਪਸਾਰਿਆ ਹੈ ਉਸ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਨੇ ਧੁਨ ਪੂਰ ਜਗਤ ਮੇ ਰਹਾ ਤਾਂ ਤੇ ਪਿਓ ਵਿਸਥਾਰਾ, ਉਸ ਅਕਾਲ ਪੁਰਖ ਨੇ ਇਹ ਆਖਿਆ ਓਅੰਕਾਰ ਤੇ ਇਸ ਦੇ ਨਾਲ ਉਹਨਾਂ ਸਾਰਾ ਪਸਾਰਾ ਪਸਾਰ ਦਿੱਤਾ। ਦੂਜਾ ਸਤਿਗੁਰੂ ਸਾਹਿਬ ਜੀ ਨੇ ਹੈ ਸਾਚੇ ਤੇ ਪਾਵਣਾ ਪਿਆ ਪਵਣੇ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ ਘੱਟ ਘੱਟ ਜੋਤ ਸਮੋਏ। ਇਹ ਵਾਹਿਗੁਰੂ ਅਕਾਲ ਪੁਰਖ ਜੋ ਜੰਗਲ ਨੇ, ਜੋ ਪਰਬਤ ਨੇ, ਜੋ ਮਨੁੱਖ ਨੇ, ਜਿੰਨੇ ਵੀ ਜੀਵ ਨੇ, ਇਹ ਸਾਰੇ ਤੂੰ ਪੈਦਾ ਕੀਤੇ ਆ, ਪਰ ਇਹ ਨਹੀਂ ਕੋਈ ਦੱਸ ਸਕਦਾ ਇਹ ਜੀਵ ਕਿਵੇਂ ਬਣੇ ਆ, ਉਦਣ ਵਾਰ ਕੀ ਸੀ, ਉਦਣ ਥਿੱਤ ਕੀ ਸੀ, ਉਦਣ ਮਹੀਨਾ ਕਿਹੜਾ ਸੀ, ਕਿਉਂਕਿ ਸਮਾਂ ਹੀ ਨਹੀਂ ਸੀ ਹੈ। ਅਰਬਦ ਨਰਬਦ ਧੰਦੂ ਘਾਰਾ ਵੀ ਕੁਛ ਹੈ ਹੀ ਨਹੀਂ ਸੀਗਾ, ਤੇ ਵਾਰ ਹੋ ਹੀ ਨਹੀਂ ਸਕਦਾ, ਤਰੀਕ ਹੋ ਹੀ ਨਹੀਂ ਸਕਦੀ ਹੈਗੀ, ਪਰ ਇਹ ਵਾਹਿਗੁਰੂ ਤੂੰ ਜਾਣਦਾ ਹੈ। ਇਸੇ ਕਰਕੇ ਸਿੱਧਾਂ ਦਾ ਸਵਾਲ ਕਵਨ ਸੋ ਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਰੁੱਤੀ ਮਾਹੋ ਕਵਨ ਜਿਤ ਹੋਵਾ ਆਕਾਰ, ਤੇ ਸਤਿਗੁਰ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਕਿ ਜੋਗੀ ਜਾਣੋ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ, ਤੁਸੀਂ ਵੀ ਕੋਈ ਤਰੀਕ ਵਾਰ ਨਹੀਂ ਜਾਣਦੇ, ਮਹੀਨਾ ਉਦੋਂ ਕੁਛ ਹੈ ਹੀ ਨਹੀਂ ਸੀ। ਇਹ ਵਾਹਿਗੁਰੂ ਇਹ ਸਭ ਕੁਛ ਤੂੰ ਕੀਤਾ ਹੈ, ਤੇ ਤੂੰ ਜੋ ਹੈ ਇੱਕ ਇਹ ਤੇਰਾ ਕੀਤਾ ਹੋਇਆ। ਜਿਹੜੀ ਉਹ ਤੀਵੀਂ ਪੌੜੀ ਏ ਗੁਰਬਾਣੀ ਦੇ ਨਿਯਮ ਨੇ, ਗੁਰਬਾਣੀ ਦੇ ਅਰਥ ਗੁਰੂ ਕੀ ਬਾਣੀ ਵਿੱਚੋਂ ਮਿਲਦੇ ਆ, ਜਾਂ ਫਿਰ ਗੁਰਬਾਣੀ ਦਾ ਗੁਰਦਾਸ ਨੇ ਦਸਮ ਗ੍ਰੰਥ ਦਾ ਭੋਗ ਪਾਇਆ। ਇਹ ਮੇਰੇ ਆਪਣੇ ਮਨ ਦੀ ਵਿਚਾਰ ਏ, ਮੈਨੂੰ ਇਉਂ ਲੱਗਾ ਵੀ ਕਲਗੀਧਰ ਪਾਤਸ਼ਾਹ ਨੇ ਸਾਰੀ ਇਸ ਇਲਾਹੀ ਬਾਣੀ ਦੇ ਅਰਥ ਇਹਦਾ ਸਿਧਾਂਤ ਸਮਝਾਇਆ। ਇੱਕ ਗੱਲ ਮੂਰਤੀ ਜੀ ਕਹਿ ਦੇਣਾ, ਆਪਾਂ ਜਦੋਂ ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਪੜਾਂਗੇ ਤੇ ਜਦੋਂ ਬਾਣੀ ਤੀਜੇ ਪਾਸੇ ਮਹੱਲਾ ਤੀਜਾ ਮਹੱਲਾ ਚੌਥਾ, ਇੰਗਲਿਸ਼ ਦੇ ਟੀਕਾਕਾਰਾਂ ਨੇ ਫਿਫਥ ਗੁਰੂ ਲਿਖ

ਜੇ ਉਹਦਾ ਅਰਥ ਗੁਰੂ ਹੁੰਦਾ ਤੇ ਸਤਿਗੁਰ ਸਾਹਿਬ ਜੀ ਨੂੰ ਮਹੱਲਾ ਲਿਖਣ ਦੀ ਲੋੜ ਨਹੀਂ ਸੀ, ਲੇਕਿਨ ਉਹਦਾ ਅਰਥ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਸ਼ਬਦ ਮਹੱਲਾ ਨਹੀਂ ਵਰਤਿਆ, ਉਹਨਾਂ ਨੇ ਪਾਤਸ਼ਾਹੀ ਵਰਤਿਆ। ਆਪਾਂ ਜਦੋਂ ਅਰਦਾਸ ਕਰਦੇ ਹਾਂ ਉਦੋਂ ਇਹ ਨਹੀਂ ਕਹਿੰਦੇ ਕਿ ਦਸਾਂ ਗੁਰੂਆਂ ਦੀ ਜੋਤ, ਉਦੋਂ ਆ ਕਹਿੰਦੇ ਦਸਾਂ ਪਾਤਸ਼ਾਹੀਆਂ ਦੀ ਜੋਤ। ਜੇ ਜਾਪ ਸਾਹਿਬ ਸ਼ੁਰੂ ਕਰਦੇ ਹਾਂ ਤਾਂ ਪਾਤਸ਼ਾਹੀ ਦਸਵੀਂ ਮਹੱਲਾ ਦੇ ਅਰਥ ਕੀ ਹੈ? ਪਾਤਸ਼ਾਹੀ ਗੁਰੂ ਪੰਜਵਾਂ ਨੇ ਗੁਰੂ ਜੋਤ ਏ, ਗੁਰੂ ਤਾਂ ਇੱਕ ਏ, ਦੂਜੀ ਪਾਤਸ਼ਾਹੀ ਗੁਰੂ ਹੋਈ ਏ, ਤੀਜੀ ਪਾਤਸ਼ਾਹੀ ਗੁਰੂ ਹੋਈ ਏ। ਇਵੇਂ ਜਦੋਂ ਅਸੀਂ ਦਸਮ ਦੀ ਬਾਣੀ ਦਾ ਨਿਰਪੱਖ ਹੋ ਕੇ ਭੋਗ ਪਾਵਾਂਗੇ ਤੇ ਸਾਨੂੰ ਉਹਦੇ ਚ ਇਹ ਮਿਲੇਗਾ ਕਿ ਗੁਰਬਾਣੀ ਦੇ ਵਿੱਚ ਇਹੋ ਜਿਹੀਆਂ ਪੰਕਤੀਆਂ ਨੇ ਜਿਹਦੀ ਸਾਨੂੰ ਸਮਝ ਨਹੀਂ ਆ ਸਕਦੀ, ਵਿਸਥਾਰ ਕਿਤੋਂ ਨਹੀਂ ਮਿਲ ਸਕਦਾ, ਉਹ ਦਸਮ ਦੀ ਬਾਣੀ ਦੇ ਵਿੱਚੋਂ ਜਾ ਕੇ ਮਿਲਦਾ ਹੈ, ਜਾਂ ਫਿਰ ਭਾਈ ਨੰਦ ਲਾਲ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਜਾਂ ਗੁਰੂ ਕੀ ਬਾਣੀ ਦੀ ਗੁਰੂ ਕੀ ਬਾਣੀ ਵਿੱਚ। ਬਹੁਤਾਤ ਕੋਈ ਦੋ ਰਾਵਾ ਨਹੀਂ ਕਿ 95% ਚ ਉੱਪਰ ਜਿੰਨੀ ਬਾਣੀ ਏ ਉਹ ਨਿਯਮਬੱਧ ਸਤਿਗੁਰ ਸਾਹਿਬ ਜੀ ਨੇ ਬਖਸ਼ੀ। ਇੱਕ ਨਿਯਮ ਜਿਵੇਂ ਸਤਿਗੁਰ ਸਾਹਿਬ ਜੀ ਨੇ ਪਰਮੇਸ਼ਰ ਨੂੰ ਸੰਬੋਧਨ ਕਰਨਾ ਸੀ ਤੇ ਉੱਥੇ ਯਾਰ ਸ਼ਬਦ ਜਈਏ ਨਾ ਆਏਗਾ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ। ਪਰ ਜਦੋਂ ਵਿਭਚਾਰੀ ਪੁਰਸ਼ ਅਸੀਂ ਲਿਖਣਾ ਸੀ ਉੱਥੇ ਯਈਆ ਨਹੀਂ ਵਰਤਿਆ, ਉੱਥੇ ਜੱਜਾ ਵਰਤਿਆ, ਚੋਰਾਂ ਜਾਰਾਂ ਰੰਡੀਆਂ। ਇਵੇਂ ਹੀ ਜਿਹੜੀ ਗੁਰਬਾਣੀ ਲਗਾ ਮਾਤਰਾ ਲੱਗੀਆਂ ਹੋਈਆਂ ਨੇ ਉਹਨਾਂ ਦਾ ਸਿਧਾਂਤ ਏ, ਜਿਵੇਂ ਅੱਜ ਦਾ ਸਵੇਰੇ ਫਰਮਾਨ ਹੀ ਸੀ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਜਿਹੜਾ ਸਾਧੂ ਸੰਗ ਸੀ, ਗੱਗਾ ਮੁਕਤਾ ਸੀ, ਅੱਗੇ ਕੀ ਸੀ? ਗੁਰਬਾਣੀ ਦਾ ਨਿਯਮ ਏ ਕਿ ਜਦੋਂ ਸਾਧੂ ਸੰਗ ਹੋਵੇ, ਸੰਤ ਹੋਵੇ, ਜਨ ਹੋਵੇ, ਸਾਧ ਹੋਵੇ, ਉਹਦੇ ਅਗਲੇ ਪਾਸੇ ਕੀ ਆ ਜਾਵੇ, ਕਾ ਆ ਜਾਵੇ, ਤੇ ਉਹਦੇ ਅਰਥ ਗੁਰੂ ਬਣਦੇ ਆ। ਇਹ ਨਿਯਮ ਏ ਗੁਰੂ ਕੀ ਬਾਣੀ ਦਾ। ਪਰ ਅਸੀਂ ਕਈ ਵਾਰੀ ਅਣਜਾਣ ਪੁਣੇ ਵਿੱਚ ਇਵੇਂ ਹੀ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਉਹ 30ਵੀਂ ਪੌੜੀ ਏ ਉਹ ਇਹ ਉਹ ਸ਼ਬਦ ਦਾ ਵਿਸਥਾਰ ਏ ਤੇ ਉਹਦਾ ਵਿਸਥਾਰ ਇਹ ਆ। ਉੱਥੇ ਚ ਪਹਿਲਾ ਸਤਿਗੁਰ ਦਾ ਅਲਫਾਜ਼ ਏ ਏਕਾ, ਏਕਾ ਉਸ ਵਾਹਿਗੁਰੂ ਅਕਾਲ ਸੂਚਕ ਏ, ਏਕਾ ਜੋਤ, ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ, ਵੀ ਉਹ ਏਕਾ ਵਾਹਿਗੁਰੂ ਅਕਾਲ ਪੁਰਖ ਏਕਾ ਜੋਤ। ਦੂਜਾ ਅਲਫਾਜ਼ ਏ ਮਾਈ, ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਵਿੱਚ ਮਾਈ ਸੁਣਤ ਸੋਚ ਭੈ ਡਰਤ ਮੇਰ ਤੇਰ ਤਜੋ ਅਵਾਨਾ ਸਰਨ ਸਵਾਮੀ ਕੀ ਪਰ। ਮਾਈ ਕੀ ਏ? ਲੁਕਾਈ, ਕਿ ਲੁਕਾਈ ਦੇ ਲੋਕੋ ਜੇ ਤੁਸੀਂ ਵਾਹਿਗੁਰੂ ਅਕਾਲ ਪੁਰਖ ਨੂੰ ਛੱਡ ਕੇ ਭੁੱਲ ਗਏ ਜੇ ਤੇ ਆਓ ਸੁਣੋ ਸੋਚੋ ਉਸ ਵਾਹਿਗੁਰੂ ਦੇ ਭੈ ਵਿੱਚ ਆਓ, ਮੇਰ ਤੇਰ ਨੂੰ ਛੱਡ ਕੇ ਉਸ ਅਕਾਲ ਪੁਰਖ ਦੀ ਸ਼ਰਨ ਚ ਆ, ਜੇ ਆ ਜਾਏਗਾ ਤੇ ਪ੍ਰਵਾਨ ਚੜੇਗਾ ਤੈਨੂੰ ਮਾਣ ਬਖਸ਼ੇਗਾ। ਵਿਆਈ ਦਾ ਅਰਥ ਪੈਦਾ ਕੀਤੀ, ਏਕਾ ਵਾਹਿਗੁਰੂ ਨੇ ਇਹ ਲੁਕਾਈ ਜਿੰਨੀ ਸ੍ਰਿਸ਼ਟੀ ਏ ਪੈਦਾ ਕੀਤੀ ਏ, ਲੇਕਿਨ ਇਹਦੇ ਵਿੱਚੋਂ ਪ੍ਰਵਾਨ ਕਿੰਨੇ ਚੜਨੇ? ਅੱਜ ਕੰਪਿਊਟਰ ਦਾ ਯੁੱਗ ਏ, ਫੋਨ ਦੇ ਵਿੱਚ ਸਭ ਦੇ ਵਿੱਚ ਧੰਨ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਏ, ਤੁਸੀਂ ਪਾ ਕੇ ਦੇਖਿਓ ਜੇ ਜਿੰਨੀ ਬਾਣੀ ਏ, ਜਿੱਥੇ ਤੱਤੇ ਨੂੰ ਸਿਹਾਰੀ ਨੰਨੇ ਨੂੰ ਸਿਹਾਰੀ ਆਏਗੀ, ਕਦਾ ਚਿੱਤ ਵੀ ਉੱਥੇ ਅਰਥ ਤਿੰਨ ਨਹੀਂ ਆਉਣਗੇ। ਜਪਜੀ ਸਾਹਿਬ ਜਿਨ ਸੇਵਿਆ ਤਿੰਨ ਪਾਇਆ ਮਾਨ, ਤੱਤੇ ਨੂੰ ਸਿਹਾਰੀਏ ਨੰਨੇ ਨੂੰ ਸਿਹਾਰੀਏ। ਸਤਿਗੁਰ ਸਾਹਿਬ ਜੀ ਦਾ ਫੁਰਮਾਨ ਆਉਂਦਾ ਹੈ ਤਕਰੀਬਨ ਸੁਣਦਿਆਂ ਦੇ ਅਖੀਰਲੀਆਂ ਪੰਕਤੀਆਂ ਨੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਤੱਤੇ ਨੂੰ ਸਿਹਾਰੀਏ ਨੰਨੇ ਨੂੰ ਸਿਹਾਰੀਏ।
ਜਿੱਥੇ ਤੱਤੇ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ ਅਰਥ ਤਿੰਨ ਆਉਣਗੇ, ਉੱਥੇ ਤੱਤੇ ਨੂੰ ਟਿੱਪੀ ਹੋਏਗੀ ਜਾਂ ਨੰਨੇ ਨੂੰ ਸਿਹਾਰੀ ਨਹੀਂ ਹੋਏਗੀ। ਜਿਵੇਂ ਆਪਾਂ ਰੋਜ਼ ਰਾਸੇ ਥਾਲ ਵਿੱਚ ਤਿੰਨ ਵਸਤੂ ਪਈਓ ਤੇ ਤੱਤੇ ਨੂੰ ਟਿੱਪੀ ਲੱਗੀ ਹੋਈ। ਗੁਰਬਾਣੀ ਦੇ ਨਿਯਮ ਅਨੁਸਾਰ ਤਿੰਨ ਦਾ ਅਰਥ ਕਿਸ ਨੂੰ ਪ੍ਰਵਾਨ ਕੀਤਾ। ਹੁਣ ਕਿਸ ਨੂੰ ਪ੍ਰਵਾਨ ਕੀਤਾ? ਜਿਹਨੇ ਪਹਿਲਾਂ ਉਹਦੇ ਹੁਕਮ ਨੂੰ ਮੰਨ ਲਿਆ, ਚੇਲੇ ਦਾ ਅਰਥ ਸੇਵਕ, ਉਹ ਸੇਵਕ ਪ੍ਰਵਾਨ ਚੜਿਆ ਹੈ। ਜਿਸ ਨੇ ਮੰਨ ਲਿਆ ਕਿ ਵਾਹਿਗੁਰੂ ਮੇਰਾ ਸਾਜਣਹਾਰ, ਇਸ ਸ੍ਰਿਸ਼ਟੀ ਦਾ ਸਾਜਣਹਾਰ ਤੂੰ ਹੈ, ਤੇਰੇ ਤੋਂ ਬਿਨਾ ਤੂੰ ਇਹ ਸਭ ਬਣ ਸਭ ਜੰਗਲ ਤੂੰ ਬਣਾਏ ਆ, ਤੇਰੇ ਤੋਂ ਬਿਨਾ ਕੋਈ ਸਾਜਣਹਾਰ ਨਹੀਂ। ਅੱਗੇ ਪੜੋਗੇ, ਇੱਕ ਸੰਸਾਰੀ ਇੱਕ ਦੇ ਕੱਕੇ ਨੂੰ ਔਂਕੜ ਲੱਗਾ ਹੋਇਆ, ਜੇ ਔਂਕੜ ਨਾ ਹੁੰਦਾ ਤੇ ਫਿਰ ਕਿੰਨਾ ਹੋਣੇ ਸੀਗੇ। ਉਹਦਾ ਹਰਗਜ ਅਰਥ ਬ੍ਰਹਮਾ ਨਹੀਂ ਬਣ ਸਕਦਾ। ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ ਵਿੱਚ ਸਾਨੂੰ ਫਰਮਾ ਕੇ ਦੱਸਦਾ ਕਿ ਬ੍ਰਹਮਾ ਇੱਕ ਨਹੀਂ ਹੈਗਾ, ਕੋਟ ਬਿਸਣ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾਂ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਪਤਾ ਨਹੀਂ ਕਿੰਨੇ ਕੁ ਵਿਸ਼ਨੂੰ ਨੇ, ਪਤਾ ਨਹੀਂ ਕਿੰਨੇ ਕੁ ਬ੍ਰਹਮੇ ਨੇ, ਕਰੋੜਾਂ ਦੀ ਗਿਣਤੀ ਵਿੱਚ, ਕਰੋੜਾਂ ਦੀ ਗਿਣਤੀ ਵਿੱਚ ਸ਼ਿਵਜੀ ਪੈਦਾ ਹੋਏ ਹੋਣਗੇ, ਪਰ ਉਹ ਵਾਹਿਗੁਰੂ ਜਿਹੜਾ ਹੈ ਉਹ ਇੱਕ ਹੈ, ਉਹਦਾ ਵਿਸਥਾਰ ਨਹੀਂ ਕੀਤਾ। ਐਸਾ ਧਨੀ ਗੋਬਿੰਦ ਹਮਾਰਾ, ਵਰਨ ਸਾਕੋ ਗੁਣ ਵਿਸਥਾਰਾ, ਉਹਦੇ ਗੁਣਾਂ ਦਾ ਵਰਣਨ ਵੀ ਨਹੀਂ ਹੋ ਸਕਦਾ, ਉਹਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਇਸ ਵਾਸਤੇ ਇੱਕ ਸੰਸਾਰੀ ਵੀ ਤੂੰ ਇੱਕ ਹੈ ਜਿਹਨੇ ਸੰਸਾਰ ਨੂੰ ਸਿਰਜਿਆ। ਤੇ ਆਪਾਂ ਸਭ ਨੂੰ ਜਵਾਨੀ ਪੰਕਤੀ ਯਾਦ ਹੋਏਗੀ, ਤੁਦ ਆਪੇ ਸ੍ਰਿਸ਼ਟ ਸਿਰਜਿਆ ਆਪੇ ਹੁਣ ਗੋਈ, ਇਸ ਬਣਾ ਨੂੰ ਇਹਨਾਂ ਜੰਗਲਾਂ ਨੂੰ ਸਭ ਨੂੰ ਪੈਦਾ ਕਰਨ ਵਾਲਾ ਤੂੰ ਏ, ਤੇਰੇ ਤੋਂ ਬਿਨਾ ਕੋਈ ਪੈਦਾ ਕਰਨ ਵਾਲਾ ਨਹੀਂ। ਇੱਕ ਸੰਸਾਰੀ ਇੱਕ ਭੰਡਾਰੀ, ਸਤਿਗੁਰ ਸਾਹਿਬ ਜੀ ਨੇ ਇਸ ਦੋ ਪੰਕਤੀਆਂ ਤੋਂ ਅੱਗੇ ਇੱਕ ਪੰਕਤੀ ਛੱਡ ਕੇ ਅੱਗੇ ਨਾਲ ਦਾਤੇ ਦਾ ਵੀ ਕਹਿ ਦਿੱਤਾ ਤੇ ਗਾਂ ਉੱਥੇ ਬਨ ਬਣੋ ਦੇਖ ਰਹੀ

ਗਿਆਨੀ ਤੂੰ ਦਾਤਾ ਸਭ ਜਾਤਕ ਤੇਰੇ ਤੁਦ ਬਿਣ ਕਿਸ ਸਾ ਲਾਹੀ ਦਾਤਾ ਵੀ ਤੂੰ ਹੈ ਦੁਨੀਆਂ ਦੇ ਉੱਤੇ ਕੋਈ ਦੂਜਾ ਦਾਤਾ ਜਿਹੜਾ ਹੈ ਉਹ ਨਹੀਂ ਹੈਗਾ ਤੇ ਸਤਿਗੁਰੂ ਸਾਹਿਬ ਜੀ ਨੇ ਉੱਥੇ ਫਿਰ ਅਗਲੇ ਪਾਸੇ ਇੱਕ ਪੰਡਾਰੀ ਇੱਕ ਨੂੰ ਫਿਰ ਕੱਕੇ ਨੂੰ ਔਂਕੜੇ ਔਰ ਇਹ ਸਾਨੂੰ ਪਹਿਲਾਂ ਹੀ ਜਪਜੀ ਸਾਹਿਬ ਜੀ ਦੱਸ ਦਿੱਤਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮਾਝ ਦੀ ਵਾਰ ਦੇ ਵਿੱਚ ਹੋਰ ਭੁਲੇਖਾ ਸਾਡਾ ਕੱਢ ਦਿੱਤਾ ਕਿ ਰਿਜਕ ਜਿਹੜਾ ਹੈ ਇਹ ਕਿਸੇ ਹੋਰ ਦੇ ਹੱਥ ਨਹੀਂ ਹੈਗਾ ਕੇਵਲ ਉਸ ਵਾਹਿਗੁਰੂ ਦੇ ਆ ਉਹ ਦਾਤਾ ਹੈ ਅਸੀਂ ਮੰਗਣ ਵਾਲੇ ਹਾਂ ਨਾ ਰਿਜਕ ਦਸਤ ਆ ਕਸੇ ਨਾ ਰਿਜਕ ਨਹੀਂ ਦਸਤ ਹੱਥ ਕਸੇ ਕਿਸੇ ਆਦਮੀ ਦੇ ਕਿਸੇ ਦੇਵਤੇ ਦੇ ਕਿਸੇ ਹੋਰ ਦੇ ਹੱਥ ਵਿੱਚ ਕਿਸੇ ਪੈਗੰਬਰ ਦੇ ਹੱਥ ਵਿੱਚ ਨਾ ਰਿਜਕ ਦਸਤ ਆ ਕਸੇ ਤੇ ਇਸ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਹੁੰਦੇ ਹਮਾਰਾ ਏਕ ਆਸ ਵਸੇ ਹਾਲਾਂਕਿ ਗੁਰੂ ਨਾਨਕ ਸਾਹਿਬ ਵਾਸਤੇ ਜਿੰਨੇ ਵਿਸ਼ੇਸ਼ਣ ਆਰੰਭ ਚ ਬੋਲੇ ਸੀ ਉਹ ਸਾਰੇ ਵਿਸ਼ੇਸ਼ਣ ਭਾਈ ਨੰਦ ਲਾਲ ਨੇ ਗੁਰੂ ਨਾਨਕ ਸਾਹਿਬ ਵਾਸਤੇ ਵਰਤੇ ਹੋਏ ਆ ਪਰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਦਾਤਾ ਨਹੀਂ ਆਖਿਆ ਭਾਈ ਨੰਦ ਲਾਲ ਨੇ ਕਰੀਮੋ ਕਰੀਮ ਕਿਰਪਾ ਕਰਨ ਵਾਲੇ ਜਿਹੜੇ ਕਹਿੰਦੇ ਉਹਨਾਂ ਤੇ ਕਿਰਪਾ ਕਰਨ ਵਾਲਾ ਹੈ ਰਹੀਮੋ ਰਹੀਮ ਤੂੰ ਰਹਿਮਤਾਂ ਵਰਤਾਉਣ ਵਾਲਿਆਂ ਉੱਤੇ ਰਹਿਮਤ ਵਰਤਾਉਣ ਵਾਲਾ ਹੈ ਫਹੀਮੋ ਫਹੀਮ ਤੂੰ ਗਿਆਨ ਦੇਣ ਵਾਲਿਆਂ ਦਾ ਗਿਆਨ ਦਾ ਦਾਤਾ ਹੈ ਅਜ਼ੀਮੋ ਅਜ਼ੀਮ ਤੂੰ ਵੱਡਿਆਂ ਤੂੰ ਵੱਡਾ ਹੈ ਦਾਨ ਪਜੀਰ ਤੂੰ ਸਿਆਣਪ ਤੇ ਫਤਿਹ ਪਾਉਣ ਵਾਲਾ ਹੈ ਮਕੀਨੋ ਮਕਾਂ ਤੂੰ ਇੱਕ ਥਾਂ ਤੇ ਟਿਕਾਉਣ ਵਾਲਾ ਹੈ ਤੂੰ ਆਗ ਟਿਕਿਆ ਹੋਇਆ ਹੈ ਜ਼ਮੀਨੋ ਜਮਾ ਤੂੰ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਹਰ ਥਾਂ ਹੈ ਤੂੰ ਪੀਰਾਨ ਪੀਰ ਹੈ ਤੂੰ ਦਸਤਗੀਰ ਹੈ ਤੂੰ ਹੱਥ ਪਕੜ ਜਾਣ ਵਾਲਾ ਹੈ ਮੁਰਸ਼ਦ ਆਲਮੀਨ ਆਲਮੀਨ ਦਾ ਹੁੰਦਾ ਕਿ ਜਿੰਨੇ ਬ੍ਰਹਿਮੰਡ ਨੇ ਸਾਰਿਆਂ ਬ੍ਰਹਿਮੰਡਾਂ ਦਾ ਗੁਰੂ ਤੂੰ ਹੈ ਪਰ ਇੰਨਾ ਹੁੰਦਿਆਂ ਹੋਇਆ ਗੁਰੂ ਨਾਨਕ ਸਾਹਿਬ ਨੇ ਇਹ ਆਖਿਆ ਕਿ ਮੈਂ ਦਾਤਾ ਨਹੀਂ ਹਾਂ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਨਾ ਰਿਜਕ ਦਸ ਆ ਕਸੇ ਹਮਾਰਾ ਇਹ ਪਾਠ ਹਮਾਰਾ ਨਹੀਂ ਹਮਾ ਲਫ਼ਜ਼ ਫਾਰਸੀ ਦਾ ਹਮਾ ਦਾ ਅਰਥ ਤਮਾਮ ਹਮਾਰਾ ਏਕ ਆਸ ਵਸੇ ਤੂੰ ਇੱਕ ਸਾਜਣ ਵਾਲਾ ਹੈ ਤੇ ਮੈਨੂੰ ਆਸ ਮੈਂ ਰੱਖਦਾ ਤੇਰੇ ਇੱਕ ਦੀ ਰੱਖਦਾ ਮੈਂ ਕਿਸੇ ਹੋਰ ਦੀ ਆਸ ਜਿਹੜੀ ਏ ਨਹੀਂ ਰੱਖਦਾ ਹਮਾਰਾ ਏਕ ਆਸ ਵਸੇ ਅਸ਼ਟ ਏਕ ਜਿਗਰ ਕੋਈ ਏਕ ਤੂੰ ਹੀ ਇੱਕ ਤੂੰ ਹੀ ਏ ਤੂੰ ਹੀ ਸਾਜਣ ਵਾਲਾ ਇਹ ਸਾਰੇ ਬਣ ਇਹ ਜਿੰਨੇ ਵੱਡੇ ਛੋਟੇ ਆ ਸਾਰੇ ਤੂੰ ਸਾਜੇ ਆ ਤੇਰੇ ਤੋਂ ਬਿਨਾ ਕੋਈ ਹੋਰ ਦਾਤਾ ਨਹੀਂ ਹੈਗਾ ਕੋਈ ਦੇਣ ਵਾਲਾ ਨਹੀਂ ਹੈਗਾ ਤੇਰੇ ਦਰ ਦੇ ਉੱਤੇ ਅਸੀਂ ਸਾਰੇ ਜਿਹੜੇ ਆ ਮੰਗਤੇ ਆ ਹਾਂ ਮੰਗਤਿਆਂ ਦੇ ਮੰਗਣ ਵਿੱਚ ਫਰਕ ਏ ਕਿ ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ ਵੇ ਇੱਕ ਸੰਸਾਰੀ ਇੱਕ ਭੰਡਾਰੀ

0: ਵੀ ਤੂੰ ਏ, ਤੇਰੇ ਤੋਂ ਬਿਨਾ ਕੋਈ ਮਾਰਨ ਵਾਲਾ ਨਹੀਂ, ਤੂੰ ਹੀ ਮਾਰਨ ਵਾਲਾ ਹੈ, ਤੇਰੇ ਤੋਂ ਬਿਨਾ ਮਾਰ ਨਹੀਂ ਸਕਦਾ, ਤੇ ਫਿਰ ਮੇਰੀ ਆਸ ਜਿਹੜੀ ਏ ਉਹ ਤੇਰੇ ਤੇ ਆ, ਤੂੰ ਤੇਰਾ ਸਭ ਕੀ ਆ, ਇਹ ਸਾਰਾ ਤੇਰਾ ਕੀਤਾ ਹੋਇਆ ਹੈ, ਤੂੰ ਥਿਰਥੀ ਆ, ਕੁਝ ਸਮਾਨ ਕੋ ਨਾਹੀ। ਲੇਕਿਨ ਜਿਹੜਾ ਤੇਰਾ ਕੀਤਾ ਹੋਇਆ ਨਾ, ਇਹ ਬਿਰਸਨਹਾਰ ਹੈ, ਕਿਉਂਕਿ ਇਹਨੂੰ ਰਸਤਾ ਕਿਹਾ ਵੀ ਇਹ ਰਸਤਾ ਹੈ। ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਇਹ ਸਲੋਕ ਪੜ੍ਹਦੇ ਹਾਂ ਤੇ ਉਹ ਸਲੋਕ ਆਉਂਦਾ ਹੈ, ਜਦੋਂ ਆਮ ਤੌਰ ਤੇ ਮਨੁੱਖ ਗੁਰੂ ਕੇ ਸਿੱਖ ਤੇ ਨਹੀਂ ਕਰਦੇ, ਜਿਨ੍ਹਾਂ ਨੂੰ ਗੁਰੂ ਕੀ ਸਿੱਖੀ ਦੀ ਸਮਝ ਆ ਗਈ, ਉਹਨਾਂ ਨੇ ਮੌਤ ਨੂੰ ਹੱਸ ਹੱਸ ਕੇ ਮਜ਼ਾਕਾਂ ਕੀਤੀਆਂ, ਪੁਰਾਤਨ ਸਮੇਂ ਦੇ ਵਿੱਚ ਵੀ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੀ। ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਕਹਿੰਦੇ ਉਹਦੀ ਚਿੰਤਾ ਕਰੀ ਜਿਹੜੀ ਅਣਹੋਣੀ ਹੋਏ, ਜਿਹੜੀ ਹੋਣੀ ਹੋਣੀ ਉਹਦੀ ਚਿੰਤਾ ਹੀ ਹੋਣੀ। ਇਹ ਮਾਰਗ ਸੰਸਾਰ ਕੋ ਨਾਨਕ ਥਿਰਨੀ ਕੋਏ, ਇੱਥੇ ਕੁਛ ਥਿਰਨੀ ਸਭ ਨੇ ਜਾਣਾ ਹੈ, ਕੇਵਲ ਜੀਵਾਂ ਤੱਕ ਨਹੀਂ। ਸਤਿਗੁਰ ਸਾਹਿਬ ਜੀ ਨੇ ਇਹ ਕਹਿਤਾ, ਧਰਤ ਆਕਾਸ ਪਤਾਲ ਹੈ ਚੰਦ ਸੂਰ ਬਣਾ ਸੀ, ਇਹ ਧਰਤੀ ਇਹ ਆਕਾਸ਼ ਇਹ ਚੰਦਰਮਾ ਇਹ ਸਭ ਬਿਨਸੰਹਾਰ ਨੇ। ਤੇ ਅੱਜ ਦੀ ਸਾਇੰਸ ਵੀ ਮੰਨਦੀ ਏ ਕਿ ਦਿਨ ਬ ਦਿਨ ਸੂਰਜ ਘੱਟ ਰਿਹਾ ਏ, ਚੰਦਰਮਾ ਘੱਟ ਰਿਹਾ ਏ, ਇਹ ਜ਼ਮੀਨ ਘੱਟ ਰਹੀ ਏ। ਹਾਂ, ਸਾਇੰਸ ਇਹ ਕਹਿੰਦੀ ਏ ਕਿ ਇਹਨਾਂ ਨੂੰ ਖਤਮ ਹੋਣ ਤੇ ਕਰੋੜਾਂ ਸਾਲ ਲੱਗ ਜਾਣਗੇ। ਇਹ ਵਾਹਿਗੁਰੂ ਤੇਰੀ ਕੀਤੀ ਹੋਈ ਪਸਾਰਾ ਏ, ਕਈ ਵਾਰ ਪਸਰਿਓ ਪਸਾਰਾ, ਪਤਾ ਨੀ ਕਿੰਨੀ ਵਾਰ ਇਹ ਪਸਾਰਾ ਪਸਰਿਆ ਹੋਇਆ ਏ। ਤੇਰਾ ਸਭ ਕੀ ਆ, ਤੂੰ ਥਿਰਥੀ ਆ, ਪਰ ਤੂੰ ਸਦਾ ਲਈ ਥੇਰੇ, ਤੂੰ ਆਉਣ ਜਾਣ ਦੇ ਵਿੱਚ ਜਿਹੜਾ ਨਹੀਂ ਹੈ, ਤੂੰ ਇੱਕ ਰਸ ਏ। ਜਿਹੜਾ ਸਭ ਤੋਂ ਪਹਿਲਾਂ ਮੂਲ ਮੰਤਰ ਚ ਸੱਤ ਲਿਖ ਦਿੱਤਾ ਹੈ, ਸੱਤ ਦਾ ਅਰਥ ਹੀ ਇਹ ਆ ਕਿ ਤੂੰ ਸਦੀਵ ਕਾਲ ਹੋਂਦ ਵਾਲਾ ਏ। ਤੁਰੋਂ ਤੇਰੇ ਤੇ ਜਿਵੇਂ ਬਚਪਨ ਸੀ, ਜਵਾਨੀ ਸੀ, ਬੁਢੇਪਾ ਸੀ, ਉਹ ਤੇਰੇ ਉੱਤੇ ਨਹੀਂ ਆਇਆ ਹੈਗਾ, ਤੂੰ ਇੱਕ ਰਸ ਸਦਾ ਹੈਗਾ ਏ। ਹਾਂ, ਜਿਹੜਾ ਤੇਰੇ ਨਾਲ ਲੱਗ ਗਿਆ, ਵਾਹਿਗੁਰੂ ਤੂੰ ਥੇਰੇ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਣਾ ਸੀ, ਜਿਹੜਾ ਤੇਰੇ ਨਾਲ ਲੱਗ ਗਿਆ ਵੇ ਵਾਹਿਗੁਰੂ, ਉਹ ਤੇਰੇ ਸਮਾ ਕੇ ਸਦਾ ਲਈ ਥਿਰ ਹੋ ਗਿਆ ਹੈ। ਖੰਡੇ ਬਾਟੇ ਦੇ ਅੰਮ੍ਰਿਤ ਦੀ ਬਖਸ਼ਿਸ਼ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਬਚਨ ਆਖੇ ਸੀ, ਖਾਲਸਾ ਅਬਨਾਸੀ ਹੈ ਬਾਕੀ ਸਭ ਚਰਾਸੀ ਹੈ, ਕਿ ਖਾਲਸਾ ਤੂੰ ਅਬਨਾਸੀ ਏ। ਤੇ ਖਾਲਸੇ ਨੂੰ ਆਖਿਆ ਹੀ ਤੈਨੂੰ ਰੂਪ ਵੀ ਉਹ ਦੇਣ ਲੱਗਾ ਜਿਹੜਾ ਮੇਰਾ ਰੂਪ ਏ, ਤਾਂ ਇਹ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕਿਉਂ ਸਤ ਸਤ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਤ ਬਿਰਦ, ਕਿ ਮੇਰਾ ਸੁਭਾਅ ਤੇ ਖਾਲਸੇ ਦਾ ਇੱਕ ਏ, ਜਿਹੜਾ ਤੇਰੇ ਨਾਲ ਲੱਗਿਆ ਵੀ ਉਹ ਥਿਰ ਹੋ ਗਿਆ। ਤੁਧ ਸਮਾਨ ਕੋ ਨਾਹੀ, ਤੇਰੇ ਬਰਾਬਰ ਤੇਰੇ ਤੁਲਦਾ ਹੋਰ ਕੋਈ ਨਹੀਂ। ਇਹ ਗੱਲ ਸਤਿਗੁਰ ਸਾਹਿਬ ਜੀ ਨੇ ਸਾਨੂੰ ਜਪਜੀ ਸਾਹਿਬ ਸਮਝਾ ਦਿੱਤੀ ਸੀਗੀ। ਜਦੋਂ ਉਹਨਾਂ ਪੁੱਛਿਆ ਕਿ ਧੰਨ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਜਿਸ ਅਕਾਲ ਪੁਰਖ ਦੇ ਏਡੇ ਗੁਣ ਗਾਉਂਦੇ ਜੇ, ਉਹਦੀ ਤਾਕਤ ਕਿੱਡੀ ਕੇ, ਤੇ ਸਤਿਗੁਰ ਸਾਹਿਬ ਜੀ ਨੇ ਫਰਮਾਤਾ ਸੀ, ਗਾਵੈ ਕੋ ਤਾਨ ਹੋਵੈ ਕਿਸੇ ਤਾਨ, ਉਹ ਤਾਂ ਕੋਈ ਦੱਸੇ ਗਾ ਕੇ ਉਹਦਾ ਤਾਨ ਕਿੱਡਾ, ਜੇ ਓਡਾ ਵੱਡਾ ਹੋਵੇ ਤੇ ਫੇਰ। ਹਾਂ, ਸੁਖਮਨੀ ਸਾਹਿਬ ਦੀ ਇੱਕ ਪੰਕਤੀ ਏ, ਆ ਪਖੰਡੀ ਉਹਦਾ ਅੱਧੀ ਪੰਕਤੀ ਪੜ੍ਹ ਕੇ ਲੋਕਾਂ ਨੂੰ ਗੁਮਰਾਹ ਕਰਦੇ ਆ, ਦੂਸਰ ਹੋਏ ਤਾਂ ਸੋਜੀ ਪਾਏ, ਉਹਨਾਂ ਇੰਨੀ ਪੰਕਤੀ ਪੜ੍ਹਨੀ ਏ ਕਿ ਵੇਖੋ ਗੁਰੂ ਕੀ ਬਾਣੀ ਚ ਲਿਖਿਆ ਏ, ਦੂਜਾ ਹੋਏਗਾ ਤੇ ਤੁਹਾਨੂੰ ਸੋਜੀ ਗਿਆਨ ਹੋਏਗੀ। ਅਗਲੀ ਗੱਲ ਨੀ ਪੜ੍ਹਦੇ, ਤਾਂ ਕੀ ਗਤਮਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਉਹਦੀ ਗਤਮਤ ਕੋਈ ਕਹਿ ਨਹੀਂ ਸਕਦਾ, ਲੇਕਿਨ ਉਹ ਸਦਾ ਇੱਕ ਥਿਰ ਸਦਾ ਰਹਿਣ ਵਾਲਾ ਏ, ਧਰਤੀ ਬਿਨ ਸਕਦੀ ਏ ਵਾਹਿਗੁਰੂ ਅਕਾਲ ਪੁਰਖ, ਲੇਕਿਨ ਤੂੰ ਸਦਾ ਥੇਰੇ, ਤੂੰ ਦਾਤਾ ਸਭ ਜਾਤ ਕੇ ਤੇਰੇ, ਤੁਧ ਬਿਨ ਕਿਸ ਸਾ ਲਾਹੀ, ਤੇਰੇ ਤੋਂ ਬਿਨਾ ਮੈਂ ਕਿਸ ਦੀ ਸਿਫਤ ਕਰਾਂ ਨਹੀਂ, ਤੇਰੀ ਸਿਫਤ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਆਖਿਆ ਸੀ ਸਿਫਤ ਸਲਾਉਣ ਵੀ ਕਰਨੀ ਏ ਤੇ ਉਹਦੇ ਖਜ਼ਾਨਿਆਂ ਵਿੱਚ ਕਰਨੀ ਏ। ਉਹਦੇ ਖਜ਼ਾਨੇ ਸਤਿਗੁਰ ਸਾਹਿਬ ਜੀ ਦੀ ਅਲਾਹੀ ਬਾਣੀ ਜਾਂ ਜਿਹੜੀ ਬਾਣੀ ਉਹਨੇ ਪ੍ਰਵਾਨ ਕੀਤੀ ਹੈ। ਉਸ ਤੋਂ ਬਾਅਦ ਕੋਈ ਇਹ ਆਖੇ ਕਿ ਉਹਦੇ ਪ੍ਰਵਾਨ ਕੀਤੇ ਤੋਂ ਬਿਨਾਂ ਮੈਂ ਆਪਣੀ ਮਰਜ਼ੀ ਨਾ ਦੇਵਾਂ, ਉਹ ਜਾਪ ਸਿੱਖ ਨੇ ਨਹੀਂ ਜਪਣਾ। ਜਦੋਂ ਸਿੱਖਾਂ ਨੇ ਪੁੱਛਿਆ ਸੀ ਕਲਗੀਧਰ ਪਾਤਸ਼ਾਹ ਨੂੰ, ਸਤਿਗੁਰੂ ਜੀ ਕਿਹੜਾ ਜਾਪ ਜਪਣਾ ਹੈ, ਤੇ ਰਹਿਤਨਾਮਿਆਂ ਜ਼ਿਕਰ ਵਾਹਿਗੁਰੂ ਕੇ ਜਾਪ ਬਿਨਾਂ ਜਪੇ ਔਰ ਕੋਈ ਜਾਪ, ਸੋ ਸਾਕਤ ਸਿੱਖ ਮੂਲ ਨਾਹੇ, ਬਾਚਕ ਸ੍ਰੀ ਮੁਖ ਆਪ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਆਖਿਆ ਸੀ ਕਿ ਜਿਹੜਾ ਤੁਹਾਨੂੰ ਨਾਮ ਮੰਤਰ ਦਿੱਤਾ ਹੈ ਉਹ ਜਪਣਾ ਹੈ, ਉਹਦੇ ਨਾਲ ਤੂੰ ਉਹਦੀ ਸਿਫਤ ਸਲਾਹ ਕਰੀ। ਜਦੋਂ ਉਹਦੀ ਸਿਫਤ ਸਲਾਹ ਕਰੇਗਾ ਤੇਰੇ ਅੰਦਰ ਇੰਨਾ ਟਕਾ ਆਏਗਾ, ਅਣ ਮੰਗਿਆ ਦਾਨ ਦੀਜੇ ਦਾ ਤੇ ਤੇਰੀ ਭਗਤ ਭਰੇ ਭੰਡਾਰਾ, ਤੂੰ ਬਿਨਾਂ ਮੰਗਣ ਤੋਂ ਦੇਣਾ। ਇਹ ਸਿੱਖੀ ਦੀ ਫਲਾਸਫੀ ਹੈ। ਹਰ ਧਰਮ ਦੇ ਵਿੱਚ ਅਰਦਾਸ ਕਰਨ ਦੇ ਚਿੰਨ੍ਹ ਨੇ, ਉਹਦੇ ਹਰ ਧਰਮ ਦੇ ਪਿੱਛੇ ਉਹਦੀ ਬੈਕਗਰਾਉਂਡ ਪਈ ਹੈ, ਮਤਲਬ ਪਿਆ ਹੈ। ਜਿਵੇਂ ਸਾਡੇ ਇਹ ਪੰਜ ਕਕਾਰ ਨੇ ਨਾ, ਇਹਨਾਂ ਦੇ ਪਿੱਛੇ ਵੀ ਬੈਕਗਰਾਉਂਡ ਹੈ, ਇਹਨਾਂ ਦੇ ਪਿੱਛੇ ਸਾਨੂੰ ਮੱਤ ਤੇ ਫਲਾਸਫੀ ਦੇ ਪਿੱਛੇ ਪਈ ਹੋਈ ਹੈ ਇਹਨਾਂ ਪੰਜਾਂ ਕਕਾਰਾਂ ਦੇ ਪਿੱਛੇ। ਤੁਸੀਂ ਕਿਤੇ ਮੱਕੇ ਦੀ ਦੁਆ ਟੀਵੀ ਤੇ ਵੇਖ ਸਕਦੇ, ਜਾਂ ਕਿਸੇ ਮੌਲਵੀ ਸਿਆਣੇ ਨੂੰ ਕਾਜੀ ਨੂੰ ਪੁੱਛਿਓ ਵੀ ਜਦੋਂ ਇਸਲਾਮ ਦੀ ਦੁਨੀਆਂ ਦੇ ਵਿੱਚ ਤੁਸੀਂ ਦੁਆ ਕਰਦੇ ਜੇ ਤੇ ਹਮੇਸ਼ਾ ਉਹਨਾਂ ਦੇ ਹੱਥ ਉੱਪਰ ਨੂੰ ਐ ਹੋਣਗੇ। ਕਈ ਵਾਰੀ ਅਣਜਾਣ ਪੁਣੇ ਚ ਅਸੀਂ ਵੀ ਹੱਥ ਐ ਕਰਦੇ, ਸਾਡੀ ਫਲਾਸਫੀ ਨਹੀਂ ਇਸਲਾਮ ਦੀ ਫਲਾਸਫੀ ਹੈ, ਸਾਡੀ ਫਲਾਸਫੀ ਹੈ ਹੱਥ ਜੋੜ ਕੇ ਇਸ ਕਰਨੀ। ਤੇ ਉਹ ਤੁਹਾਨੂੰ ਮੌਲਵੀ ਕਹੇਗਾ ਕਿ ਅਸੀਂ ਖੁਦਾ ਦੇ ਮੰਗਤੇ ਆ, ਖੁਦਾ ਤੂੰ ਮੰਗਦੇ ਆ। ਤੇ ਸੱਚ ਜਾਣਿਓ ਸਿੱਖ ਨੂੰ ਇਹੋ ਜਿਹਾ ਬਣਾਇਆ ਹੈ ਕਿ ਤੈਨੂੰ ਮੰਗਣ ਦੀ ਲੋੜ ਜਿਹੜੀ ਹੈ ਨਹੀਂ ਹੈਗੀ। ਜਿਵੇਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਉਹਦੇ ਮਾਂ ਪਿਓ ਆਪੇ ਕੱਪੜਾ ਦਿੰਦੇ ਆ, ਉਹਦੇ ਮਾਂ ਪਿਓ ਆਪੇ ਉਹਦੀ ਸਾਰੀ ਪਰਵਰਿਸ਼ ਕਰਦੇ ਆ, ਇਵੇਂ ਉਹ ਵਾਹਿਗੁਰੂ ਅਕਾਲ ਪੁਰਖ, ਸਾਨੂੰ ਉਹਨੂੰ ਮੰਗਣ ਦੀ ਲੋੜ ਨਹੀਂ। ਜੋ ਸਾਨੂੰ ਚਾਹੀਦਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਆਪ ਦਿੰਦਾ ਵੇ। ਹਾਂ, ਇੱਕ ਥਾਂ ਤੇ ਮੰਗ ਸਕਦਾ ਹੈ ਸਿੱਖ ਕਿ ਜਦੋਂ ਸਿੱਖੀ ਨੂੰ ਇਲਾਜ ਲੱਗਦੀ ਹੋਵੇ ਤੇ ਉਦੋਂ ਸਿੱਖ ਕਹਿੰਦਾ, ਦਾਤਿਆ ਮੈਂ ਆਪਣੇ ਕਰਕੇ ਨਹੀਂ ਮੰਗਦਾ, ਮੈਂ ਤੇਰਾ ਸਿੱਖ ਹਾਂ, ਜੇ ਅੱਜ ਮੇਰੇ ਕੋਲ ਨਾ ਹੋਇਆ ਤੇ ਤੈਨੂੰ ਇਲਾਜ ਲੱਗੇਗੀ ਤੇ ਫਿਰ ਉਹਦੇ ਘਰੋਂ ਸਭ ਕੁਛ ਮਿਲਦਾ ਹੈ। ਜਨ ਕੋ ਪ੍ਰਭ ਸੰਗੇ ਅਸਨੇ ਹੋ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ ਹੋ। ਹੇ ਵਾਹਿਗੁਰੂ ਤੂੰ ਮੇਰਾ ਮਿੱਤਰ ਏ, ਮੇਰਾ ਪਿਆਰ ਤੇਰੇ ਨਾਲ ਏ, ਤੇ ਤੇਰੇ ਘਰ ਵਿੱਚ ਐਸਾ ਕੁਛ ਨਹੀਂ ਕਿ ਨਾ ਹੋਵੇ। ਆਪਾਂ ਰੋਜ਼ ਪੜ੍ਹਦੇ ਹਾਂ ਅਨੰਦ ਸਾਹਿਬ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਤੇਰੇ ਘਰ ਵਿੱਚ ਸਭ ਕੁਛ ਹੈਗਾ ਏ। ਇਸ ਵਾਸਤੇ ਮੈਂ ਤੇਰੇ ਨਾਂ ਨੂੰ ਲਾਜ ਨਾ ਲੱਗੇ, ਮੈਂ ਤੇਰਾ ਹੋ ਗਿਆ ਵਾ, ਮਾਣ ਮੰਗੋ ਤੇ ਸਿੱਖ ਦੀ ਇੱਜ਼ਤ ਤੇਰੀ ਇੱਜ਼ਤ ਏ। ਇਸ ਵਾਸਤੇ ਵੇਖੀ ਕਿਤੇ ਸਿੱਖ ਦੀ ਬੇਇੱਜ਼ਤੀ ਨਾ ਹੋਵੇ। ਜਿੱਦਣ ਸਿੱਖ ਬੇਇੱਜ਼ਤਾ ਹੋ ਗਿਆ ਉਲਾਮਾ ਤੈਨੂੰ ਆਉਣਾ ਏ, ਇਸ ਵਾਸਤੇ ਇੱਜ਼ਤ ਜਿਹੜੀ ਏ ਉਹ ਮੈਨੂੰ ਦੇਵੀ। ਮਾਣ ਮੰਗੋ, ਤਾਣ ਮੰਗੋ, ਤਾਕਤ ਦੇਵੀ ਇੰਨੀ ਕਿ ਮੇਰੇ ਕੋਲ ਤਾਕਤ ਇੰਨੀ ਹੋਵੇ ਕਿ ਮੈਂ ਕਿਸੇ ਕੋਲੋਂ ਵੀ ਨੀਵੀਂ ਪਾ ਕੇ ਨਾ ਆਵਾਂ। ਜੇ ਮੇਰੀ ਨੀਵੀਂ ਪੈਗੀ ਤੇ ਲੋਕ ਕਹਿਣਗੇ ਤੈਨੂੰ ਲਾਜ ਲੱਗਣੀ ਏ। ਤੇ ਸਤਿਗੁਰ ਨੇ ਕਿਰਪਾ ਕੀਤੀ ਇਹ ਸਿੱਖੀ ਦੇ ਕੋਲ ਏ ਕਿ ਜਦੋਂ ਦੁਨੀਆਂ ਦਾ ਇੱਕ ਨੰਬਰ ਦਾ ਜੇਤੂ ਜਰਨੈਲ ਲੱਭਣਾ ਸੀਗਾ, ਉਦੋਂ ਸਰਦਾਰ ਹਰੀ ਸਿੰਘ ਨਲੂਏ ਦੇ ਉੱਤੇ ਗੱਲ ਕੀ ਤੇ ਹਰੀ ਸਿੰਘ ਨਲੂਆ ਇਹੋ ਜਿਹਾ ਸੀਗਾ ਗੁਰੂ ਕੀ ਬਾਣੀ ਨਾਲ ਜੁੜਨ ਵਾਲਾ। ਤੁਸੀਂ ਭਾਈ ਸਾਹਿਬ ਦਾ ਇਤਿਹਾਸ ਪੜ੍ਹੋਗੇ, ਜਰਨੈਲ ਦਾ ਜਮਰੌਦ ਦੇ ਕਿਲੇ ਦਾ ਵਾਟਰ ਲੈਵਲ 50 ਗਜ਼ ਤੇ ਲਿਖਿਆ ਹੋਇਆ ਤੇ ਜਿਹੜੀ ਲੱਜ ਬਹਿੰਦੀ ਏ ਉਹਦਾ 50 ਸਿਰ ਭਾਰ ਤੇ ਉਹਦੇ ਅਗਲੇ ਪਾਸੇ 50 ਸਿਰ ਪੱਕਾ ਪਾਣੀ ਪੀਂਦਾ ਟੋਪਾ ਸੀ ਤੇ ਲਿਖਿਆ ਹੈ ਕਿ ਹਰੀ ਸਿੰਘ ਨਲੂਆ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ 50 ਟੋਪੇ ਪਾਣੀ ਦੇ ਕੱਢਦਾ ਸੀਗਾ ਤੇ 50 ਸਿੱਖਾਂ ਨੂੰ ਇਸ਼ਨਾਨ ਕਰਾ ਕੇ ਤੇ ਫਿਰ ਆਪ ਕਰਦਾ ਸੀਗਾ। ਜਿਹੜਾ ਇੰਨਾ ਕਰਦਾ ਸੀ ਉਹਨੂੰ ਵਾਹਿਗੁਰੂ ਅਕਾਲ ਪੁਰਖ ਨੇ ਇੰਨੀ ਤਾਕਤ ਦਿੱਤੀ ਕਿ ਜਿਹੜਾ ਸੰਮੀ ਖਾਨ ਪਠਾਨ, ਪਠਾਨ ਕੌਮ ਇੱਕ ਨੰਬਰ ਤੇ ਮੰਨੀ ਹੋਈ ਸੀ, ਅੱਜ ਨੀ ਅੱਜ ਇੱਕ ਨੰਬਰ ਤੇ ਸਿੱਖ ਏ, ਪਠਾਨ ਕੌਮ ਦੂਜੇ ਨੰਬਰ ਤੇ ਹੈ, ਬਹਾਦਰ ਏ। ਜਦੋਂ ਉਹਦੇ ਤਿੰਨ ਵਾਰ ਕਰਨ ਤੋਂ ਬਾਅਦ ਵਾਰ ਕੀਤਾ, ਸਣੇ ਘੋੜਾ ਚੀਰ ਕੇ ਰੱਖਦਾ, ਦਾਤਿਆ ਮਾਨ ਮੰਗੋ ਤਾਨ ਮੰਗੋ, ਧਨ ਲਖਮੀ ਸੁੱਤ ਦੇ। ਮੈਂ ਨੀ ਕਿ ਧਨ ਸਾਡੇ ਕੋਲ ਨੀ, ਹਾਂ ਮਾਇਆ ਗੁਜਰਾਨ ਏ, ਮਾਇਆ ਦੀ ਤ੍ਰਿਸ਼ਨਾ ਨੀ ਹੋਣੀ ਚਾਹੀਦੀ, ਮਾਇਆ ਨਾ ਹੀ ਤ੍ਰਿਸ਼ਨਾ ਦਾ ਏ। ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਗਿਆਨੀ ਧਿਆਨੀ ਕਾਜੀ ਪੰਡਤ, ਸਭ ਜਲ ਜਾਇਤ ਹੈ। ਇਸ ਤ੍ਰਿਸ਼ਨਾ ਦੇ ਵਿੱਚ ਜਿਹੜੇ ਦੁਨੀਆਂ ਦੇ ਗਿਆਨਵਾਨ ਸੀ, ਦੁਨੀਆਂ ਦੇ ਧਿਆਨ ਟਿਕਾਉਣ ਵਾਲੇ ਸੀਗੇ, ਉਹ ਸਾਰੇ ਇਹਦੇ ਵਿੱਚ ਸੜ ਗਏ ਆ। ਦਾਤਿਆ ਇਸ ਵਾਸਤੇ ਤੇਰੇ ਕੋਲੋਂ ਮੰਗਦਾ ਵਾ, ਪਰ ਮੈਂ ਕੇਵਲ ਇੱਥੇ ਤਾਂ ਨਹੀਂ ਮੰਗਦਾ, ਮੈਂ ਤੇਰੇ ਕੋਲੋਂ ਮੰਗਦਾ ਕੀਆਂ, ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ। ਦਾਤਿਆ ਮੈਨੂੰ ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰ ਦੇ ਕਿ ਤੂੰ ਮੈਂ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਵਾਂ। ਅਖੀਰਲੀ ਪੰਕਤੀ ਇਸ ਦੇ ਪ੍ਰਥਾਏ ਆਏਗੀ ਕਿ ਦਾਤਿਆ ਇੰਨਾ ਹੁਣ ਤੋਂ ਬਾਅਦ ਮੈਂ ਤੇਰੇ ਭੈ ਚ ਰਵਾਂ ਤੇ ਤੇਰੀ ਭਾਵਨਾ ਚਿਰ ਭੈ ਭਾਏ ਭਗਤ ਨਿਹਾਲ ਬਣ ਕੇ ਪੂਰਨ ਪਰਮਾਨੰਦ, ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ, ਮੈਂ ਤੇਰੇ ਤੂੰ ਵਾਰਿਆ ਜਾਵਾਂ। ਤੂੰ ਦਾਤਾ ਸਭ ਜਾਤਕ ਤੇਰੇ, ਤੁਧ ਬਿਨ ਕਿਸਾ ਲਾਹੀ, ਤੂੰ ਤੇਰੇ ਤੋਂ ਬਿਨਾ ਮੈਂ ਕਿਸ ਦੀ ਸਿਫਤ ਰਾਂ, ਅਣਮੰਗਿਆ ਦਾਨ ਦੀਜੇ ਦਾਤੇ, ਤੇਰੀ ਭਗਤ ਭਰੇ ਭੰਡਾਰਾ। ਵਾਹਿਗੁਰੂ ਤੇਰੇ ਚਰ ਦੇ ਉੱਤੋਂ ਜੇ ਮੰਗਦਾ ਵਾਂ ਤੇ ਮੈਨੂੰ ਭਗਤੀ ਦੇ, ਜੇ ਭਗਤੀ ਕਰਨ ਵਾਸਤੇ ਰਾਮ ਨਾਮ ਬਿਨ ਮੁਕਤ ਨਾ ਹੋਈ, ਨਾਨਕ ਕਹੇ ਵੀ ਚਾਰਾ, ਕਿ ਉਹਦੇ ਨਾਮ ਤੋਂ ਬਿਨਾ ਤੂੰ ਆਖੇ ਮੈਂ ਸੰਸਾਰ ਤੇ ਬੰਧਨਾਂ ਨੂੰ ਕੱਟ ਦਿਆਂ, ਨਹੀਂ ਕੱਟ ਸਕੇਗਾ। ਉਹਦੇ ਨਾਮ ਤੋਂ ਬਿਨਾ ਤੇਰੇ ਕੋਲੇ ਨਾਮ ਹੋਵੇ ਤੇ ਯਾਦ ਰੱਖੀ ਤੈਨੂੰ ਸੰਸਾਰ ਦਾ ਡਰ ਨਹੀਂ ਹੋਏਗਾ। ਮੇਰੇ ਪਰਮ ਮਿੱਤਰ ਨੇ ਭਾਈ ਦਲੀਪ ਸਿੰਘ ਖੱਟਾ ਬਹੁਤ ਬਾਣੀ ਪੜ੍ਹਦੇ ਹੁੰਦੇ ਸੀ, ਜੇਲ੍ਹ ਵਿੱਚ ਵੀ ਬਾਣੀ ਪੜ੍ਹਦੇ ਸੀ, ਜਦੋਂ ਸੰਘਰਸ਼ ਵਿੱਚ ਸੀ ਉਦੋਂ ਵੀ ਬਾਣੀ ਪੜ੍ਹਦੇ ਸੀ, ਤੇ ਬਾਣੀ ਪੜ੍ਹਨ ਵਾਲਾ ਜਿਹੜਾ ਹੈ ਉਹ ਡੋਲਦਾ ਨਹੀਂ। ਬਰਨਾਲੇ ਦੇ ਕੋਲੇ ਮੁਕਾਬਲਾ ਹੋਇਆ ਸੀ, ਚਾਰ ਸਿੰਘ ਸੀਗੇ, ਬਾਬੇ ਸੁਖੀਏ ਦੇ ਗੋਲੀ ਵੱਜ ਗਈ, ਸਰੀਰ ਦਾ ਭਰਾ ਹੀ ਸਾਡੇ ਵਾਂਗੂ, ਬਾਬੇ ਸੁਖੀਏ ਨੇ ਆਖਿਆ ਛੱਡ ਕੇ ਚਲੇ ਜਾਓ, ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ ਤੈਨੂੰ ਛੱਡ ਕੇ ਜਾਣਾ। ਬਾਬੇ ਸੁਰੀਏ ਨੇ ਧਰਮ ਦਾ ਵਾਸਤਾ ਪਾਇਆ, ਦੋ ਸਿੰਘ ਚਲੇ ਗਏ, ਦਲੀਪ ਸਿੰਘ ਕਹਿੰਦਾ ਨਹੀਂ ਮੈਂ ਤੇਰੇ ਨਾਲ ਸ਼ਹੀਦ ਹੋਣਾ। ਉਹਨੂੰ ਫਿਰ ਕਲਗੀਧਰ ਪਾਤਸ਼ਾਹ ਦਾ ਵਾਸਤਾ ਪਾਇਆ ਵੀ ਤੂੰ ਛੱਡ ਕੇ ਚਲਾ ਜਾ, ਮੈਂ ਤੈਨੂੰ ਕਲਗੀਧਰ ਪਾਤਸ਼ਾਹ ਵਾਸਤਾ ਪਾਉਣਾ, ਤੁਸੀਂ ਨਿਕਲੋ ਕਿਤੇ। ਫੇਰ ਭਾਈ ਦਲੀਪ ਸਿੰਘ ਨਿਕਲਿਆ, ਪੁਲਿਸ ਕੋਲੇ ਫੜਿਆ ਗਿਆ, ਫੜ ਕੇ ਸੰਗਰੂਰ ਲੈ ਗਏ। ਦੂਜਿਆਂ ਸਿੰਘਾਂ ਨੇ MLA ਜਵਾਈ ਚੱਕ ਲਿਆ ਨਾਲ ਦੇ ਨਾਲ ਹੀ ਵੀ ਇਹ ਸਾਡੇ ਸਿੰਘ ਦਾ ਇਨਕਾਊਂਟਰ ਕਰਨਗੇ। ਉਹਦੇ ਕਾਰਨ ਭਾਈ ਦਲੀਪ ਸਿੰਘ ਨੂੰ ਅਦਾਲਤ ਚ ਪੇਸ਼ ਕਰਨਾ ਪਿਆ, ਵਕੀਲ ਨਹੀਂ ਪਹੁੰਚਿਆ। ਜਦੋਂ ਸਿੱਖ ਦੇ ਕੋਲੇ ਭਗਤੀ ਹੋਵੇ, ਬਾਣੀ ਹੋਵੇ ਤੇ ਸਿੱਖ ਦੇ ਫਿਰ ਬਚਨ ਨਿਆਰੇ ਹੁੰਦੇ। ਜਦੋਂ ਸੰਗਰੂਰ ਦੀ ਅਦਾਲਤ ਚ ਪੇਸ਼ ਕੀਤਾ ਤੇ ਉਸ ਵੇਲੇ ਪੁਲਿਸ ਨੇ ਰਿਮਾਂਡ ਮੰਗਿਆ। ਜੱਜ ਕਹਿੰਦਾ ਦਲੀਪ ਸਿੰਘ ਤੇਰਾ ਵਕੀਲ ਤਾਂ ਹੈ ਨਹੀਂ, ਇਹ ਤੇਰਾ ਰਿਮਾਂਡ ਮੰਗਦੇ ਦੇ ਦਿਆ। ਕਹਿੰਦਾ ਕਾਹਦੇ ਚ ਮੰਗਦੇ ਆ? ਕਹਿੰਦੇ 12 ਬੋਰ ਚ। ਕਹਿੰਦਾ ਮੇਰੀ ਬੇਇੱਜ਼ਤੀ ਕਰਦਾ? ਕਹਿੰਦਾ ਕਿਉਂ? ਕਹਿੰਦਾ 12 ਬੋਰ ਨੂੰ ਹੱਥ ਨਹੀਂ ਲਾਇਆ, ਇਹਨਾਂ ਨਾਲ ਮੁਕਾਬਲਾ ਕਰ ਸਕਦੇ ਸੀ 12 ਬੋਰ ਨਾਲ? ਅਸੀਂ 1-47 ਚੱਕੀਆਂ, ਅਸੀਂ 94 ਚੱਕੀਏ, ਅਸੀਂ ਰਾਕਟ ਲਾਂਚਰ ਚੱਕੇ ਆ, ਗ੍ਰਨੇਡ ਚੱਕੇ ਆ। ਕਹਿੰਦਾ ਮੁਕਾਬਲਾ ਕੀਤਾ? ਕਹਿੰਦਾ ਹਾਂ, ਜੇ ਸੱਚ ਬੋਲਣ ਤੇ ਅੱਗੇ ਲਾ ਕੇ ਭਜਾਏ ਹੋਏ ਆ। ਜੱਜ ਨੇ ਰਿਮਾਂਡ ਕੀਤਾ, ਜੱਜ ਕਹਿਣ ਲੱਗਾ ਜੋ ਪੁੱਛਣਾ ਮੇਰੇ ਸਾਹਮਣੇ ਪੁੱਛ ਲਓ, ਤਾਂ ਦੱਸੀਆਂ ਤੁਸੀਂ 12 ਬੋਰ ਪਾਈ ਫਿਰਦੇ ਜੇ। ਮੌਤ ਨੂੰ ਮਜ਼ਾਕਾਂ ਕਰਦਾ ਜਦੋਂ ਸਿੱਖ ਦੇ ਕੋਲੇ ਉਹਦਾ ਨਾਮ ਹੋਵੇ, ਤੇ ਅੱਜ ਵੀ ਬਾਣੀ ਦੇ ਰਸੀਏ ਨੇ ਅੱਜ ਵੀ ਏਡਾ ਸੰਤੋਖ ਹੈ ਕਿ ਆ ਕੇ ਉਹਨਾਂ ਨੇ ਆਨੰਦ ਕਾਰਜ ਨਹੀਂ ਕਰਾਏ। ਆਖਿਆ ਮੇਰਾ ਹਿੱਸਾ ਮੇਰੇ ਤੇ ਲੱਗ ਗਿਆ, ਆ ਮੇਰੇ ਤਿੰਨ ਭਰਾ ਨੇ, ਇਹਨਾਂ ਦੇ ਬੱਚੇ ਮੇਰੇ ਬੱਚੇ ਆ, ਇਹਨਾਂ ਨੂੰ ਪੜ੍ਹਾਵਾਂਗਾ, ਤੇ ਅੱਜ ਵੀ ਪੰਥ ਦੀ ਸੇਵਾ ਕਰਦੇ ਨੇ। ਲੇਕਿਨ ਕਦੋਂ? ਜਦੋਂ ਉਹਦੀ ਭਗਤੀ ਹੋਵੇ, ਬਾਣੀ ਮੁੱਖ ਵਿੱਚ ਹੋਵੇ, ਤੇ ਉਹਦਾ ਨਾਮ ਲੈਣ ਵਾਸਤੇ ਰਾਮ ਨਾਮ ਬਿਨ ਮੁਕਤ ਨਾ ਹੋਈ, ਉਹਦੇ ਨਾਮ ਤੋਂ ਬਿਨਾਂ ਮੁਕਤ ਨਹੀਂ ਹੋਵੇ। ਤੇ ਨਾਮ ਵਾਸਤੇ ਗੁਰੂ ਕੋਲੇ ਅਰਦਾਸ ਕਰਨੀ ਪੈਣੀ ਏ। ਤੂੰ ਕਰਤਾ ਜਜਮਾਨ ਇੱਕ ਦੱਖਣਾ ਹੈ ਤੇ ਮੰਗੂ ਤੇ ਆਪਣਾ ਨਾਮ, ਤੇ ਨਾਮ ਸਿੱਖੀ ਚ ਮਿਲਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਨਿਯਤ ਕਰਤਾ ਹੋਇਆ ਹੈ ਕਿ 1699 ਵਿਸਾਖੀ ਤੋਂ ਬਾਅਦ ਜਿਹਨੇ ਨਾਮ ਦੀ ਦਾਤ ਲੈਣੀ ਹੈ ਉਹਨੂੰ ਪੰਜਾਂ ਪਿਆਰਾਂ ਕੋਲੇ ਆਉਣਾ ਪੈਣਾ। ਕੋਈ ਕਿੱਡਾ ਸੰਤ ਹੋਵੇ ਇਕੱਲਾ ਉਹ ਨਾਮ ਨਹੀਂ ਦੇ ਸਕਦਾ। ਦੁਨਿਆਵੀ ਤੌਰ ਤੇ ਨਾਮ ਜਪਾ ਸਕਦਾ ਹੈ, ਉਹ ਦੁਨਿਆਵੀ ਬਖਸ਼ਾਂ ਹੋ ਸਕਦੀਆਂ, ਪਰ ਆਖੇ ਨਾਮ ਦੀ ਦਾਤ ਮਿਲ ਜਾਵੇ। ਸਾਹਿਬ ਜੀ ਨੇ ਫੈਸਲਾ ਕਰਤਾ ਕਿ ਕਦੀ ਨਹੀਂ ਹੋਇਆ। ਦੋਏ ਘਰ ਜੋੜ ਮੰਗੋ ਇੱਕ ਦਾਨਾ, ਸਾਹਿਬ ਟੁੱਠੇ ਪਾਵਾਂ ਸੱਚੇ ਪਾਤਸ਼ਾਹ ਤੇਰੇ ਕੋਲ ਹੱਥ ਕਰਾਂ, ਮੇਰੀ ਝੋੜੀ ਚ ਨਾਮ ਪਾ ਦੇ। ਪਰ ਅੱਜ ਅਫਸੋਸ ਇਹ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਟਿੱਚਰਾਂ ਕਰਦੇ ਆ ਅਸੀਂ ਵੀ ਇਹ ਕੀ ਹੈਗਾ ਜੀ, ਸਾਡੇ ਮਨ ਸਾਫ਼ ਹੈਗੇ ਆ, ਸਾਡਾ ਉਹ ਹੈਗਾ। ਫਿਰ ਸੱਜਣਾ ਜੇ ਤੇਰੇ ਕੋਲੇ ਗੁਰੂ ਦੀਖਿਆ ਨਹੀਂ ਹੈਗੀ, ਤੂੰ ਜਪ ਕੇ ਦੁਨੀਆਂ ਦੀਆਂ ਵਸਤੂਆਂ ਲੈ ਲਏਗਾ, ਪਰ ਆਖੇ ਤੈਨੂੰ ਮੌਤ ਦਾ ਡਰ ਖਤਮ ਹੋ ਜੇ, ਇਹ ਕਦਾਚਿਤ ਨਹੀਂ ਹੋ ਸਕਦਾ। ਤੂੰ ਆਖੇ ਤੇਰੇ ਮੋਹ ਦੇ ਬੰਧਨ ਕੱਟੇ ਜਾਣ, ਇਹ ਕਦਾਚਿਤ ਨਹੀਂ ਹੋ ਸਕਦਾ। ਇਸ ਵਾਸਤੇ ਤੈਨੂੰ ਗੁਰੂ ਕੋਲੇ ਆਉਣਾ ਪੈਣਾ ਹੈ। ਜਦੋਂ ਗੁਰੂ ਕੋਲੇ ਆਇਆ ਫਿਰ ਏਡੀ ਵੱਡੀ ਬਖਸ਼ਣੀ, ਉਦੋਂ ਸਤਿਗੁਰ ਸਾਹਿਬ ਜੀ ਨੇ ਕਹਿਣਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋ ਸਤ ਸਤ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹਿਤ ਬਿਰਦ, ਖਾਲਸਾ ਮੇਰਾ ਪਛ ਔਰ ਪਾਤਾ, ਖਾਲਸਾ ਮੇਰਾ ਸੁਖ ਅਹਿਲਾਦਾ, ਖਾਲਸਾ ਮੇਰਾ ਮਿੱਤਰ ਸਿਖਾਈ, ਖਾਲਸਾ ਮਾਂ ਮੇਰਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਸੋਭਾ ਸੀਲਾ, ਖਾਲਸਾ ਮੇਰਾ ਸਖਾ ਬੰਦ ਦੀਲਾ। ਤੇ ਇਸੇ ਸ਼ਬਦ ਚ ਏਡੀ ਵੱਡਾ ਮਾਣ ਬਖਿਆ ਹੈ ਜਿੱਦਣ ਤੂੰ ਗੁਰੂ ਕੋਲ ਹੈ। ਇਹ ਖਾਲਸਾ ਮੇਰੇ ਪ੍ਰਾਣ ਕੇ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਤੈਨੂੰ ਉਦੋਂ ਏਡਾ ਮਾਣ ਹੈ ਤੇ ਜਦੋਂ ਤੂੰ ਗੁਰੂ ਗੋਬਿੰਦ ਸਿੰਘ ਦੀ ਜਾਨ ਬਣ ਗਿਆ ਤੇ ਇਹ ਸੱਚ ਵਿੱਚ ਤੈਨੂੰ ਕੋਈ ਮੋਹ ਹੋ ਜਾਵੇਗਾ, ਤੈਨੂੰ ਕੋਈ ਮੌਤ ਦਾ ਡਰਾਵਾ ਦੇਵੇਗਾ। ਸਾਹਿਬ ਜੀ ਕਹਿੰਦੇ ਨਹੀਂ, ਫਿਰ ਤੈਨੂੰ ਜਮਦੂਤ ਵੀ ਨਹੀਂ ਬੁਲਾ ਸਕੇ। ਰਾਮ ਨਾਮ ਬਿਨ ਉਹ ਰਮੇ ਹੋਏ ਰਾਮ, ਵਾਹਿਗੁਰੂ ਤੋਂ ਬਿਨਾ ਆਖੇ ਮੈਂ ਮੁਕਤ ਹੋ ਜਾਵਾਂ, ਮੁਕਤ ਨਹੀਂ ਹੋ ਸਕਦਾ। ਮੁਕਤ ਨਾ ਹੋਈ ਨਾਨਕ ਕਹੇ ਵਿਚਾਰਾ। ਇਹ ਕਹਿੰਦੇ ਨੇ ਵਿਚਾਰਾ ਯਤੀਮ ਨੂੰ, ਇੱਥੇ ਆ ਵਿਚਾਰਾ ਕਿ ਮੈਂ ਵਿਚਾਰ ਕੇ ਇਹ ਗੱਲ ਆਖੀ ਏ ਕਿ ਮੈਂ ਵਿਚਾਰ ਕੇ ਕਹਿ ਰਿਹਾ। ਕੋਈ ਇਹ ਆਖੇ ਕਿ ਬਿਨਾਂ ਵਿਚਾਰ ਤੂੰ ਗੱਲ ਕਹਿਤੀ ਏ, ਨੀ ਇਹ ਵਿਚਾਰਿਆ ਏ ਕਿ ਜਦੋਂ ਤੂੰ ਵਾਹਿਗੁਰੂ ਅਕਾਲ ਪੁਰਖ ਨੇ ਸਿਫਤੀ ਸਾਧੀ ਏ, ਉਦੋਂ ਤੂੰ ਮੁਕਤ ਉਹ ਹੋਇਆ ਏ, ਉਸ ਅਕਾਲ ਪੁਰਖ ਨੂੰ ਉਹ ਮਿਲਿਆ ਏ ਜਿਹਨੇ ਇਸ ਦੁਨੀਆਂ ਤੇ ਆ ਕੇ ਗੁਰੂ ਵਾਲਾ ਹੋ ਗਿਆ ਏ। ਜਦੋਂ ਗੁਰੂ ਵਾਲਾ ਹੋ ਗਿਆ ਉਦੋਂ ਨੂੰ ਸਮਝ ਆ ਗਈ ਏ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ। ਜਿੱਦਣ ਗੁਰੂ ਕੋਲੇ ਆ ਗਿਆ ਸੱਜਣਾ, ਉਦਨ ਗੁਰੂ ਨੇ ਤੈਨੂੰ ਮੁਕਤ ਕਰ ਦੇਣਾ। ਨਾ ਦੁਨੀਆਂ ਦਾ ਡਰ, ਨਾ ਜਮਦੂਤਾਂ ਦਾ ਡਰ, ਤੇਰਾ ਜਨਮ ਜਿਹੜਾ ਉਹ ਸਫਲ ਹੋ ਜਾਣਾ। ਫਿਰ ਤੇਰੇ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜੀਵਾਰ ਸ਼ਬਦ ਵਿਚਾਰ ਸਰਵਣ ਕਰ ਰਹੇ। ਸੋ ਆਪ ਜੀ ਨੂੰ ਵਿਚਾਰ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਕੀਰਤਨ ਸਰਵਣ ਕਰਦੇ ਹਾਂ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਦੇ ਪਾਵਨ ਉਪਦੇਸ਼ ਬਹੁਤ ਹੀ ਕੀਮਤੀ ਨੇ, ਜਿਹੜੇ ਕਿਸੇ ਵੀ ਦੁਨਿਆਵੀ ਕੀਮਤ ਦੇ ਨਾਲ ਖਰੀਦੇ ਨਹੀਂ ਜਾ ਸਕਦੇ। ਇਸ ਪਾਵਨ ਸ਼ਬਦ ਵਿੱਚ ਇੱਕ ਪੰਕਤੀ ਵਿਸ਼ੇਸ਼ ਧਿਆਨ ਮੰਗਦੀ ਹੈ, ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ। ਜੇ ਆਪਣਾ ਭਲਾ ਚਾਹੁੰਦਾ ਹੈ, ਆਪਣੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ, ਕਿਉਂਕਿ ਆਪਾਂ ਸਾਰੇ ਸੁੱਖਾਂ ਦੀ ਭਾਲ ਵਿੱਚ ਹਾਂ, ਆਨੰਦ ਦੀ ਭਾਲ ਵਿੱਚ ਹਾਂ, ਖੁਸ਼ੀਆਂ ਦੀ ਭਾਲ ਵਿੱਚ ਹਾਂ, ਅਤੇ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਆਪਣਾ ਭਲਾ ਚਾਹੁੰਦਾ, ਆਪਣਾ ਭਲਾ ਲੋੜਦਾ ਹੈ, ਤਾਂ ਫਿਰ ਇੱਕ ਕੰਮ ਕਰ, ਇੱਕ ਤਾਂ ਪੁੰਨ ਕਰਮ ਕਰੀ ਜਾ ਅਤੇ ਦੂਜਾ ਨੀਵਾਂ ਹੋ ਕੇ ਰਹਿ, ਕਿਉਂਕਿ ਨਿਵੇਂ ਸੋ ਗੌਰਾ ਹੋ, ਕਰ ਪੁੰਨੋ ਨੀਚ ਸਦਾਈ। ਨਿਮ ਕੇ ਚੱਲੀ ਤੇ ਸੱਚ ਜਾਣੀ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਹੋਏ ਜੋ ਆਵੇ ਆਸ ਕਰ ਜਾਹੀ, ਨਿਰਾਸੇ ਕਿਤ ਫਲ ਫਿੱਕੇ, ਫੁੱਲ ਬਕ ਬੱਕੇ ਕੰਮ ਨਾ ਆਵੇ ਪੱਤ ਮਿੱਠਤ, ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਬਸ ਇਹ ਸਾਰ ਹੈ, ਜੇ ਗੁਰਸਿੱਖੀ ਅਪਣਾਏਗਾ, ਜੇ ਸਿੱਖੀ ਦੇ ਲੜ ਲੱਗਣਾ, ਜੇ ਗੁਰੂ ਪਾਸੋਂ ਸਿੱਖੀ ਮੰਗਦਾ, ਤੇ ਪਿਆਰਿਆ ਆਪਣੇ ਆਪ ਨੂੰ ਸਮਰਪਣ ਕਰਦੇ ਗੁਰੂ ਦੇ ਅੱਗੇ। ਗਰੀਬ ਨੂੰ ਆ ਸੱਚੇ ਪਾਤਸ਼ਾਹ ਤੇਰੇ ਸਾਰੇ ਪਾਪ ਕਰਮ ਕੱਟ ਕੇ ਤੈਨੂੰ ਆਪਣੇ ਨਾਲ ਜੋੜ ਲੈਣਗੇ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦੇਣਗੇ, ਉਹਦਾ ਬਣ ਜਾਏਗਾ ਤੇ ਸਾਰਾ ਜਗਤ ਤੇਰਾ ਹੋ ਜਾਏਗਾ। ਸਤਿਗੁਰੂ ਜੀ ਤਾਂ ਸਾਫ ਲਫਜ਼ਾਂ ਵਿੱਚ ਕਹਿ ਰਹੇ ਨੇ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋ, ਤੂੰ ਮੇਰਾ ਬਣ ਕੇ ਦੇਖ ਤਾਂ ਸਹੀ, ਸਾਰਾ ਜਗਤ ਤੈਨੂੰ ਨਮਸਕਾਰਾਂ ਕਰਨ ਲੱਗ ਪਵੇਗਾ। ਇੱਕ ਪਾਵਨ ਸ਼ਬਦ ਜੋ ਆਪਾਂ ਸਤਿਗੁਰਾਂ ਦੇ ਸੁੱਖ ਆਸਣ ਦੇ ਵੇਲੇ, ਜਦੋਂ ਆਪਾਂ ਗੁਰੂ ਸਾਹਿਬ ਦਾ ਪਾਵਨ ਸਰੂਪ ਸਤਿਗੁਰਾਂ ਦੇ ਅਸਥਾਨ 'ਤੇ ਪਹੁੰਚਾਉਂਦੇ ਹਾਂ ਸਮਾਪਤੀ ਵੇਲੇ, ਉਦੋਂ ਸ਼ਬਦ ਗਾਇਨ ਕੀਤਾ ਜਾਂਦਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਤੇ ਆਵਾ। ਆਹ ਪੰਕਤੀ ਧਿਆਨ ਨਾ ਪੜੇ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਜਿਹਨੇ ਗੁਰੂ ਸਾਹਿਬ ਜੀ ਦੇ ਚਰਨ ਪਕੜ ਲਏ ਗੁਰੂ ਪਿਆਰਿਓ, ਉਹਨਾਂ ਦੀ ਜਗਤ ਵਿੱਚ ਪੂਜਾ ਹੋਣ ਲੱਗ ਪੈਂਦੀ ਹੈ। ਗੁਰੂ ਪਾਤਸ਼ਾਹ ਐਸੀ ਰਹਿਮਤ ਵਰਤਾਉਂਦੇ ਨੇ, ਐਸੀ ਬਖਸ਼ਿਸ਼ ਕਰਦੇ ਨੇ, ਸਾਰਾ ਜਹਾਨ ਉਹਨੂੰ ਨਮਸਕਾਰਾਂ ਕਰਨ ਲੱਗ ਪੈਂਦਾ। ਕਿਹਨੂੰ? ਜਿਨ ਨਾਨਕ ਸਤਿਗੁਰ ਪੂਜਿਆ, ਜਿਹਨੇ ਗੁਰੂ ਨੂੰ ਆਪਣਾ ਬਣਾ ਲਿਆ, ਜਿਹਨੇ ਗੁਰੂ ਦੇ ਨਾਲ ਸਾਂਝ ਪਾ ਲਈ। ਪਿਆਰਿਆ, ਤੇਰਾ ਰੁਤਬਾ ਗੁਰੂ ਨੇ ਇੰਨਾ ਉੱਚਾ ਕਰ ਦੇਣਾ, ਪੂਰਾ ਜਗਤ ਤੈਨੂੰ ਨਮਸਕਾਰਾਂ ਕਰੇਗਾ, ਤੇਰੀ ਪੂਜਾ ਕਰੇਗਾ। ਪਿਆਰ ਦੇ ਨਾਲ ਸਾਰੀ ਸੰਗਤ ਇੱਕ ਵਾਰੀ ਫਿਰ ਕਿਰਪਾ ਕਰਿਓ, ਨਾਉ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਏ। ਆਓ ਪਿਆਰ ਦੇ ਨਾਲ ਕਰੋ।

ਸੰਗਤਾਂ ਵੱਲੋਂ ਬਹੁਤ ਸਾਰੇ ਸ਼ਬਦ ਗਾਇਨ ਕਰਨ ਵਾਸਤੇ ਮੈਨੂੰ ਹੁਕਮ ਹੋਏ ਆ। ਸੋ ਸਮੇਂ ਦੇ ਵਿੱਚ ਰਹਿ ਕੇ ਮੇਰਾ ਖਿਆਲ ਆ ਕੱਲ੍ਹ ਦਾ ਹੀ ਸ਼ਾਮ ਦਾ ਕੀਰਤਨ ਹੈ, ਪਰਸੋਂ ਐਤਵਾਰ ਨੂੰ ਦੁਪਹਿਰ ਦਾ ਕੀਰਤਨ ਹੋਵੇਗਾ। ਸੋ ਇਹਨਾਂ ਅਗਲੇਰੇ ਦੀਵਾਨਾਂ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਸ਼ਬਦ ਗਾਇਨ ਕੀਤੇ ਜਾ ਸਕਣ। ਸੋ ਆਓ ਮਿਲ ਕਰਕੇ ਸ਼ਬਦ ਗਾਇਨ ਕਰੀਏ ਜੀ। ਜਾਂ ਪ੍ਰਭ ਕੀ ਹਉ ਚੇਰ ਲਈ, ਸੋ ਸਭ ਤੇ ਉੱਚਾ ਸਭ ਕਿਛ ਤਾਕਾ ਕਾਢੀਐ ਥੋਰਾ ਕਰਨ।

ਗੁਰੂ ਸਾਹਿਬ ਜੀ ਕਿਰਪਾ ਕਰਨ, ਬਾਣੀ ਸਾਡੇ ਹਿਰਦੇ ਘਰਾਂ ਵਿੱਚ ਵੱਸ ਜਾਏ, ਬਾਣੀ ਦੇ ਅਨੁਸਾਰ ਸਾਡਾ ਜੀਵਨ ਬਣ ਜਾਏ। ਆਓ 5 ਮਿੰਟ ਵਾਸਤੇ ਸਿਮਰਨ, ਫਿਰ ਆਨੰਦ ਸਾਹਿਬ ਜੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਿਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ।

ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਕੀਰਤਨ, 6 ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ।

ਵਿੱਚ ਵਾਧੇ ਕਰਨੇ, ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਨ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛੱਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਬਾਵਨ ਲੱਗਈ ਪਾਰ। ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮ ਕਾਰ, ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ, ਰਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹਿਲਾ ਪੰਚਵਾ, ਮਨ ਮਹਿ ਚਿਤਵੋ, ਚਿਤਵਨੀ ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹਿਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗਤ ਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਬਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਸਤਵ ਨੈਨ ਨਨ ਨੈਨ, ਹੈ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਓਤ ਪੁਨ ਵੱਡਾ ਹੈ ਰਹਾਉ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਪਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਵਸਨ ਸੁਹੇਲਾ, ਆਉਦ ਘਟੈ ਦਿਨ ਸਰਹਿਣ ਆਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸ ਹੈ ਜਗਾਏ, ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹੁਰ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਵ ਸ੍ਰੀ ਹਰਿ ਰਾਏ ਹਰੇ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਇਆ ਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਦੀਆਂ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

Guru. Guru. Guru. Guru. Guru. Guru. Guru.

Guru. Guru.

guru hai guru hai guru hai guru hai guru hai guru hai guru

Hi. Hi, Guru. Hi, Guru. Hi, Guru. Hi, Guru. Hi, Guru.

वाहेगुरु वाहेगुरु वाहेगुरु वाहेगुरु वाहेगुरु वाहेगुरु।

Guru, hai, guru, hai, guru, hai, guru, hai, guru, hai, guru, hai, guru.

कोट बिगन सगले उठ नाठे दुख ना नेड़ आया शांत सहज आनंद कनेरे

ਕਰ ਕਿਰਪਾ ਦੱਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਮਹਾ ਨਾਮ ਤੇਰਾ ਸੰਗ ਸਹਾਇ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰ ਹਰ ਕਾ ਨਾਮ ਜਪਤ ਨਿਸ ਤਰਾ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਗੋਡ ਲਗਵਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਘਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਰ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਣਕ ਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਭਾਈਐ ਸਾਧਗੈ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਗੋਸਾ ਹਰ ਕਾ ਨਾਮ ਊਹਾ ਸੰਗ ਦੋਸਾ ਜੇ ਪੈਠੇ ਮਹਾਂ ਦੁਗਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਜਾਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪ੍ਰਸ਼ਾਮ ਜਹਾਂ ਤ੍ਰਿਖਾ ਮੈਂ ਤੁਝ ਆਕਰਖੈ ਤੈ ਨਾਨਕ ਹਰਿ ਅੰਮ੍ਰਿਤ ਬਰਖੈ

ਸੋਭਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਧਨ ਜਨ ਕੋ ਆਪ ਰਬ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪਾਏ ਹਰ ਕਾ ਭਗਤ ਪ੍ਰਗਟ ਨਹੀਂ ਸ਼ਪਾ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤਰ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ

ਕਬੂ ਨਾ ਵਿਖਿਆ ਅਠਾਰਾ ਜਲ ਧੋਵੇ ਬਹੁਦਿਆਂ ਨੀਤ ਸੁਧ ਕਾਏ ਕਾਚੀ ਭੀਤ ਮਨ ਹਰਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਦੁਰੇ ਪਤਤ ਬਹੁ ਮੂਚ ਬਹੁਤ ਸਿਆਨ ਬਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਪੁੱਜੈ ਕੂਠ ਪਾਪ ਦੁਰਗੈ ਨਹੀਂ ਸੁੱਜੈ ਛੂਟ ਸਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮੰਡਾਨੇ ਗੋਬਿੰਦ ਭਜਨ ਮਿੰਦਰ ਨਹੀਂ ਮਾਨੈ ਅਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮਾਂਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਬਿਮਹਾਨ ਆਪਸ ਕੋ ਜੋ ਜਾਣੇ ਨੀਚਾ ਸਹੂ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਪਨੇ ਤੇ ਪੁਰਾ ਮਿਠਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੂਗ ਦੂ ਜਨ ਸਮਦ੍ਰਿਸ਼ਟੇਤਾ ਨਾਨਕ ਪਾਪੁਨ ਨਹੀਂ ਲੇਪਾ ਦਰ ਧਨ ਗੋ ਧਨ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾਂਗੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਣ ਸੰਗ ਆਪ ਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਵਰਨਾ ਜਾਨਸ ਗੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਰ ਨਾਨਕ ਜੇ ਕਟਵਸੈ ਹਰ ਨਾਮ ਸਲੋਕ ਨਿਰਗੁਣਿਆਰ ਏ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਧਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨਵੇਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭਯਾਉ ਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਓ ਤਾਂ ਨਾਨਕ ਸਿੱਜੈ ਜੇ ਪ੍ਰਸਾਦ ਧਾਰ ਪ੍ਰਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆ ਗਬਰ ਸੰਘ ਰਚਨਾ ਇਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਵਿਆਪੇ ਆਦੰਤ ਜੋ ਰੱਖ ਨਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਮ੍ਰਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਾ ਹਜੂਰੇ ਤਾਕੂ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਗਦਾ ਜਾਨ

ਸੋ ਅਸਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਸਾਰ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਇਆ ਗੁਪ ਮੈਂ ਪਤਤ ਬਿਖਰਾਲ ਨਾਨਕ ਕਾਢ ਲਿਓ ਪ੍ਰਭ ਦਯਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖਨ ਧਰਮ ਲੰਬਾਇਆ ਸ਼ਬਸ ਨਾਹੀਂ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੇ ਲੋਭ ਸਵਾਰ ਅੰਤਰ ਅਗਨ ਬਾਰ ਤਨ ਸਵਾਹਾ ਗਲ ਪਾਥਰ ਕੈਸੇ ਤਰਿਆ ਥਾਹਾ ਜਾ ਕੇ ਅੰਦਰ ਬਾਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਗੇ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਸਕਈਏ ਤੋ ਸਭ ਜੇ ਭੂਰਾ ਕਹਾਂ ਬਿਸਨਬਦ ਗਾਵੇ ਗੁੰਗ ਯਤਨ ਕਰੇ ਤੋ ਵੀ ਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਵਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਹੀ ਤਾਸਿਓ ਪ੍ਰੀਤ ਬਲੁਆ ਕਹਿ ਗ੍ਰਹਿ ਭੀਤਰ ਬਸੈ ਅਨੰਦ ਗੇਲ ਮਾਇਆ ਰੰਗ ਰਸੈ ਦ੍ਰਿੜਕਰ ਮਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ

ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋ ਸੋ ਆਗਿਆਕਾਰੀ ਤੁਮਰੀ ਗਦਮੇ ਤੁਮ

ਨਮਵਾਏ। ਜਿਸ ਕੀ ਬਸ ਤਸ ਆਗਿਆ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸਤੇ ਚੌਗਨ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਯਾਲ, ਅਨਕ ਭਾਂਤ ਮਾਇਆ ਕੇ ਹੇਤ, ਸਰਬਰ ਹੋਵਤ ਜਾਨ ਅਨੇਤ, ਬਿਰਕੀ ਛਾਇਆ ਸੁਰੰਗ ਲਾਵਿਓ, ਬਿਨ ਸਿਉ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ, ਲਪਟ ਰਿਓ ਤੈ ਅੰਧ ਅੰਧਾਰ, ਬਟਾਊ ਸਿਉ ਜੋ ਲਾਵੇ ਨੇ, ਤਾ ਗੁਆਥ ਨਾ ਆਵੇ ਕੇਹ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕਾ ਬਲੈ ਲਾਈ। ਮਿਥਿਆ ਤਨ ਧਨ ਗੁਡਮ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਉਬਨ ਧਨ ਮਾਲ, ਮਿਥਿਆ ਗਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਆਸੋ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ, ਮਿਥਿਆ ਧਰੋ ਮੋ ਅਭਿਮਾਨ, ਮਿਥਿਆ ਆਪ ਸੁਪਰਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੇ, ਮਿਥਿਆ ਸਪਰ ਦਰਬ ਕੋ ਹਿਰੇ, ਮਿਥਿਆ ਨੇਤਰ ਪੇਖਤ ਪਾਰ ਸਿਰ ਰੁਪਾਦ, ਮਿਥਿਆ ਰਸਨਾ ਭੋਜਨ ਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਮਿਥਿਆ ਮਨ ਪਰ ਲੋਭ ਲੁਭਾਵੇ, ਮਿਥਿਆ ਤਨਿ ਪਰ ਵਿਕਾਰਾ, ਮਿਥਿਆ ਬਾਸ ਲੇਦ ਬੇਕਾਰਾ, ਬਿਨ ਬੁੱਝੇ ਮਿਥਿਆ ਸਭਏ ਸਫਲ ਦੇ, ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਗਤ ਕੀ ਆਰਜਾ, ਸਾਜ ਬਣਾ ਕੇ ਹੋਵੇ ਸੁੱਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖਾ ਬਿਤਾ ਕੇ ਦੁਰਗੰਧ, ਬਿਨ ਸਿਮਰਨ ਦਿਨ ਰੈਨ, ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਮਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਡਰਾਰ ਦਾਮ, ਧਨ ਧਨ ਤੇਜਨ ਜੇ ਘੜ ਬਸਿਓ ਹਰ ਨਾਹੁ, ਨਾਨਕ ਤਾਕੇ ਬਲ ਬਲ ਜਾਉ। ਅਰਹ ਤਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਵਿਦੇਸੇ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸਕੇ ਅੰਦਰ ਬਸੇ ਨਿਰੰਕਾਰ, ਜਿਸਕੀ ਸੀ ਕਤਰਾ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਨ, ਆਪਣਾ ਕੀ ਆ ਆਪੇ ਮਾਨੈ, ਆਪੇ ਆਪ ਆਪ ਕਰ ਤਨਬੇਰਾ, ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ, ਉਪਾਵ ਸਿਆਨਮ ਸਗਲ ਤੇ ਰਹਿਤ, ਸਭਗ ਜਾਨੇ ਆਤਮ ਕੀ ਰਹਿਤ, ਜਿਸ ਭਾਵਿਤ ਸਲਾਈ ਲੜਦਾਏ, ਥਾਨ ਥਨੰਤਰ ਰਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨ ਕਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੇ ਤਿਆਗ ਤਬਰ ਲੁਭਾਵੇ, ਜੇ ਪ੍ਰਸਾਦ ਸੁਖ ਸੇਜ ਸੋਈ ਜੇ ਮਨਾਠ ਪਹਿਰ ਤਾਕਾ ਜਸ ਗਾਵੀ ਜਾ, ਜੇ ਪ੍ਰਸਾਦ ਤੁਸ ਬਗੋ ਮਾਨੇ ਮੁਖ ਤਾਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤੇਰੂ ਰਹਿਤਾ

ਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਤਰ ਢਾਕੇ ਮਨ ਸਰਣੀ ਪਰ ਠਾ ਗੁਰ ਪ੍ਰਭ ਤਾ ਕਹਿ ਜੇ ਪ੍ਰਸਾਦ ਤੁਝਕੋ ਨਾ ਬਾਹੂ ਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਬਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁੱਖਨ ਬਹਿ ਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜਾ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੀ ਮਨ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠ ਤੇ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖਾ ਇਹਾਂ ਊਹਾਂ ਨਾਨਕ ਤੇਰੇ ਰੱਖਾ ਜੇ ਪ੍ਰਸਾਦ ਕਰੇ ਪੁਨ ਬਾਹੋ ਦਾਨ ਮਨਾਟ ਪੈਰ ਕਰ ਤਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰਪ੍ਰਸਾਦ ਨਾਨਕ ਜਸ ਕਹੈ

ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਬਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਜੇ ਬ੍ਰਹਮ ਨੇਰਾ ਸਾਧ ਸੰਗ ਸਬੋਧਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਣੇ ਕੌਣ ਬਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾਏ ਸਮਾਨੀ ਸਾਧਕ ਸੰਗ ਅਗੋਛੇ ਰੇ ਮਿਲਾਏ ਸਾਧਕ ਸੰਗ ਸਦਾ ਪ੍ਰਫੁਲਾਏ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਵੇ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤਮ ਹੁੰਦਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਦੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕਹਿ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ

ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬੂ ਹੁਣ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਾਇ ਸਾਧੂ ਕੈ ਸੰਗ ਅਜਾਰੁ ਸਹਿ ਸਾਧਕ ਸੰਗ ਬਸੈ ਥਾਨ ਉਚਾਇ ਸਾਧੂ ਕੈ ਸੰਗ ਮਹਿਲ ਪਹੁੰਚਾਇ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਗੈ ਕੁਰਬਾਨ ਸਾਧਕ ਸੰਗ ਸਭ ਗੁਲ ਉਧਾਰੈ ਸਾਧ ਸੰਗ ਸਾਜਨ ਮੀਟ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸੰਤੇ ਸਭ ਕੋ ਅਮਰ ਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ

ਪ੍ਰਭੇ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖ ਇਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦੁਸ਼ਮਾਨ ਜੈਸੇ ਰਾਜ ਰੰਗੋ ਲਾਗੇ ਤੁਲਪਵਾਨ। ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਵਸੁਦਾ ਕਉ ਖੋਦੇ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਵ ਨਾਨਕ ਜੋ ਪਾਵਕ ਸਹਿ ਸੁਭਾਓ।

ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨ ਕੋਟ ਮਦੇ ਕੁਵੈਸਾ ਅਵਰਸ ਵੈਸਨੋ ਸਹੋਜ ਸੁਪਰ ਸੁਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਛੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਦ ਕਿਰਪਾਲ ਆਪ ਦ੍ਰਿੜੇ ਅਵਰੇ ਨਾਮ ਜਪਾਵੇ ਨਾਨਕੋ ਵੈਸ਼ਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮੰਤੇ ਬਿਨਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਖੋਵੈ ਤੁਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਰ ਅਰਪੈ ਬਿਸ਼ਨ ਪਰੀ ਥਰਕੈ।

ਚੋ ਵਰਨਾ ਮੈਂ ਜਪੇ ਕਉ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਭਾਵੇ ਜਨ ਗੋਏ। ਕਰ ਕਿਰਪਾਂਤਰ ਉਰਤਾਰੇ ਪਾਸ ਪ੍ਰੇਤ ਮੁਗਤ ਪਾਥਰ ਕਉ ਤਾਰੈ। ਸਰਬ ਰੋਗਾ ਉਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਗਾਹੂ ਜੁਗਤ ਕਿਤੇ ਨਾ ਪਾਈਐ ਧਰਮ। ਨਾਨਕ ਤਿਸ ਮਿਲੈ ਜਿਸ ਲਗਿਆ ਧੁਰ ਕਰਮ। ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਦ ਸੰਤਨ ਭਾਇ ਦਿਨ ਪਾਇਆ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੇ ਪ੍ਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰਾਇ, ਤਿਸ ਦਾਖ ਸੋ ਸਭ ਸੋਝੀ ਭਰੈ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹੈ ਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਅਰਗ ਤੈਸਾ ਸੋਗ, ਸਦਾ ਅਨੰਤ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਸੁਮਾਟੀ, ਤੈਸਾ ਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ ਨਾਨਕੋ, ਪੁਰ ਕਹੀਏ ਜੀਵਨ ਮੁਕਤ। ਪਾਰ ਬ੍ਰਹਮ ਗਏ ਸਗਲੇ ਠਾਉ, ਜਿਤ ਜਿਤ ਕਰ ਰਾਖੈ ਤੈਸਾ ਤਿੰਨਾ। ਆਪੇ ਕਰਨ ਕਰਾ ਮਨ ਜੋਗ, ਪ੍ਰਭਾਵੇ ਸੋਈ ਫਨੂਕ ਪਸਰਿਆ ਪੈ। ਅਨ ਤਰੰਗ ਲਖੇ ਨਾ ਜਾਹੇ, ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ। ਪਾਰ ਬ੍ਰਹਮ ਕਰਤਾ ਬਿਨਾਸ, ਸਦਾ ਸਦਾ ਸਦਾ ਦਯਾਰ। ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤ ਕਰੇ ਅਨੇਕ ਜਨ, ਅੰਤ ਨਾ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁਵਿਦ ਅਨੇਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ। ਕਈ ਕੋਟ ਭਾਏ ਤੀਰਥ ਵਾਸੀ, ਕਈ ਕੋਟ ਬਨ ਭਰਮੇ ਉਦਾਸੀ। ਕਈ ਕੋਟ ਵੇਦ ਗਏ ਸਰੋਤੇ, ਕਈ ਕੋਟ ਤਪੀਸਰ ਹੋਤੇ। ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬ ਕਾਵ ਵਿਚਾਰੇ। ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਗੰਤ ਨਾ ਪਾਵੇ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗਾਤ ਮਨੇ ਕੋਰ। ਕਈ ਕੋਟ ਪਰ ਦਰਪ ਕੋਹਰੇ, ਕਈ ਕੋਟ ਪਰ ਦੁੱਖ ਨਾ ਕਰੇ। ਕਈ ਕੋਟ ਮਾਇਆ ਸਰ ਮਾਹੇ, ਕਈ ਕੋਟ ਪ੍ਰਦੇਸ਼ ਪਰਮਾਹੇ। ਜਿਤ ਜਿਤ ਲਾਭੋ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਥ ਭੋਗੀ। ਕਈ ਕੋਟ ਪੰਖੀ ਸਰਬ ਪਾਏ, ਕਈ ਕੋਟ ਪਾਥਰ ਬ੍ਰਿਖ ਨਿਭਜਾਏ। ਕਈ ਕੋਟ ਪਵਨ ਪਾਣੀ ਬਸੰਤਰ, ਕਈ ਕੋਟ ਦੇਸ਼ ਭੂ ਮੰਡਲ। ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸੇਰੇ ਛਤਰ। ਸਗਲ ਸਮੱਗਰੀ ਬਿਨਾ ਸੂਤਾਰੇ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ। ਕਈ ਕੋਟ ਰਾਜਸਥਾਨ ਮਸਾਤ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤ। ਕਈ ਕੋਟ ਕੀ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਚੰਦ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਈ ਕੋਟ ਜਖੈ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ। ਸਪਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪ ਤਰਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਗ ਸੁਰਗ ਨਿਵਾਸੀ। ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁ ਜੂਨੀ ਫਿਰੇ। ਕਈ ਕੋਟ ਬੈਠਦੀ ਖਾਏ, ਕਈ ਕੋਟ ਘਾਲੇ ਥਕ ਪਾਏ। ਕਈ ਕੋਟ ਕੀਏ ਤਰਵੰਤ, ਕਈ ਕੋਟ ਮਾਇਆ ਮੈਂ ਚਿੰਤ। ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕਾ ਹਾਥੇ। ਕਈ ਕੋਟ ਭਾਇਆ ਬੈ ਰਾਗੀ, ਰਾਮ ਨਾਮ ਸੰਗ ਤਿਲ ਨਿਭ ਲਾਗੀ। ਕਈ ਕੋਟ ਪ੍ਰਭ ਕੋ ਖੋ ਜੰਥੇ ਆ, ਤਮੈ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨਕੋ ਮਿਲੋ ਪ੍ਰਭ ਵਿਨਾਸ। ਕਈ ਕੋਟ ਮੰਗੇ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਜਿਨ ਕੋ ਆਪ ਸੁਪ੍ਰਸੰਨ, ਨਾਨਕ ਦੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਖਾਣੀ ਅਰ ਖੰਡ। ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਇਆ ਅਵਤਾਰ। ਕਈ ਜੁਗਤ ਕਿੰਨੋ ਵਿਸਤਾਰ, ਕਈ ਵਾਰ ਬਸਰਿਓ ਪਾਸਾਰ। ਸਦਾ ਸਦਾ ਏਕ ਏਕ ਅੰਕਾਰ, ਕਈ ਕੋਟ ਕਿੰਨੇ ਬਹੁ ਭਾਨ। ਪ੍ਰਭ ਤੇ ਪਰਮਾਏ ਸਮਾਤ, ਤਾਗਾ ਅੰਤ ਨਾ ਜਾਣੇ ਕੋਈ ਆਪੇ ਆਪ, ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ। ਕਈ ਕੋਟ ਤੱਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ ਅਮਰ ਭਏ, ਸਤ ਸਦੀ ਜੀਵੇ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿ ਸਮਾਵੇ। ਆਪਣੇ ਜਨ ਕੋ ਸਾਹ ਸਾਹ ਸੰਭਾਰੇ, ਨਾਨਕੋਏ ਪਰਮੇਸ਼ਵਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੈ, ਜਲ ਤਲ ਮਹੀਅਲ ਸੋਏ। ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋ। ਖਿਨਮੈ ਥਾਪ ਉਥਾਪਨ ਹਾਰਾਂਤ ਨੇ ਕਿਛ ਬਾਰਾ ਬਾਰਾ। ਹੁਕਮੈ ਧਾਰ ਅਧਰ ਰਹਾਵੇ, ਹੁਕਮੈ ਉਪਜੇ ਹੁਕਮ ਸਮਾਵੇ। ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ। ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ। ਪ੍ਰਭਾਵ ਆਏ ਮਾਨੁਗਤ ਪਾਵੇ, ਪ੍ਰਭਾਵੇ ਤਾਂ ਪਾਥਰ ਤਰਾਵੇ।
ਪ੍ਰਭਾਵਿਤ ਨੂੰ ਸਾਸ ਤੇ ਰੱਖ ਕੇ ਪ੍ਰਭਾਵਿਤ ਹਰ ਗੁਣ ਭਾਕੇ ਪ੍ਰਭਾਵਿਤ ਪਤ ਉਧਾਰੇ ਆਪ ਕਰੇ ਆਪ ਨਵੀ ਜਾ ਰਹੇ ਦੁਹਾਂ ਸ੍ਰਿਆਂ ਕਾਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੁਖਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨੁਕ ਤੇ ਕਿਆ ਹੋਇਆ ਵੇ ਜੋਤ ਸੁਭਾਵੇ ਸੂਈ ਕਰਾਵੇ ਇਸ ਕੇ ਆਤਮਿਤਾ ਸਭ ਕੁਛ ਲੇ ਜੋਤ ਸੁਭਾਵੇ ਸੂਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣਾ ਬਚੇ ਭਰਮੇ ਭੁੱਲਾ ਦਹਿ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰਿਆ ਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨਾਮ ਮਿਲੇ।

ਦੇਖਣ ਗਣੇ ਜਗਦੀਸ਼ ਜੀਓ ਪਿੰਡ ਸਭ ਦਸਗੀ ਰਾਸ ਘੜ ਘੜ ਪੂਰਨ ਬ੍ਰਹਮ ਵਰਗਾਸ ਆਪਣੀ ਬਣਤਾ ਬਣਾਈ ਨਾਨਕ ਜੀਵੈ ਦੇਖ ਬਡਾਈ ਇਸਕਾ ਬਾਲ ਨਾਈ ਸਹਾਦ ਕਰਨ ਗਰਾਮਨ ਸਰਬ ਗੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਸੁਭਾਵੇ ਸੋਇ ਫੰਥੀਓ ਕਮੂ ਊਚ ਨੀਚ ਮੈਂ ਬਸੈ ਕਮੂ ਸੋਖ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਪਕਾਸ਼ ਪਿਆਲ ਕਬ ਬੇਤਾ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਤ ਕਰੈ ਬਹੁ ਭਾਤ ਕਬੂ ਸਵੈ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਓਤਰਵਾਰ ਕਬੂ ਹੋਏ ਬਹਿ ਬੜ ਰਾਜਾ ਕਬੂ ਵਿਖਾਰੀ ਨਿਚਕਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੇ ਤਿਵਿ ਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿ ਸਾਧਕ ਮੁਖ ਗਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨਗਜੋਰ ਮੈਂ ਅਨਗਜੋਰ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋਤ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮਨ ਚਾਵੇ ਜੋਤ ਸੁਭਾਵੇ ਸੋਈ ਹੋਏ ਨਾਨਕ ਦੂਜਾ ਪ੍ਰਣਾ ਕੋਏ ਕਬੂ ਸਾ ਸੰਗਤੇ ਪਾਵੇ

ਸੋ ਮੂਰਖਾਂ ਦਾ ਅਗਿਆਨ। ਕਰ ਗਰਬਾਸ ਕਾ ਹਿਰਦਾ ਗਰੀਬੀ ਵਸਾਵੇ, ਨਾਨਕੀਆਂ ਮੁਕਤ ਆ ਗਏ ਸੁਖ ਪਾਵੇ। ਧਨਵੰਤਾ ਕਰ ਗਰਬਾਵੇ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ। ਬਹੁ ਲਸ਼ਕਰ ਮਾਨੁਖ ਪਰ ਕਰਿਆਸ, ਪਰ ਭੀਤਰ ਤਾਕਾ ਹੋਏ ਵਿਨਾਸ। ਸਭ ਤੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜਾਏ ਬਸਵੰਤ। ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋਜਨ ਨਾਨਕ ਦੁਰਗੇ ਪ੍ਰਵਾਨ। ਕੂੜ ਕਰਮ ਕਰੈ ਹੁਣ ਧਾਰੇ, ਸਰਮ ਪਾਵੇ ਸਗਰੇ ਬਿਰ ਥਾਰੇ। ਅਨੰਗ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨੰਗ ਜਤਨ ਕਰ ਆਤਮ ਨਹੀਂ ਦਰਵਾ, ਹਰ ਦਰਗੇ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੇ, ਤੁਸੇ ਭਲਾਈ ਨਿਕਟ ਨਾ ਆਵੇ। ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾ, ਅਨੰਗ ਤਾ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਤੇ ਕਛ ਹੋਏ, ਤਬ ਸੁ ਸੁਖ ਨਾਹੀ ਕੋਏ। ਜਬੇ ਜਾਣੇ ਮੈਂ ਕਿਛ ਕਰਤਾ, ਤਬਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਗੋ ਬੈਰੀ ਮੀਤ, ਤਬਲਗ ਨੇ ਚਲ ਨਾਹੀ ਚੀਤ। ਜਬਲਗ ਮੋਹ ਮਗਨ ਸੰਗ ਮਾਏ, ਤਬਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕ ਛੁਟੈ। ਸਹਿਜ ਘਟੇ ਲਗ ਉੜਤਾ, ਵਿਦਰਬਨਾ ਆਵੇ ਮਾਇਆ ਪਾਸ਼ੇ ਪਾਵੇ। ਅਨਗ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੇ, ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੇ। ਸੁਵਨ ਮਨੋਰਥ ਬਿਰਥੇ ਸਭ ਗਾਜੇ, ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਸੇ ਪ੍ਰਾਪਤ ਹੋਏ। ਕਰਨ ਕਰਾਵ ਨੇ ਆਪੇ ਆਪ, ਸਦਾ ਸਦਾ ਨਾਨਕ ਜਾਪ। ਕਰਨ ਕਰਾਵਨ ਕਰਨ ਜੋਗ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਜਾਪ। ਕਰਨ ਕਰਾਵਨ ਕਰਨੇ ਹਾਸ ਕੇ ਆਦਿ ਗਾਹਾਂ ਵਿਚਾਰ, ਜੈਸੀ ਦੁਸ਼ਟ ਕਰੇ ਤੈਸਾ ਹੋਏ ਆਪੇ ਆਪ। ਆਪ ਰਮ ਸੋਏ ਜੋ ਕੁਛ ਕੀਨੋ, ਸਪਨੇ ਰੰਗ ਸਭ ਤੇ ਦੂਰ ਹੈ। ਸਭ ਕੈ ਸੰਗ ਬੁੱਝਾ ਦੇਖੇ ਕਰੇ ਵਿਵੇਕ, ਆਪੇ ਏਕ ਆਪੇ ਅਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ। ਨਾਨਕ ਸਦੀ ਰਹਿ ਸਮਾਏ, ਆਪ ਉਪਦੇਸ਼ ਸਮਝੇ ਆਪ ਆਪੇ ਰਜਾ। ਸਭ ਕੈ ਸਾਥ ਆਪ ਕੀਨੂੰ ਆਪ ਨੂੰ ਵਿਸਥਾਰ, ਸਭ ਕੁਛ ਸੁਖਾਉ ਕਰਨੇ ਹਾਰ। ਉਸਤੇ ਭਿੰਨ ਕਹੋ ਕਿਸ਼ ਹੋਏ ਥਾਨ ਥਰੰਦਰ, ਏਕਾ ਸੁਪਨੇ ਚਲਤਾ ਆਪ ਕਰਨੇ ਹਾਰ। ਕਵਤਾ ਕਰੇ ਰੰਗ ਆਪਾਰ, ਮਨ ਮਿਆ ਮਨ ਬਰੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ, ਗਨੈ ਵਖਿਆਨੀ ਸੱਚ ਸੱਚ ਸਸਭ ਕੀਨਾ, ਕੋਟ ਮਦੈ ਗਨੇ ਬਰਲਿਆ ਚੀਨਾ। ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰਿਆ ਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ। ਘਟਗੜ ਸੁਣੀ ਸਰਮਨ ਵਖਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪ੍ਰੀਤ, ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ। ਸੰਤ ਸਰਨ ਜੋ ਜਨ ਪਰ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ। ਸੰਤ ਕੈ ਦੁਖ ਨੇ ਆਰ ਜਾ ਘਟੈ, ਸੰਤ ਕੈ ਦੁਖ ਨੇ ਜਮਤੈ ਨਹੀਂ ਛੁਟੈ। ਸੰਤ ਕੈ ਦੁਖ ਨੂੰ ਸੁਖ ਸਭ ਜਾਏ, ਸੰਤ ਕੈ ਦੁਖ ਨਰਕ ਮੈਂ ਪਾਏ। ਸੰਤ ਕੈ ਦੁਖ ਨਾ ਤੋਏ ਮਲੀਨ, ਸੰਤ ਕੈ ਦੁਖ ਨੂੰ ਸੁਭਾ ਤੇ ਹੀਰ। ਸੰਤ ਕੈ ਹਾਥੇ ਕੋ ਰੱਖੇ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਭੀ ਤਰਾ। ਸੰਤ ਕਾ ਦੁਖਨ ਦੇ ਮੁਖ ਪਵਾਇ, ਸੰਤਨ ਕਾ ਦੁਖਨ ਕਾਗ ਜੋ ਲਵਾਇ। ਸੰਤਨ ਕਾ ਦੁਖਨ ਸਰਬ ਜੋਨ ਪਾਏ, ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ। ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਚਰੈ, ਸੰਤ ਕਾ ਦੁਖਨ ਸਭ ਕੋ ਛਲੈ। ਸੰਤ ਕਾ ਦੁਖਨ ਤੇ ਸਭ ਜਾਏ, ਸੰਤ ਕਾ ਦੁਖਨ ਨੀਚ ਨੀ ਜਾਏ। ਸੰਤ ਦੁਖੀ ਕਾ ਥਾਂ ਕੋ ਨਾਹੇ, ਨਾਨਕ ਸੰਭਾਵੇ ਤਾਂ ਉਹ ਬਿਗਤ ਪਾਹੇ। ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਟਿਕੰਨਾ ਪਾਈ। ਸੰਤ ਕਾ ਨਿੰਦਕ ਮਾਂ ਧਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਆਰਤੀਨ। ਸੰਤ ਕਾ ਨਿੰਦਕ ਹੋ ਸਰਬ ਰੋਗ, ਸੰਤ ਕਾ ਨਿੰਦਕ ਹੋ ਸਦਾ ਬਿਜੋ। ਸੰਤ ਕੇ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵਿਤਾ ਉਸਕਾ ਵੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਣ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਠਰੈ। ਸੰਤ ਕੇ ਦੁਖੀ ਕੋ ਨਾਹੀਂ ਠਾਉ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ। ਸੰਤ ਕਾ ਦੁਖੀ ਐਸ ਬੀਤੇ ਕੋ ਟੁੱਟੈ, ਸੰਤ ਕਾ ਦੁਖੀ ਕਿਤੇ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਗਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਏ। ਸੰਤ ਕਾ ਦੁਖੀ ਅੰਦਰ ਦੇ ਥੋਥਾ, ਜੋ ਸਾਸ ਬਿਨਾ ਮਿਰਤਾ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਨ ਵੀ ਜਾਪੇ ਹੀ ਖਾਏ। ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਲ ਵੀ ਹੁਣ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਪਕ ਇੰਦਰ ਨੇ ਧਰਾਪਾ। ਸੰਤ ਕਾ ਦੁਖੀ ਛੁਟੇ ਅਕੇਲਾ, ਜੋ ਬੁਆੜ ਤੇ ਲਖੇਤ ਮਾਏ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਤੁਰੀ ਪਾਇਆ, ਨਾਨਕ ਜੋਤ ਭਾਵੇ ਸੋਏ ਥਿਆ। ਸੰਤ ਕਾ ਦੁਖੀ ਬਿਗ ਡੁੱਬੇ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਆ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਆ। ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਾ ਰਾਸਾ। ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ।

ਹੋਇਆ ਪਿਆ ਕਰਤਨਾ ਮੇਟਾ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੜ ਤਿਸਕੇ ਉਹ ਕਰਨੇ ਆ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਸੇ ਧਿਆਪ ਸਾਧ ਗਿਰਾਸ ਸਭ ਕੁਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤੇ ਸੱਪ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨ ਹੋ ਸਿਮਰਾਓ ਹਰ ਹਰ ਰਾਏ ਏਕਾ ਸਰਮਨ ਰੱਖੋ ਨਾਨਕ ਦੂਖ ਭਰਮ ਭਾਉ ਜਾਏ ਅਸ਼ਟਪਦੀ ਮਾਨੂ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸਕੇ ਦੀਏ ਰਹਿ ਅਗਾਏ ਬੌਰ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੂ ਕੈ ਕਿਸ਼ਨਾਈ ਹਾ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੇ ਕੋਏ ਉਸਤ ਮਰਮੇ ਕਰ ਨਿਰੰਕਾਰ ਕਰਮਨ ਮੇਰੇ ਸਦਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੇਲਾ ਕਰ ਲਿਓ ਲਹਿ ਜੀਓ ਲੈ ਲਓ ਬੇਗ ਠਾਕੁਰ ਕਾ ਰੰਗ ਸਾਧ ਸੰਗ ਮਿਨਸੇ ਸਭਸੰਗ ਸਰਨ ਚਲੋ ਮਾਰ ਗੋਬਿੰਦ ਮਿੱਠੇ ਬਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਜਲ ਮਥਾ ਬੜਭਾਗੀ ਤੇ ਜਨ ਜਗਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸਿਹਤ ਰਮੰਦ ਕਰੀ ਸੰਸਾਰ ਮੰਤਰ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਗੀ ਉਹ ਸੋਚੀ ਜਾਣੇ ਨਾਮ ਸੰਗ ਤਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਦਰਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਗਹਿਤ ਸਰਵ ਰੋਗ ਤੇ ਵਰਜਨ ਰਹਿਤ

Sukora Brahmancha Ave so Santhwe Lanahi Dulave Sidrapana Kirpa Karaya So Seva Go Kiste Daraja Sasata Sadrashtabane Gardame Ab Samaya Sodata Soda Soda Sidya Gurprasata Sabujaya Jab Dekon Tab Sabukishmula Nanaka So Sukam Soya Soda Nagi Janma Nagish Mariabana Chaltayabi Kariabana Jaman Drishta Ana Drishta Agata Rita Agya Karita, he subs Restiapiab, Sagalmiab, Anab Jugra Tab Uthab Abinasi Nankish Kanda, the Arntari Abrahamanda Alak Abe Purkaprataba, Bajapaita, Nanakajab Jinprabajata, so Subab and Sagalson Sardreth and Amanta Prabhuke Savaka Sagal Udar and Prabhuke Savaka Dukabisar, Nape, Mid Lake Ripar, Gurka, Shab Japa, anyhow. Unki seva zui lages nu kreba kreba de bage nam jabdaba mebisram nanuk ten purka utam karman jogish karaya so prabhuka rang sada sada base har sang sai subai hova so hove karne har bashane soe prabhuka kiya janamit lagana jaisa satha sa drishtana se vijeta samaye samaye vai sukhdan unhu banaya aap swab dino man nanak prabhu jane ko jan saloka Sarbagara Barbura Brabha Birtha Jananahar Jaka Simran Udriya Nanak the Savalehar Ashtapadi Kuti Gandanahar Gopal Sarbjiya Be Prathapal Sagar Kijanta Jisman Mahit Ste Birtha Kuinai Ereman Mere Sadahar Jabibna Sibirbia Peabapan Kiya Kashuna Hue Jeso Prani Lochagwe Tiswin Nai Terakishkam Gatananak Jabek Harnam Rubanto and Ahi Moha Prabhuki Jewel Sagal Kartsu had Rabantai Gago Garbaja Sabaki Tiska, the Yadrabe Atasuraje Goga, Vebraki Gala, Venagata, Vejeko, Hue by Hedata, Tidin Har, Jane Gavar Jusgur Prasad Ute Hom Roga, Nanu Sujan Sada Aruga Jomandrako Tame, Tamantium Gurga, Shabdamanea, Samanjopa, Khan, Navachartara. Prani Guru Charan Lak, the Nestaraj on the car, Deepu Pergas, Guru Darshan, the Ekman Hue Begas, Jomaudian, May Marga Pavit and Sadhu Sang Miljo, the Prakatavit and Santanki Bancho Tur Nanaki or Rocha Bura, Manamura Kai, Belaya, Publikeka, Likia Paya, Duk Sukbra with Eman Harabra, the Agnu, the Sechitar, Jokish Karas, who is Sukaman Pula Kai, Pere Adan. Kaunabas Aitera, Sangapata, Rahira, Surobi Patanga, Ram Namja, Hirde Mahe. Nanak Patsiti Karaja is Bakarko Lantuaya, Ramanam Santana Karupaya Tajaman Leoman Moor Ramna Mirda Metula, the Cape Sante Sangchia, Chal Avartiag Bikia Janjal, Tanaka Sabakoe, Mukuja Hertage Sue Eva Barbara Pare, Nanakatake Salbrahare Charnasad Gate, Oeto, Pier Pasad Gopana, Gio Sadaki Turkaro Chanan, Sadu Prajaye Kurban. Sa seva bhadpa ki paaye sa sangar kirtan gaaye arang begande sadhu rakhe har gun gaaye amrit rachak hai od gahi santendra aaya sarv sukh nanak te paaya mirtak ko jeev alanhar bhuke go dev adhar sarvdhan ja ki drishti mahe purblekh ka lehna paaye sab ke tiska wo karne jog tisme dusra hua na hog jab jan sada sada din rehni sab te uj nirmal e karni kar kirpas gao naam diya nanak sojan nirmal thiya Jake man guru ki pratita tajne aave har prabhu chita bhagat bhagat suniye te loe jaake hirda ek hoye sajgar ni saj taanki rahat sach hrde sat mun kahat sachi drit sacha aagar sach varte sacha paasar par param jan sajgar jata nanak sojan sach samata salok roopna rekhna rang kesh trigun te prabhin tasah bujaye nanaka jiso vai so prasan ashtapadi Abinasi Pramanmera, Kamanu Kitu, Pritiag, the Se Parana, English Goe, Servant Runter, Ekosway, Ape Vinaya Pedana, Gerangabir, Gahir, Sujana, Parbram, Permission, Govinda, Kripa, Nidhan, the Alabakshand, Satereki, Jarni, Pau, Nanaka, Man Ehem Rau, Mansapur, Sarnajo, Jokerpa, Suiho, Harn Bernajaka, Nether Four, the Saka Mantrana, Jan Nehor. Andru Mangal Sad Jake Sarbuthok Sunye Kara Tanke Raj Mai Raj Og Mai Jogi the Meth Visar Krasta Mai Pogi Tiaye Tiabakta Sukapaya Nanak Tisburga Kriantana Paya Jaki Lila Gimitrahe Sagal Dev Hare Bagahe Pitaka Janamke Jane Puta
ਸਗਲ ਪ੍ਰੋਹੀ ਆਪਣੇ ਸੂਦ ਸਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇਂ ਸੇ ਤੇ ਗੁਰ ਮੈਂ ਜਾਗੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰ ਇੱਕ ਰੰਗ ਨਾਨਾ ਬਿਦਗੀਨੋ ਵਿਸਥਾਰ ਪ੍ਰਭ ਬਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਰਮਾਏ ਪੂਰਿ ਪੂਰਨ ਸਭ ਠਾਏ ਨਾਨਾ ਬਿਦਗਰ ਬਣਤ ਬਣਾਈ ਆਪਣੀ ਕੀਮਤ ਆਵੇ ਪਾਏ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਖਰਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਮ ਨਾਮ ਕੇ ਸੰਗ ਉਤਰੇ ਸੁਨ ਸਰਾਵਨ ਕਰ ਕਿਰਪਾ ਸਭ ਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਬਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਜਨ ਜਾਗੈ ਹਿਰਦਾ ਪ੍ਰਵੇਸ਼ ਸਤ ਨਿਰਤ ਬੁਝੈ ਜੈ ਕੋਏ ਨਾਮ ਜਪਤ ਆਗੀ ਗਤ ਹੋਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਵਰਤੀਆ ਬਿਸਮਨ ਬਿਸਮ ਪਏ ਬਿਸਮਾਤ ਜਿਨ ਬੁਝਾ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਰਹੇ ਗੁਰ ਕੇ ਭਜਨ ਪਦਾਰਥ ਲਹੇ ਓਏ ਦਾਤੇ ਦੁਖ ਘਟਨਾ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋਭਟ ਭਾਗੀ ਜਨਗਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਬਹਿ ਸੱਚ ਨਾਨਕੋ ਸੀ ਬੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸੱਚ ਸੁਨਤਾ ਬੁਝਣ ਕੋ ਸਤ ਸੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰ ਬਿਰਦੇ ਜਨ ਮਾਨਿਆ ਕਰਨ ਗ੍ਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭੋਏ ਪਸਾਨਾ ਸਤਿਵ ਜਾ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਗੋ ਭਿੰਨਾ ਕਹਿ ਨਾ ਜਾਈ ਬੁਝੈ ਬੁਝਣ ਹਾਰ ਵਿਵੇਕ ਨਾਰਾਇਣ ਮੇਰੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸਿਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਪਾਲਣਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਦਿਆ ਪ੍ਰਭਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਹੀ ਆਪਤ ਰਾਖੇ ਤਾਂ ਕਿ ਕਦਮਿਤ ਕੋਈ ਨਾ ਲੱਖ ਹੈ ਪ੍ਰਭ ਕੇ ਸੇਵਕ ਕਾ ਕੋ ਨਾ ਬਾਹੂ ਚਾਹ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੇਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸ ਨਾ ਕਾਟ ਤੇ ਆਪ ਤਾ ਕੋ ਰਾਖ ਦੇਖ ਰਹਾ ਮਾਨਸ ਜਤਨ ਕਰਤ ਬਹੁ ਭਾਨ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅਮਰਤੇ ਮੰਤੰਤਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਾਜੋ ਜਾਂਦਰ ਮਿਦਾਨੇ ਮੰਦਰ ਨਾਮੇ ਨਾਮ ਸਮਾਨੇ ਉਠਤ ਬੈਠ ਸੁਭਤ ਨਾਮ ਕਹੋ ਨਾਨਕ ਜਨ ਕੈ ਸਤਕਾਮ ਬੁੱਲੋ ਜਹ ਜੇਬਾ ਦਿਨ ਰਾਤ ਪ੍ਰਭਨੇ ਜਨ ਕੀਨੀ ਦਾਤ ਕਰੇ ਭਗਤਾ ਤਮ ਕਹਿ ਚਾਏ ਪ੍ਰਭਨੇ ਸਿਉ ਰਹੇ ਹੈ ਸਮਾਏ ਜੋ ਹੋਬਾ ਹੋਬਾ ਸੋ ਜਾਣੇ ਪ੍ਰਭ ਨੇ ਕਾ ਹੁਕਮ ਪਛਾਣੇ ਤਿਸਕੀ ਬਹਿਮਾ ਕੌਣ ਬਖਾਨੋ ਤਿਸਕਾ ਗੁਣ ਗਾਇਕ ਨਾ ਜਾਨੋ ਆਠ ਪੈਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉਠ ਲੇਹੇ ਮੰਤਰ ਨਮਦਾਂ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਨ ਸੁਖ ਪਾਵੇ ਤਿਸਕੇ ਦਰਸ ਪਾ ਮਿਟਾਵੇ ਅਵਰ ਸਿਆਨਵ ਸਗਲੀ ਛਾੜ ਤੇ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਵੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਦ ਪੈਰਾ ਸਰੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੇ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਘਟ ਗੁਰ ਕਾ ਸਿੱਖ ਬੇਕਾਰ ਤੇ ਹਟ ਹੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਾਲਤ ਪਰ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ
ਗੁਰ ਕਹਿ ਕਰੈ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿਆ ਆਪਸ ਕੋ ਕਾਲ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵੇਚਾ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਜ ਸੇਵਾ ਕਰ ਤੂੰ ਇੰਨੇ ਕੰਮ ਬਹੁਤ ਬਰਾਬ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨਮ ਜਨਮੇ ਪਾਰ ਬ੍ਰਹਮੇ ਕੇ ਆਪ ਨੇ ਕਿਛ ਭਰਮ ਸਹਿ ਸਿਆਨ ਬਲੈ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਭੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾ ਨੇਮਨ ਸੰਤੋ ਗਾਤਮ ਬਤਿਆਨੇ ਪੂਰਾ ਗੁਰ ਖਿਉ ਜਾਖਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ ਜਿਹਾ ਏਕ ਉਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਬ੍ਰਾਹਣੀਆਂ ਗਮ ਅਗੋਚਰੇ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿੰਨਾ ਪਾਈ ਅਨਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰੇ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਸੁਰਗਾ ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਮਤਾਸ ਆਠ ਵੈਰ ਹਰਗਾ ਨਾਮ ਨੇ ਸਚ ਦੇ ਸੇਵੋ ਕੋ ਦੇ ਮੋਹ ਮਾਇਆ ਕੇ ਸੰਗਨਾ ਲੇ ਮਨ ਮੇ ਰਾਖੇ ਹਰ ਹਰੇ ਗੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤਮਾਏ ਠਾਂਡ ਵਰਤਾਈ ਅਣਤ ਵਿਆਹ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਭਾਉ ਜੂਕਾ ਨਿਰਭੋਇ ਬਸੇ ਸਗਲ ਵਿਆਹ ਬੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਭਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੈ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਵਰਗਾ ਸਾਧ ਕੇ ਸੰਗ ਰਜ ਰਜ ਨਾਮ ਨੀ ਗਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਏਵ ਧੰਨ ਅਨੁਸਾਰ ਅਸ਼ਟਪਦੀ ਸੰਜਨਾ ਮਨ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੁ ਪਾਪ ਸਮੀਤ ਵਿਸਾਰੋ ਚਰਨ ਕਮਲ ਅਰਧਮੈ ਅਰਧਾਰੋ ਕਰਨ ਕਾਲ ਸੋ ਪ੍ਰਭ ਸਮਰਾਧ ਦੜ ਕਰ ਗਹੋ ਨਾਮ ਮਨਵਾ ਤੇ ਧਨ ਸੰਚੋਭ ਭਗਵਾਨ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੂਪ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਗੁਣ ਉੜਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਂਛੇ ਮੀ ਸੋ ਸੁ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਣੀ ਅਨੁਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦੁਰਗੇ ਪਰਵਾਨ ਮਨ ਪ੍ਰਬੁੱਧ ਵਰਗੇ ਨਾ ਦੈ ਧਾਵਤਾਵੇ ਠਾਏ ਤਾਂ ਕੋ ਕਿਵੇਂ ਬਿਘਨ ਨਾ ਲਾਗੇ ਕੋਏ ਜਾ ਕੇ ਹਿਰਦੇ ਵਸੇ ਸੋਏ ਕਲਤਾ ਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤੰਬਰਗਾ ਤਤਕਰ ਜਾਇ ਬਸੇ ਵਨਾਸੀ ਕਹੋ ਨਾ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾ ਹੋਏ ਉਧਾਰ ਹਰ ਹਰ ਸਿਮਨ ਪ੍ਰਾਣ ਆਧਾਰ ਅਨਗ ਪਾਵਨਾ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਛਤ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਗਿਆਲ ਬਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬੰਤਾ ਤੇ ਕਹਾਓ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹਾਓ ਕਮਨ ਛੁਟਕਾਰ ਅਸਸਤੀ ਰਤ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਤਸ ਬੁੱਝੇ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਉਲੇ ਇਆਨੇ ਭਗਤ ਬਿਨਾ ਬ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਦਿਨ ਬਲ ਹੋਏ ਤੁਮਾਰੋ ਸ਼ੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਰ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਭਗਤ ਪਾਇਤ ਆਪ ਜਪੋ ਅਬਰਾ ਨਾਮ ਜਪਾਵੋ ਸਾਰ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਪੁ ਸਤਰ ਕੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤ੍ਰਿ ਉਤਰ ਸਮੈਲ ਬਿਨ ਜਾਏ ਹੋਮੇ ਬਿਗ ਫੈਲ ਹੋਏ ਅਚੰਦ ਬਸੇ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਛਾਟ ਸਿਆਣਪ ਸਗਰੀ ਬਣਾ ਸਾਧ ਸੰਗ ਭਾਵੇਂ ਸੱਚ ਧਰਾ ਹਰ ਪੂੰਜੀ ਸੰਜ ਕਰੋ ਵਿਵਹਾਰੀ ਹਾਂ ਸੁਖ ਦਰਗਾਹ ਜਾਇਕਾਰ ਸਰਬ ਨਿਰੰਤਰ ਏਕੋ ਦੇ ਗਵ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰੇ ਗੋ ਮਨ ਆਹੇ ਏਕਸ ਗਏ ਗੁਣ ਗਾਵ

ਆਸੇ ਜੰਤਰ ਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੋ ਵਰ ਪਰੇ ਪ੍ਰੇਮ ਰਸ ਰੰਗ ਬੁਝੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਪ੍ਰਗਾਸ ਅੰਦਰ ਲਿਵਰਾਗ ਬੜੇ ਭਾਗੀ ਜਪਿਆ ਪਰ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਅਸ਼ਵਨੀ ਸਰਦਾ ਸਭ ਪੂਰੀ ਰਵਰਿਆ ਸਤ ਸੰਗ ਹਜੂਰੀ ਜਿਸ ਗਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਬਿਸਰੇ ਜੇ ਘਾਲ ਨਾ ਭਾਨੇ ਸੋ ਕੋ ਬਿਸਰੇ ਜੇ ਕੀਆ ਜਾਣੇ ਸੋ ਕੋ ਬਿਸਰੇ ਜੇ ਜੀਵਨ ਜੀਆ ਸੋ ਕੋ ਬਿਸਰੇ ਜਿਨ ਸਭ ਕੁਛ ਦੀਆ ਸੋ ਕੋ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਰਡਾ ਲਾਖੇ ਸੋ ਕਿਉਂ ਬਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਢ ਗੁਰਪੂਰੇ ਤਤ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਭਰੇ ਨਾਮ ਜਪਾਵ ਭਗਤ ਪਾਇ ਤਰੀਏ ਸੰਸਾਰ ਬਿਨ ਭਗਤੀ ਨੋ ਤਨੂ ਸਿਸ਼ਾਰ ਸਰਬ ਗਿਆਨ ਸੁਖਰਿੰਦ ਨਾਮ ਬੂਢ ਜਾਤ ਪਾਏ ਬਿਸਰਾਮ ਸਗਲ ਦੁਖਾ ਵਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚ ਚਾਉ ਮੰਤਰ ਅੰਤਰ ਇਹੀ ਸੁਭਾਉ ਨੇਤਰੋ ਪੇਕ ਦਰ ਸੁਖ ਹੋਏ ਮਾਨ ਬਿਕਸੇ ਸਾਧ ਚਰਨ ਧੋਏ ਭਗ ਜਿਨਾ ਕੇ ਮੰਤਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਮਾ ਕਹੀ ਨਾ ਜਾਏ ਨਾਨਕ ਰਾਇਆ ਸਰਬ ਸਮਾਏ ਪ੍ਰਭ ਸ਼ਾਂਤੀ ਨ ਦਿਆਲ ਭਗਤ ਵਾਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪਨੀਤ ਭਗਤ ਪਾਏ ਲਾਭੇ ਮਨ ਹੀਤ ਹਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਤੁਹਾਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਖਤ ਮੋਖ ਪਾਏ ਏਕ ਨਿਮਖ ਹਰਕੇ ਗੁਣ ਗਾਏ ਅਨੁਗਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਪਾਏ ਬਹੁ ਭਜਨ ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ ਤਨਮੰਦ ਹਿਰਦੇ ਵਸੇ ਪੂਰਨ ਗੁਰਮੰਦ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਵਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾ ਅਸ਼ਟਪਦੀ ਜਬ ਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕਿ ਸੰਕਮਾਤ ਜਬ ਇਸਕਾ ਵਰਣ ਚਿਹਨਾ ਜਾਪ ਤਬ ਹਰਕ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤ ਮੋਹ ਗਾਂ ਕਿ ਸੁਭਤ ਭਰਮ ਆਪਨ ਖੇਲਾ ਭਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੁਬਤ ਪ੍ਰਭ ਕੇਵਲ ਧਨੀ ਤਾਂ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਇਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕਾਉਨ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿ ਦਿਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਮਨ ਨੇ ਡਰ ਕਵਨ ਕਤ ਡਰੇ ਆਪਨ ਚਲ ਤਾਵ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਰਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਰੇਖਾ ਨਮਨਾਥ ਨਿਰੰਜਨ ਅਗੋਚਰ ਅਗਾਤੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਚਾ ਨਾਨਕ ਆਪਨ ਰੂਪ ਆਪ ਹੀ ਉਭਰ ਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਸ਼ਿਦਰ ਲਗਤ ਕਹੋ ਗੀਸ ਜੈ ਜੋ ਸੁਰਪੀ ਜੋ ਸੰਗ ਸਮਾਵਦੈ ਕਿਸੇ ਭੂਕਮ ਦਰਬਤਾਵੈ ਕਰਨ ਕਰਾਮਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਪਾਈ ਜੈ ਸਰਬ ਕਲਾ ਪੇ ਪ੍ਰਬੀਨ ਤੈ ਬੇਦ ਕਥੇਬ ਕਹਾ ਕੋ ਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸ਼ਗਨ ਅਬ ਸ਼ਗਨ ਕਹਾ ਵਿਚਾਰੇ ਜੇ ਆਪਣੂ ਚਾਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮਰੇ ਬਿਸਮਾਤ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਵਿਆਪਤ ਮਾਇਆ ਆਪਸ ਗੁਆ ਪਿਆ ਦੇਸ ਤੇ ਗੁਣ ਕਾ ਨਾਹੀ ਪਰਵੇਸ਼ ਜਾਂ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਦਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆਨ ਦੂਜ ਤੇ ਉੱਚਾ ਨਾਨਕ ਆਪਸ ਕੋ ਆਪੇ ਪਾਹੁਚਾ ਜਾ ਪ੍ਰਚੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿੰਨੋ ਵਿਸਥਾਰ ਪਾਪੁਨ ਦਾ ਭਈ ਕਹਾਵਤ ਕਹੁ ਨਰਗ ਕਹੁ ਸੁਰਗ ਬੰਸ਼ਾਵਤਾਲ ਜਾਲ ਮਾਇਆ ਜੰਜਾਲ ਹਮੇ ਮੋਹ ਭਰਮ ਮੈਂ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖਿਆ ਖੇਲ ਸੰਕੋਚੈ ਤਉ ਨਾਨਕ ਏਕੈ ਜਪਗਤ ਭਗਤ ਆਪ ਜਪ ਸਰੇ ਪਾ ਸਾਰ ਸੰਤ ਪ੍ਰਤਾਪ ਨੂੰ ਪਾਕਾ ਆਪੇ ਧਨੀ ਉਨਕੀ ਸੋਭਾ ਉਨਹ ਬਨੀ ਆਪੇ ਕਉਤ ਕਰੇ ਅਣਥ ਚੋ ਜਾਪੇ ਰਸ ਭੋਗ ਨਿਰਯੋਗ ਜਿਸ ਭਾਵਿਤ

ਬੋਲਾ ਸਲੋਕ ਜੀ ਅਜੰਤ ਗਏ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵ ਹੈ ਤਾਂ ਸ੍ਰਿਸ਼ਟ ਉਪਾਏ ਆਪਣਾ ਭਾਣੇ ਲਏ ਸਮਾਇਓ ਤੁਮ ਤੇ ਭਿਰ ਨਹੀਂ ਕਿਛ ਹੋਇਆ ਆਪਣ ਸੂ ਸਭ ਜਗਤ ਪਰੋਏ ਜਾਗੋ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਦਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਬਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭਾਦ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬਿਅੰਤ ਅਪਾਰ ਨਾਨਕ ਦਾਸ ਸਦਾ ਵਰਿਹਾਰ ਪੂਰਨ ਪੂਰ ਰਹੇ ਦਾਇਆਲ ਸਭ ਉਪਰ ਹੋਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਦਰ ਜਾਮੀ ਰਹੋ ਬਿਆ ਪ੍ਰਤਪਾਲੇ ਜੀਵਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਾਵਿਤ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਨਾਗਾ ਹਰੇ ਕੇ ਰਾਜ ਤਸਕੀ ਆਸਨਾ ਬਿਰਥੀ ਜਾਏ ਸੇਵਕ ਹੋ ਸੇਵਾ ਬਨਿਆਈ ਹੁਕਮ ਬੂਜ ਪਰਮ ਬਦਪਾਏ ਇਸਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਵ ਰਾਮ ਤਰਨ ਗਾ ਇਹਾ ਸਵਾਓ ਆਠ ਬੈਰ ਪ੍ਰਭ ਵੇਖੋ ਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਣ ਅਦੇ ਸਿਰਦੇ ਬਸਾਵੋ

ਜਪੋ ਨਿਭਲਾਏ ਦੁਖ ਦਰਦ ਮੰਦੇ ਭਾਉ ਜਾਏ। ਸਚ ਬਾਪਾਰ ਕਰੋ ਬਾਪਾਰੀ ਦਰਗਹਿ ਨਿਭਾਏ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇ ਜਾਏ। ਤਿਸੇ ਦੁਰਗਾ ਕੋ ਜਾਏ ਬੁਰੇ ਰੱਖਣਹਾਰ, ਧਿਆਏ ਨਿਰਭਾਉ ਜਪੈ ਸਗਲ ਭਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।

ਆਪ ਜਨਾਏ ਨਾਨਤ ਜਨਾ ਬੁਝਾਏ ਸਰਬੂਤਾ ਪਰਤਾਰਾ ਸਰਬਨੈਨ ਆਪੇਖਣ ਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਨਾਵਨ ਜਾਣੇ ਖੇਲ ਬਣਾਇਆ ਗਿਆ ਗਾਰੀ ਕਿੰਨੀ ਮਾਇਆ ਸਭਗੇ ਮਦ ਅਲਿਪ ਤੋਰਾ ਹੈ ਜੋ ਕਿਛ ਕਹਿਣਾ ਸੋ ਆਪੇ ਕਹਾ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵ ਹੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾਏ ਕਹਾਓ ਕਿਨੇ ਕਿਛ ਕਰਾ ਆਪ ਭਲਾ ਕਰ ਤੂੰ ਤਾਂ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਤਮਿੰਦ ਕਹੀ ਨਾ ਜਾਏ ਦੂਸਰੇ ਤਾਂ ਸੋਜੀ ਪਾਏ ਤਿਸਕਾ ਕੀ ਆਸ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਇਓ ਧਰਮੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾਏ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹਾ ਸੁਭਾਵ ਜਨ ਗਏ ਸੰਗ ਚੇਤ ਆਵੈ

ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਛੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਜੋ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟੇ ਕੋਟੇ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹੇ ਦੇਹੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ, ਨਾ ਜਾਈ ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵੇਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ, ਵੇਖਾਂ ਵੇਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ, ਚੱਲੈ ਸਭ ਕੋਏ ਚੰਗਾ ਨਾਉ ਰਖਾਏ, ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਤਾ ਅੰਦਰ ਕੀਤ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇਹ ਤੇਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹੇ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਈਸਰ ਵਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਤ ਸੰਤੋਖ ਗਿਆਨ, ਸੁਣਿਐ ਅੱਠ ਸੱਠ ਕਾ ਇਸ਼ਨਾਨ, ਸੁਣਿਐ ਪੜ ਪੜ ਪਾ ਵਹਿਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਰਾਂ ਗੁਣਾਂ ਕੇ ਗਾਹ, ਸੁਣਿਐ ਸੇਖ ਪੀਰ ਪਾਤਸ਼ਾਹ, ਸੁਣਿਐ ਅੰਦੇ ਪਾਵਹਿ ਰਾਹ, ਸੁਣਿਐ ਹਾਥ ਹੋਵੈ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਪ ਹੈ ਮੋਖ ਦੁਆਰ, ਮੰਨੈ ਪਰਵਾਰੈ ਸਾਧ ਹਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕੋ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਉੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਵਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰਿਆਉ, ਕੁਦਰਤ ਕਵਣ ਕਹਾ ਵੀ ਚਾਰ ਵਾਰ, ਨਾ ਜਾਵਾਂ ਏਕ ਵਾਰ।
ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਹੇ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੁਖ ਭਖਸਾਰ, ਅਸੰਖ ਮੂਣ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾ ਹੇ ਜੋਰ। ਅਸੰਖ ਗੱਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹੇ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੇ ਹੇ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵੇਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ। ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹ। ਆਪੇ ਬੀਜੇ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵੇਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਉ। ਕਵਨ ਸੋ ਵੇਲਾ ਵਖਤ, ਕਵਨ ਕਵਨ ਥਿਤ ਕਵਨ ਵਾਰ। ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਵਾ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ, ਨਾ ਕੋਈ ਜਾਂ ਕਰਤਾ ਸਿਰ ਠੀਕ ਆਉ ਸਾਜੇ। ਆਪੇ ਜਾਣੇ ਸੋਈ, ਕਿਵ ਕਰੇ ਆਖਾਂ ਕਿਵ ਸਾਲ ਆਹੀ, ਕਿਉਂ ਵਰਗਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪਉ ਜਾਣੈ, ਅੱਗੇ ਗਿਆ ਨਾ ਸੋ ਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ ਓੜਕ ਓੜਕ ਭਾਲ। ਥੱਕੇ ਵੇਦ ਕਹਿਣ ਇੱਕ ਬਾਤ, ਸਹਿਸ ਅਠਾਰਹ ਕਹਿਣ ਕਤੇਬਾ। ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖਿਆ, ਲੇਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ। ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ ਪਵੇ ਸਮੁੰਦ ਨਾ ਜਾਣੀ ਹੈ। ਸਮੁੰਦ ਸਾਹਾ ਸੁਲਤਾਨ, ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ। ਧਨ ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋ ਨਾ ਵੀਸਰਹਿ ਅੰਤ। ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ। ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰੇ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾਉ। ਏ ਵਡੂਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੀਤੇ ਮੰਗਹਿ ਜੋਧ ਅਪਾਰ, ਕੀਤਿਆਂ ਗਣਤ ਨਹੀਂ ਵਿਚਾਰ। ਕੀਤੇ ਖਾਪ ਟੁੱਟਹੇ ਵੇਕਾਰ, ਕੀਤੇ ਲੈ ਲੈ ਮੁਕਰ ਪਾਹੇ। ਕੀਤੇ ਮੂਰਖ ਖਾਹੀ ਖਾਹੇ, ਕੀਤਿਆਂ ਦੁੱਖ ਭੂਖ ਸਦ ਮਾਰ। ਇਹ ਭੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ। ਹੋਰ ਆਖੇ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ। ਉਹ ਜਾਣੈ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ ਆਖਹਿ ਸੇ। ਭੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰ ਗੇ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ।
ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਿਆ ਵੇਦ ਪਾਠ ਪੁਰਾਣ ਆਖਿਆ ਪੜ੍ਹੇ ਕਰੇ ਵਖਿਆਣ ਆਖਿਆ ਬਰਮੇ ਆਖਿਆ ਇੰਦ ਆਖਿਆ ਗੋਪੀ ਤੈ ਗੋਬਿੰਦ ਆਖਿਆ ਈਸਰ ਆਖਿਆ ਹੈ ਸਿੱਧ ਆਖਿਆ ਹੈ ਕੇਤੇ ਕੀਤੇ ਬੁੱਧ ਆਖਿਆ ਦਾਨਵ ਆਖਿਆ ਦੇਵ ਆਖਿਆ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖਿਆ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਗਈ ਕੇ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਹ ਬਾਰਾਂ ਗਾਹ ਬਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉਂ ਕਹੀਅਨ ਕੀਤੇ ਗਾਵਣ ਹਾਰੇ ਗਾ ਵਹਿ ਤੋਹਣ ਪੌਣ ਪਣੀ ਵਹਿ ਸੰਤਰ ਗਾ ਵਹਿ ਰਾਜਾ ਧਰਮ ਦੁਆਰੇ ਗਾਵਹਿ ਚੇਤ ਗੁਪਤ ਲਿਖ ਜਾਣੇ ਲੇਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋ ਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਧਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀਸਰ ਯੁਗ ਯੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਏ ਆਲੇ ਗਾਵਨ ਰਤਨ ਉਪਾਏ ਤੇਰੇ ਅੱਠਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇਵੈ ਚੇਤਨ ਆਵਨ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਏ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਹੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਵ ਤਿਸ ਭਾਵੈ ਤਵੈ ਚਲਾਵੈ ਜੇਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਬਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋ ਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮੁੰਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਅਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ
ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੀ ਕੋ ਕਹੇ ਪਿੱਛੇ ਪਛਤਾਏ, ਤਿੱਥੇ ਘੜੀਆ ਸੁਰਤ ਮਤ ਮਨ ਬੁੱਧ, ਤਿੱਥੇ ਘੜੀਆ ਸੁਰਾਂ ਸਿੱਧਾਂ ਕੀ ਸੋਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ, ਤਿੰਨ ਮਹਿ ਰਾਮ ਰਹਿਆ ਭਾਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋ ਕਰਹੇ ਆਨੰਦੋ, ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜੇਵ ਜੇਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਆਹਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਬ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲਿਆ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ, ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ, ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ, ਕਉ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤ ਓਜ ਕਹਿ ਜੈ ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰੇਨ ਕਹਿਤ, ਤਵੈ ਸਰਬਨਾਮ ਕਥੈ ਕਵਨ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ, ਭੁਜੰਗ ਪਰਿਆਤ ਛੰਦ, ਨਮਸਤੂ ਅੰਗ ਅਕਾਲੇ, ਨਮਸਤੂ ਅੰਗ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰਗ, ਨਮਸਤੰ ਅਧਰਮੰਗ, ਨਮਸਤੰ ਅਨਾਮੰਗ, ਨਮਸਤੰ ਅਧਾਮੰਗ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਧੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਵਾਹੇ, ਨਮਸਤੰ ਤਰਬਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੋਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗੰਮੇ, ਨਮਸਤਸਤਰੰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਮਾਮੇ, ਨਮੋ ਸਰਬਕਾਲੇ, ਨਮੋ ਸਰਬਦਿਆਲੇ, ਨਮੋ ਸਰਬਰੂਪੇ, ਨਮੋ ਸਰਬਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਬਪਾਲੇ, ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੋਬਾਨਮੇ, ਨਮੋ ਸਰਬਗਾਉਣੇ, ਨਮੋ ਸਰਬਭਾਉਣੇ, ਨਮੋ ਸਰਬਰੰਗੇ, ਨਮੋ ਸਰਬਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਅਵਰੰਗਨੇ, ਨਮਸਤੰ ਅਮਰੰਗਨੇ, ਨਮਸਤੰ ਜਰਾਰੰਗ, ਨਮਸਤੰ ਕਰਤਾਰੰਗ, ਨਮੋ ਸਰਬਧੰਦੇ, ਨਮੋਸਤ ਅਭੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਵਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤਰਾਗੇ, ਨਮਸਤੰ ਸੁਹਾਗੇ, ਨਮੋ ਸਰਬਸੋਖੰ, ਨਮੋ ਸਰਬਪੋਖੰ, ਨਮੋ ਸਰਬਕਰਤਾ, ਨਮੋ ਸਰਬਹਰਤਾ, ਨਮੋ ਯੋਗ ਯੋਗੇ, ਨਮੋ ਭੋਗ ਭੋਗੇ, ਨਮੋ ਸਰਬਦਿਆਲੇ, ਨਮੋ ਸਰਬਪਾਲੇ, ਚਾਚਰੀ ਛੰਦ ਤਵੈ ਪ੍ਰਸਾਦ, ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਧੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ
अकाल है, अजाल है, अलाह है, अजाह है, अनंत है, महंत है, अलीक है, नरसरीक है, नरलंब है, असंभ है, अगम है, अजम है, अपूत है, अशूत है, अलोक है, अशोक है, अकर्म है, अभ्रम है, अजीत है, अपीत है, अबाह है, अगाह है, अमान है, निदान है, अनेक है, फिर एक है, भुजंग प्रयात छंद। नमो सर्व माने समस्ति निधाने, नमो देव देवे अपेखी अपेवे, नमो काल काले, नमो सर्व बाले, नमो सर्व गाउणे, नमो सर्व भावणे, अणंगी अनाथे नरसंगी परमाथे, नमो भान भाने, नमो मान माने, नमो चंद्र चंद्रे, नमो भान भाने, नमो गीत गीते, नमो तान ताने, नमो निरत निरते, नमो नाद नादे, नमो पान पाने, नमो बाद बादे, अणंगी अनामे समस्ती स्वरूपे प्रपंगी परमाथे, समस्ती विभूते कलंकं बिना नेकलंकी स्वरूपे, नमो राज राजे स्वरंग परम रूपे, नमो जोग जोगे स्वरंग परम सिद्धे, नमो राज राजे स्वरंग परम वृद्धे, नमो शस्त्रबाणे, नमो अस्त्रमाणे, नमो परम ज्ञाता, नमो लोक माता अपेखी अपरमी अपोगी अपुगते, नमो जोग जोगे स्वरंग परम युगते, नमो नित नारायणे क्रूर कर्मे, नमो प्रेत अप्रेत सो नमो प्रेत अप्रेत देवेशो धर्मे, नमो रोग हर्ता, नमो राग रूपे, नमो साह साहंग, नमो भूप भूपे, नमो दान दाने, नमो मान माने, नमो रोग रोगे, नमो रोग रोगे, नमस्तंग ईशनानंग, नमो मंत्र मंत्रंग, नमो जंत्र जंत्रंग, नमो इष्ट इष्टे, नमो तंत्र तंत्रंग, सदा सचदानंद सर्वंग परंगनासी, अनूपे अरूपे समस्तुल निवासी, सदा सिद्ध दा बुद्ध दा बृहद करता, अदो उर्द अर्दंग अगंग ओग हरता, परम परम परमेश्वरंग परोश पालंग, सदा सर्वदा सिद्ध दाता दयालंग, अशेदी अभेदी अनामंग अकामंग, समस्तोपराजी समस्तस्तामंग, तेरा जोर चाचरी छांद, जले हैं थले हैं, अपीत हैं अपे हैं, प्रभु हैं अजू हैं, अदेश हैं अपेस हैं, पुजंग प्रयात छांद, अगाधे अबाधे।

ਅਟਲ ਰਾਜੇ ਅਟਲ ਸਾਜੇ ਅਖਲ ਧਰਮ ਅਲਾਹ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਹ ਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੂਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਘਾਲਕ ਸਰਬ ਕੋ ਪ੍ਰਤ ਪਾਲ ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਵਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੂਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਿਹ ਦੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰ ਚਿੱਤਰ ਚੱਕ ਮਾਨਹੀ ਪ੍ਰਤੀਨ ਲੋਕ ਚੌਦਹਿ ਕੇ ਵਿਖਿਆ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸਿਅੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨ ਭੇਖ ਸਰਬ ਸ਼ਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋੜ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚੇਤ ਮਦ ਭਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੂ ਸਾਹਣ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਾਤਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਗਨਾਮ ਨਿਰਭੈਨ ਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਗਨਾਢਿਆ ਅਨਡੰਡ ਬਾਢਿਆ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਗਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਗ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥ ਤੇ ਕਿ ਆਸ਼ਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਵਰਗਨੈ ਕਿ ਵਿਭੂਤ ਕਰਗਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਵਰਗਨੈ ਕਿ ਸਰਬਾ ਅਭਰਗਨੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪ ਅਨੁਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾ ਕੈ ਰਹੀਮੈ ਰਹਾ ਕੇ ਕਿ ਪਾਕ ਬਿਐਬ ਹੈ ਕਿ ਗੈਬਲ ਗੈਬ ਹੈ ਕਿ ਅਫੁੱਲ ਗਨਾਹਾ ਹੈ ਕਿ ਸਾਹਣ ਸਾਹਾ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਾਂਦੇ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣੇ ਕਿ ਸਰਬਤਰ ਭਾਉਣੇ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਪੁੱਖ ਹੈ ਕਿ ਸਰਬਤਰ ਤਰਾਣੈ ਕਿ ਸਰਬਤਰ ਪੁਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੇ ਕਿ ਸਰਬਤਰ ਮਾਨੇ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮਲ ਰੁਜੂ ਹੈ ਹਮੇ ਸੁਲ ਸਲਾਮੈ ਸਲੀਖ ਤੁਮ ਦਾਮੈ ਗਨੀਮਲ ਸਕਸਤੈ ਗਰੀਬ ਉਲ ਪ੍ਰਸਤੈ ਬਲੰਦਲ ਮਕਾਨੇ ਜਮੀਨ ਉਲ ਜਮਾਨੇ ਤਮੀਜ਼ ਉਲ ਤਮਾਮੇ ਰੁਜ਼ੂ ਅਲ ਨਿਧਾਨੇ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨੈ ਅਨੇਕੁਲ

तरंग है, अभेद है, अभंग है, अजिजोल निवाज है, गनी मुल खराज है, निरुक्त स्वरूप है, त्रमुक्त विभूत है, प्रभुक्त प्रभा है, सुजुगत सुधा है, सदैवंग स्वरूप है, अभेदी अनूप है, समस्तोपराज है, सदा सर्वसाज है, समस्तोल सलाम है, सदैवल अकाम है, निर्बाध स्वरूप है, अगाध है, अनूप है, उवंग आद रूप है, अनाथ स्वरूप है, अणंगी अनामे तरभंगी तरकामे तरभरगंग तरबादे अगंजे अगाधे सुभंग सर्वभागे सुसर्वा अनुरागे त्रिभुगत स्वरूप है, अचिज है, अछूत है, कि नरकंग परंगनास है, पृथ्वील प्रवास है, निरुक्त प्रभा है, सदैवंग सदा है, विभुगत स्वरूप है, परियुक्त अनूप है, निरुक्त सदा है, विभुगत प्रभा है, अनुगत स्वरूप है, परियुक्त अनूप है, चाचरी छांद अभंग है, अनंग है, अपेख है, अलीख है, अपरम है, अकर्म है, अनाद है, जुगाद है, अजय है, अवय है, अभूत है, अदूत है, अनास है, उदास है, अतंध है, अबंध है, अभक्त है, विरक्त है, अनास है, प्रकाश है, निचिंत है, सुनिंत है, अलेख है, अधिक है, अलेख है, अपीख है, अटाह है, अगाह है, असंभ है, अगम्भ है, अनिल है, अनाद है, अनित है, सुनित है, अजात है, अजाद है, चरपट छंद त्वय प्रसाद, सर्वंग हंता, सर्वंग गंता, सर्वंग ख्याता, सर्वंग ज्ञाता, सर्वंग हर्ता, सर्वंग कर्ता, सर्वंग प्राणंग, सर्वंग त्राणंग, सर्वंग कर्मंग, सर्वंग धर्मंग, सर्वंग युक्ता, सर्वंग मुक्ता, रसावल छंद त्वय प्रसाद, नमो नरक नासे सदैवंग प्रकाशे अनंगंग स्वरूपे अभंगंग विभूते परमाथंग परमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे निरभंगी स्वरूपे सर्वंगी अनूपे ना पोतरै ना पुत्रै ना सत्रै ना मित्रै ना तातै ना मातै ना जातै ना पातै नरसाकंग श्रीक है अमितो अमीक है सदैवंग प्रभा है अजय है अजा है भगवती छंद त्वय प्रसाद के जाहर जहूर है के हाजर हजूर है हमें सुल सलाम है समस्तुल कलाम है के साहिब दिमाग है के हुसनल चिराग है के कामल करीम है के राज करहीम है के रोजी दहांद है के राज करहिंद है करीमुल कमाल है के हुसनल जमाल है गरीमुल खराज है गरीबुल नवाज है हरीफुल सकन है हरासल फकन है कलंकंग परंगनास है समस्तुल निवास है अगंजल गनीम है रजाय करहीम है समस्तुल जुबा है के साहिब किरा है के नरकंग परंगनास है बहस्तुल निवास है के सरबुल गुवन है हमेसुल रवन है तमामल तमीज है समस्तुल अजीज है परंग परम ईस है समस्तुल अदीस है अदेसुल अलेख है हमेसुल अपेख है जिमीनुल जमा है अमिकुल इमा है करीमुल कमाल है के जुरात जमाल है के अचलंग प्रकाश है के अमितो सुभाष है के अजब स्वरूप है के अमितो विभूत है के अमितो बस है के आत्म प्रभा है के अचलंग अनंग है के अमितो अभंग है मध भार छंद त्वय प्रसाद मुन मन प्रणाम गुण गण मदाम अरबर अगंज हर नर प्रभंज अनगन प्रणाम मुन मन सलाम हर नर अखंड बर नर अमंड अनुभव अनास मुन मन प्रकाश गुण गण प्रणाम जल थल मदाम अनशिंज अंग आसन अभंग उपमा अपार गतमित उदार जल थल अमंड दिस विस अभंड जल थल महंत दिस विस बेअंत अनुभव अनास त्रित धर तुरास आजान बाहु ई कै सदाहु ओंकार आदि कथनी अनाद खाल खंड ख्याल गुरबर अकाल घर घर प्रणाम चित चरण नाम अनशिज गात आज जिना बात अन झंझ गात अन रंज बात अन टुट भंडार अन ठट अपार आडीठ धर्म अत ठीठ कर्म अन ब्रण अनंत दाता महंत हर बोल मना छंद त्वै प्रसाद करुणाल है अरकाल है खलखंडन है महमंडन है जागतेश्वर है परमेश्वर है कल कारण है सर्व उबारण है त्रित के धरण है जग के करण है मन माने है जग जाने है सर्वंग भर है सर्वंकार है सर्व पास है सर्वनाश है करंगना कर है विस्वंग पर है सर्वेश्वर है जागतेश्वर है ब्रह्मंडस है खलखंडस है पारते पर है करंगना कर है अजप्पा जप है अथप्पा थाप है अकृता कृत है अमृता मृत है अमृता मृत है करंगना कृत है अकृता कृत है धरणी त्रित है अमतेश्वर है परमेश्वर है अकृता कृत है अमृता मृत है अजबा कृत है अमृता मृत है नर नायक है खलकायक है विस्वंग पर है करुणाल है निरपनायक है सर्वपायक है भाव भंजन है अरगंजन है रेपतापन है जप जापन है अकलंकृत है सर्वाकृत है कर्ता कर है हरता हर है परमात्म है सर्व आत्म है आत्म बास है जस के जास है भुजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संगताम संसाद रूपे नमो परम तत्तंग अतत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युधे नमो ज्ञान ज्ञाने नमो भोज भोजे नमो पान पाने नमो कलह करता नमो साध रूपे
नमो इंद्र इंद्रे अनादंग विभूते कलंकार रूपे अलंकार अलंके नमो आस आसे नमो वाक भंके अभंगी स्वरूपे अनंगी अनामे तरभंगी त्रिकाले अनंगी अना अकामे एक अछरी छंद अजय अलय अभय अभय अपू अजु अनास अकाश अगंज अभंज अलख अपख अकाल दयाल अलेख अपेख अनाम अकाम अगाह अटाह अनाथे परमाथे अजूनी अमोनी ना रागे ना रंगे ना रूपे ना रेखे अकर्मंग अपरमंग अगंजे अलेखे भुजंग प्रयात छंद नमस्तुल परंगनामे समस्तुल परंगनासे अगंजल अनामे समस्तुल निवासे निरकामंग विभूते समस्तल स्वरूपे को कर्मंग परंगनासी सो धर्मंग विभूते सदा सचदानंद सतरंग परंगनासी करी मुलक निंदा समस्तल निवासी अजायब विभूते गजायब गनीमे हरियंग करियंग करी मुल रहीमे चतर चक्र वर्ती चतर चक्र भुगते स्वयं भव सुभंग सर्वदा सर्वजुगते दुकाल लंग परंगनासी दया लंग स्वरूपे सदा अंग संगे अपंगंग विभूते दुकालंग परंगनासी दयालंग स्वरूपे सदा अंग संगे अपंगंग विभूते वाहिगुरु जी का खालसा वाहिगुरु जी की फतेह वाहिगुरु साहिब जी एक ओंकार सतगुर प्रसाद पातशाही दसवीं तवै प्रसाद सवैये सरावग सुध समूह सिधान के देख फिरियो कर जोग जति के सूर सुरार्दन सुध सुधादिक संत समूह अनेक मति के सारे ही देश को देख रहे हो मात को ना देखियत प्राण पति के श्री भगवान की पाए कृपा हूं ते एक रति बिन एक रति के माते मतंग जरे जर संग अनूप उतंग सुरंग सवारे कूट तुरंग कुरंग से कूदत पावन के गौन को जात निवारे भारी भुजान के भूप भली बिद नियावत सीस ना जात विचारे एते भय तो कहां भय भूपत अंत को नांगे ही पाए पधारे जीत फिर सब देश दिसान को बाजत ढोल मृदंग नगारे गुंजत गूढ़ गजान के सुंदर हिंसत ही है राज हजारे भूत भवेख भवान के भूपत कौन गने नहीं जात बिचारे श्री पत श्री भगवान भजे बिन अंत को अंत के धाम सिधारे तीर्थ नान दया दमदान सो संजमनी अनेक वसेख है वेद पुराण कतीब कुरान जमीन जमान सबान के पेख है पौन आहार जति जत धार सब सो विचार हजार के देख है श्री भगवान भजे बिन भूपत एक रति बिन एक न लेखे सुध सपाह दुरंत दुबाहा सो साज सनाह दुरजान दलेंगे भारी गुमान परे मन में कर पर्वत पंख हले न हलेंगे तोर अरीन मरोर मवासन माते मतंगण मान मिलेंगे श्री पत श्री भगवान कृपा बिन त्याग जहान निदान चलेंगे वीर अपार वड्डे बरियार आब चार है सार की धार पछैया तूरत देस मलिंद मुवासन माते जान के मान मलैया गाड़े गढ़ाण के तोड़न हार सुवतन ही चक चार लवैया साहेब श्री सब को सिर नायक जाचक अनेक सो एक दवैया दानव देव फनिंद निसाचर भूत भवेख भवान जपेंगे जीव जिते जल मैं थल मैं पल ही पल मैं सब थाप थपेंगे पुन प्रतापन बाट जैत धुन पापन के बहुपुंज खपेंगे साध समूह प्रसन्न फिरै जग सत्र सवै अवलोक चपेंगे मानव इंद्र गजेंद्र नराध पजान त्रिलोक को राज करेंगे कोट इशनान गजादिक दान अनेक सोवंबर साज बरेंगे ब्रह्म महेश्वर बिसन सची पत अंत फसे जम फास परेंगे जे नर श्री पत के प्रास हैं पागते नर फेर न देह धरेंगे कहां भयो जो दो लोचन मूंद कै बैठ रहे हो बाक ध्यान लगायो नात फिरियोली असात समुद्रन लोक गयो परलोक गवायो बास कियो बखियान सो बैठ के ऐसे ही ऐसे सो बैस बितायो साज कहूं सुन लेहो सबै जिन प्रेम कियो तिन ही प्रभ पायो काहू लै पाहन पूज धरियो सिर काहू लै लिंग गरे लटकायो काहू लख्यो हर अवाची दिशा में काहू पशाह को सीस निभायो को बतान को पूजत है पास को मिरतान को पूजन तायो कूर किरिया उर ज्यो सब ही जग श्री भगवान को भेद ना पायो को बतान को पूजत है पास को मिरतान को पूजन तायो कूर किरिया उर ज्यो सब ही जग श्री भगवान को भेद ना पायो वाहिगुरु जी का खालसा वाहिगुरु जी की फतेह वाहिगुरु साहिब जी एक ओंकार श्री वाहिगुरु जी की फतह है पातशाही दसवीं कबियो बाज बेनती चाओ पई हमरी करो हाथ दै रक्षा पूरन होए चित की इच्छा तब चरणन मन रहे हमारा अपना जान करो प्रत पारा हमरे दोस्त सबै तुम घाव हो आप हाथ दै मोहे बचाव हो सुखी बसै मोर परवारा सेवक सिख सबै करतारा मोर अच्छा निज कर दै करिए
ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਬਰਗਨਾ ਧਿਆਉ ਜੋਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰੀਏ ਮਰਗਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੀ ਹੋ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੀ ਆਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰਹੰਕਾਰ ਨਿਰਵਿਕਾਰ ਨਿਰਲੰਬ ਆਦਿ ਅਨਿਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਹਰ ਉਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਵਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਅਕੈਠਾ ਸਿਗਰੀ ਸ੍ਰੇਸ਼ਟ ਤਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸਯੰਗ ਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਗਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਾਇ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਂਸਤੇ ਤਾਂ ਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੌਰਮ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕਾਓ ਸ਼ੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਮਾਸ਼ਿਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅਡਿਲ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿੰਨ ਨਾਰ ਕੇ ਰਹਿ ਹੋ ਜੋ ਜਾ ਕੇ ਏਕ ਬਾਰ ਚੌ ਪਈ ਕੋ ਕਹਿ ਚੌ ਪਈ ਸੰਬਤ ਸਤਰਹ ਸਹਿਸ ਭਨਿਜੈ ਅਰਦ ਸਹਿਸ ਫੁਨ ਤੀਨ ਕਹੀਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਣ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ ਦੋਹਰਾ ਸਗਲ ਦੁਆਰ ਕੋ ਛੱਡ ਕਹਿ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛੱਡ ਕਹਿ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵ ਹੋ ਹਰੀ ਗੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਹਾ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹੈ ਸੁਖ ਹੋਆ ਤਿਤ ਘਰ ਅਨ ਹੱਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੁ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜਹੁ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕੱਟੇ ਗਿਆਨ ਅੰਜਣ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੀਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣਹੋ ਸੰਤਹੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈ ਆ ਕੁਰਬਾਨ ਕੀਤਾ ਤੇ ਸਹਿਬਿਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤੇ ਇਸ ਨਾਲ ਕਿਉਂ ਚੇਤ ਲਾਈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤੇ ਪਛੋਤਾਈ ਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਏ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੀਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲ ਹੋ ਨਿਕੀਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਬ ਤੂੰ ਚਲਾਏ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾ ਇਹ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰ ਇਹ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਮਨ ਧੋਵਹੁ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਓ ਮੈਲੇ ਬਾਹ ਰਹੋ ਨਿਰਮਲ ਬਾਹ ਰਹੋ ਨਿਰਮਲ ਜੀ ਆਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣਹੇ ਨਾਹੀ ਫਿਰ ਇਹ ਜੂੰ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਆਹੋ ਨਿਰਮਲ ਬਾਹ ਰਹੋ ਨਿਰਮਲ ਬਾਹ ਰਹੋ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਗਣੈ ਗੁਰ ਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਗਿਰੀ ਬਾਣੀਆਂ ਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀ ਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚੇਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾਏ ਆਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾ ਜਹ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮਹਿ ਪ੍ਰਾਤ ਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਏ ਵਡ ਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਡ ਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰਿ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਿਟਹੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਦਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਿ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪੇ ਹੋ ਜੀ ਆਹੋ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਆਂਦ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹਿ ਨਾਨਕ ਹੋਰ ਆਨੰਦ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ
ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚੇ ਤੁਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਬਰ ਨਾ ਦੇਖੋ ਕੋਈ ਹਰ ਬਿਨ ਅਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਬਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇ ਬਿਦ੍ਰਿਸ਼ਟ ਹੋਈ ਇਹ ਸਰਵਨ ਹੋ ਮੇਰੇ ਹੋ ਸੱਚ ਸੁਣਨੈ ਨੂੰ ਪਠਾਏ ਸੱਚ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਵਹੁ ਸੱਚ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਿਆ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਿਆ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸੱਚ ਹੈ ਘਰ ਗਾਵਹੁ ਗਾਵਹ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹੇ ਜਾਂ ਦੁੱਧ ਭਾਵਹੇ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ ਅਨਦ ਸੁਨਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹੇ ਆਪ ਹਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ, ਜੋ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ 'ਤੇ ਬਿਰਾਜਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ ਰਹੇ ਹਨ। ਗੁਰੂ ਸਾਹਿਬਾਂ ਦਾ ਕੋਟਾਨ ਕੋਟ ਧੰਨਵਾਦ, ਜੋ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਆਰੰਭਤਾ ਵੇਲੇ ਨਾਮ ਸਿਮਰਨ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਪਾਵਨ ਪਵਿੱਤਰ ਹੁਕਮਨਾਮੇ ਸਮੂਹ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਆਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਦੇ ਵਸਾਉਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸਿਦਕ ਭਰੋਸੇ ਦੀ ਦਾਤ ਬਖਸ਼ਣ, ਸਦਾ ਵਾਸਤੇ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਣ ਜੀ। ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਕੇ ਕੀਰਤਨ ਸਰਵਣ ਕਰਦੇ ਹਾਂ, ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਸੋਹੀਆਂ ਫੁੱਲਾਂ ਚੁੱਕਾਂ ਦੀ। ਗੁਰੂ ਪਾਤਸ਼ਾਹ ਜੀ ਖਿਮਾ ਬਖਸ਼ਣ, ਅੱਗੇ ਵਾਸਤੇ ਸਮਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੰਡ ਤੋਂ ਅੰਮ੍ਰਿਤ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਦਾ ਕੀਰਤਨ ਜਥਾ। ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁਖਵਾਦ ਦੀ ਕਥਾ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ ਸਰਵਣ ਕਰਾਉਣਗੇ। ਨਾ ਪਾਸਾ ਪਿਆਰ ਸਾਹਿਬ ਸਰਵਣ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ ਗੁਰਦੁਆਰਾ ਸਾਹਿਬ ਵਿਖੇ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਜਿਹਨਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਆਉਣ ਵਾਲੇ ਅਗਲੇ ਹਫ਼ਤੇ 9 ਅਕਤੂਬਰ ਵਾਲੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਕਾਸ਼ ਦਿਹਾੜੇ ਆ ਰਹੇ ਹਨ। ਇਸ ਸੰਬੰਧ ਸ਼ਾਮ ਦੇ ਦੀਵਾਨ ਸਜਨ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ, ਅਤੇ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਭਾਈ ਕੁਲਵੰਤ ਸਿੰਘ ਜੀ ਕਥਾਵਾਚਕ ਸ਼ਾਮ ਦੇ ਦੀਵਾਨਾਂ 'ਚ ਹਾਜ਼ਰੀ ਭਰਨਗੇ। ਐਤਵਾਰ ਦੁਪਹਿਰ ਦੇ ਦੀਵਾਨ ਹਾਜ਼ਰੀ ਭਰਨਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਭ ਪ੍ਰਾਪਤ ਕਰਨੇ ਜੀ। ਆਉਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਲੱਖ ਨਿਰੰਜਨ ਆਖੀਏ।

ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ।

ਖਾਲਸਾ ਵਾਹਿਗੁਰੂ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਤੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰ ਸਾਹਿਬ ਜੀ ਨੇ ਅੰਮ੍ਰਿਤ ਵੇਲਿਆ ਜਾਗਣਾ, ਅੰਮ੍ਰਿਤ ਵੇਲਿਆ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਬਖਸ਼ਿਸ਼ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ 783 ਅੰਕ ਦੇ ਉੱਤੇ ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਜੋਤ ਸਰੂਪ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਵਿੱਚ ਤਿੰਨ ਕਿਸਮ ਉੱਪਰ ਫੁਰਮਾਨ ਨੇ ਜਿਨ੍ਹਾਂ ਦੀਆਂ ਭੂਮਿਕਾ ਨੇ, ਕੁਛ ਐਸੀਆਂ ਵੀ ਨੇ ਜਿਹੜੀਆਂ ਗੁਰਮਤਿ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਜਿਹੜਾ ਸਤਿਗੁਰ ਸਾਹਿਬ ਜੀ ਨੇ ਇਹ ਫੁਰਮਾਨ ਬਖਸ਼ਿਆ ਹੈ, ਇਸ ਦੀ ਬਾਬਤ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ, ਜਿੱਥੇ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਉਸ ਵੇਲੇ ਗੁਰੂ ਕਾ ਸਿੱਖ ਭਾਈ ਤਾਰਾ ਉਸ ਕੀਰਤਨ ਦੇ ਵਿੱਚ ਐ ਮਸਤ ਹੋ ਗਿਆ ਤੇ ਕਿੱਡੀ ਬਖਸ਼ਿਸ਼। ਜਦੋਂ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਦੀ ਸੰਪੂਰਨਤਾ ਕੀਤੀ ਤੇ ਭਾਈ ਤਾਰੇ ਦਾ ਮਨ ਕਿੰਨਾ ਜੁੜਿਆ ਹੋਇਆ, ਕਹਿੰਦੇ ਪਾਤਸ਼ਾਹ ਇਹਨੂੰ ਲਗਾਤਾਰ ਇੱਕ ਰਸ ਲਾਈ ਰੱਖਦੇ। ਸਤਿਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਬਚਨ ਕੀਤੇ ਸੀ, ਭਾਈ ਤਾਰਿਆ ਤੇਰੀ ਖਾਹਿਸ਼ ਪੂਰੀ ਹੋਵੇਗੀ। ਇੱਥੇ ਹਰ ਵਕਤ ਇਲਾਹੀ ਬਾਣੀ ਦੀਆਂ ਧੁਨਾਂ ਜਿਹੜੀਆਂ ਨੇ ਉਹ ਗੂੰਜਣਗੀਆਂ। ਜਦੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਤੋਰਦੇ ਤੇ ਇਸ ਅਸਥਾਨ ਤੱਕ ਤੋਰਦੇ, ਜਦੋਂ ਕਪੂਰ ਸਾਹਿਬ ਦੀ ਧਰਤੀ ਦੇ ਉੱਤੇ ਕਿਤੇ ਗੁਰੂ ਨਾਨਕ ਸਾਹਿਬ ਆਏ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਇਸ ਅਸਥਾਨ ਤੱਕ ਆਉਂਦੇ ਨੇ। ਉਸ ਤੋਂ ਉਪਰੰਤ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਤਸ਼ਾਹ ਨੇ ਇਸ ਅਸਥਾਨ ਦੀ ਨਿਸ਼ਾਨਦੇਹੀ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਇਸ ਅਸਥਾਨ ਦੀ ਸੇਵਾ ਕਰਨ ਦੀ ਬਾਬਤ ਆਖਿਆ, ਨਾਲ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਹੈ ਇਸ ਦੀ ਸੇਵਾ ਕਰਾਈ, ਉਪਰੰਤ ਉਹ ਸੇਵਾ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਦਾਈ ਤੇ ਇਸ ਸੇਵਾ ਦੇ ਵਿੱਚ ਅਗੰਮੀ ਰੂਹਾਂ ਆਈਆਂ ਜਿਨ੍ਹਾਂ ਨੇ ਇੱਥੇ ਆ ਕੇ ਸੇਵਾ ਕੀਤੀ।
ਪਰ ਇੱਕ ਗੱਲ ਸਾਡੇ ਘਰ ਪੂਰੀ ਨਹੀਂ ਉਤਰਦੀ, ਜੋ ਇਹ ਕਹਿੰਦੇ ਨੇ ਕਿ ਵਿਸ਼ਨੂੰ ਭਗਵਾਨ ਆਇਆ। ਯਾਦ ਰੱਖਿਓ, ਸਾਡੇ ਘਰੇ ਭਗਵਾਨ ਤੇ ਵਾਹਿਗੁਰੂ ਇੱਕ ਅਕਾਲ ਪੁਰਖ ਹੈ, ਹੋਰ ਸਾਡੇ ਘਰ ਭਗਵਾਨ ਨਹੀਂ ਹੈ। ਜਿੱਥੇ ਸਮੇਂ ਸਮੇਂ ਤੇ ਇਸ ਅਸਥਾਨ ਦੇ ਉੱਤੇ ਜ਼ਾਲਮਾਂ ਨੇ ਅਟੈਕ ਕੀਤੇ, ਉੱਥੇ ਉਸ ਤੋਂ ਪਹਿਲਾਂ ਲਿਫਟੀ ਅਟੈਕ ਕੀਤੇ ਤੇ ਕੁਛ ਅਸੀਂ ਵੀ ਭੁੱਲੇ ਹੋਏ ਹਾਂ। ਸਿੱਖ ਦਾ ਯਕੀਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਚਰਨਾਂ ਤੇ ਹੋਣਾ ਚਾਹੀਦਾ। ਉਸ ਤੋਂ ਬਿਨਾਂ ਕਿਸੇ ਦੇਵੀ ਦੇਵਤੇ, ਕਿਸੇ ਰਿਸ਼ੀ ਮੁਨੀ ਤੇ ਸਿੱਖ ਨੂੰ ਭੋਰਾ ਜਿੰਨਾ ਵੀ ਆਪਣੀ ਆਸਥਾ ਨਹੀਂ ਲਿਆਉਣੀ ਚਾਹੀਦੀ। ਇਸ ਅਸਥਾਨ ਤੇ ਅਟੈਕ ਕਰਨ ਵਾਲਿਆਂ ਨੇ ਸਾਨੂੰ ਗੁਰੂ ਨਾਨਕ ਸਾਹਿਬ ਨੂੰ ਤੋੜਨ ਵਾਸਤੇ ਇਸ ਅੰਮ੍ਰਿਤ ਨੂੰ ਸ੍ਰੀ ਰਾਮ ਚੰਦਰ ਜੀ ਨਾਲ ਤੇ ਪਾਂਡਵਾਂ ਨਾਲ ਜੋੜਨਾ ਚਾਹੀਦਾ, ਜੋ ਸਾਡੇ ਘਰ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਹ ਇਹ ਕਹਿੰਦੇ ਨੇ ਕਿ ਜਦੋਂ ਸ੍ਰੀ ਰਾਮ ਚੰਦਰ ਜੀ ਦੀ ਜੰਗ ਹੋਈ ਵਾਲਮੀਕ ਰਿਸ਼ੀ ਨਾਲ ਤੇ ਉਹਨਾਂ ਦੀ ਫੌਜ ਨੂੰ ਜਿੰਦਾ ਕਰਨ ਵਾਸਤੇ ਸੀਤਾ ਜੀ ਅੰਮ੍ਰਿਤ ਲੈ ਕੇ ਬਚਿਆ, ਅੰਮ੍ਰਿਤ ਇੱਥੇ ਨਾ ਪੁੱਟਦਾ, ਪਰ ਸਿੱਖ ਦੀ ਉਸ ਅੰਮ੍ਰਿਤ ਉੱਤੇ ਪੂਰਾ ਵੀ ਆਸਥਾ ਨਹੀਂ ਹੋਣੀ ਚਾਹੀਦੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਬਖਸ਼ੀ ਹੋਈ ਅੰਮ੍ਰਿਤ ਦੇ ਉੱਤੇ। ਦੂਜਾ ਉਹ ਹੋਰ ਅਟੈਕ ਕਰਦੇ ਨੇ ਇਸ ਅਸਥਾਨ ਨੂੰ ਵੀ ਗੁਰੂ ਨਾਨਕ ਸਾਹਿਬ ਦੀ ਕੋਈ ਕਿਰਪਾ ਨਹੀਂ ਆਪਣਾ ਦੱਸਣ ਵਾਸਤੇ ਕਿ ਜਦੋਂ ਪਾਂਡਵਾਂ ਨੂੰ ਬਨਵਾਸ ਮਿਲਿਆ ਤੇ ਉਹਨਾਂ ਨੂੰ ਪਿਆਸ ਲੱਗੀ ਤੇ ਇੱਥੇ ਤੂੰ ਪਹਿਲਾਂ ਇੱਕ ਛੱਪੜੀ ਆਈ, ਜਦੋਂ ਉਹ ਪਾਣੀ ਪੀਣ ਲੱਗਾ ਉਸਨੂੰ ਆਵਾਜ਼ ਆਈ ਕਿ ਇਹ ਪਾਣੀ ਨਾ ਪੀ, ਲੇਕਿਨ ਪੀ ਲਿਆ, ਪੀਣ ਕਾਰਨ ਉਹਦੀ ਮੌਤ ਹੋ ਗਈ। ਉਹਦੇ ਚਾਰ ਭਰਾਵਾਂ ਦੀ ਮੌਤ ਹੋ ਗਈ, ਪਰ ਜੁਸ਼ਟਰ ਨੇ ਉਸ ਆਵਾਜ਼ ਨੂੰ ਸੁਣਿਆ, ਆਖਿਆ ਦੱਸੋ ਇਹਦਾ ਕਿਵੇਂ ਹੋਏਗਾ। ਕਹਿਣ ਲੱਗੇ ਕਿ ਜਾ ਇੱਥੇ ਨੇੜੇ ਹੀ ਅੰਮ੍ਰਿਤੇ, ਉਹ ਲਿਆ ਕੇ ਇਹਨਾਂ ਦੇ ਮੁੱਖ ਵਿੱਚੋਂ। ਭਾਵ ਉਹਨਾਂ ਦਾ ਕਹਿਣ ਦਾ ਮਤਲਬ, ਇਹ ਗੱਲਾਂ ਲਿਖਣ ਦਾ ਮਤਲਬ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਚਰਨਾਂ ਦੀ ਕੋਈ ਮਹਿਮਾ ਨਹੀਂ, ਇਹ ਅੰਮ੍ਰਿਤ ਜਿਹੜਾ ਹੈ ਸੀਤਾ ਦਾ ਬਖਸ਼ਿਆ ਹੋਵੇ ਉਹ ਅੰਮ੍ਰਿਤ। ਲੇਕਿਨ ਸਿੱਖੀ ਦੇ ਵਿੱਚ ਇਹ ਗੱਲ ਗੁਰਮਤ ਕਸਵੱਟੀ ਤੇ ਪੂਰੀ ਜਿਹੜੀ ਏ ਨਹੀਂ ਉਤਰਦੀ। ਸਤਿਗੁਰ ਸਾਹਿਬ ਜੀ ਨੇ ਇਸ ਇਲਾਹੀ ਫਰਮਾਨ ਦੇ

ਗੁਰਬਾਣੀ ਨਿਯਮ ਗੁਰਬਾਣੀ ਵਿਆਕਰਨ ਇੱਕ ਤੇ ਸੰਤ ਦਾ ਤੱਤਾ ਮੁਕਤਾ ਹੋਵੇ ਅੱਗੇ ਕਾ ਹੋਵੇ ਜਾਂ ਕੀ ਹੋਵੇ ਤੇ ਸੰਤ ਦੇ ਅਰਥ ਬਣ ਜਾਂਦੇ ਨੇ ਗੁਰੂ। ਹੁਣ ਤੱਤੇ ਨੂੰ ਕੰਨਾਂ ਲਾ ਕੇ ਅੱਗੇ ਕੀ ਹੈ ਕਿ ਇਹ ਕਾਰਜ ਕਿਹੜੇ ਸੰਤ ਦਾ ਸੀਗਾ? ਨਾਨਕ ਸੰਤ ਸੰਤ ਹਰ ਇੱਕੋ ਲੱਦੇ ਖੇਪ ਸਮਝ ਕਿ ਇੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਕੀਰਤਨ ਕੀਤਾ ਉਹਨਾਂ ਦੇ ਚਰਨਾਂ ਦੇ, ਦੂਜਾ ਇੱਥੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੇ ਚਰਨ ਪਏ, ਤੀਜਾ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਚਰਨ ਪਏ, ਹੁਣ ਤਿੰਨ ਪਾਤਸ਼ਾਹੀਆਂ ਦੇ ਚਰਨ ਪਏ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਸੰਤਾਂ ਚ ਕੰਨਾ ਲਾਇਆ ਕਿ ਲੇਕਿਨ ਇੱਥੇ ਸੰਤਾਂ ਦਾ ਅਰਥ ਕਿਸੇ ਹੋਰ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਵਰਤਿਆ ਹੁੰਦੇ ਕਿ ਧੰਨ ਗੁਰੂ ਨਾਨਕ ਮਹਾਰਾਜ ਸਾਹਿਬ ਤੇ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਤੇ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਕਾਰਜ ਵਿੱਚ ਉਹ ਵਾਹਿਗੁਰੂ ਅਕਾਲ ਪੁਰਖ ਆਪ ਸਹਾਈ ਹੋਇਆ, ਕਿਉਂਕਿ ਸਤਿਗੁਰ ਸਾਹਿਬ ਨੇ ਇਹ ਕਾਰਜ ਆਪਣਾ ਨਹੀਂ, ਕਾਰਜ ਉਸ ਵਾਹਿਗੁਰੂ ਦਾ ਆਰੰਭਿਆ। ਕਿਉਂ? ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਹਿਲਾਂ ਇੰਡੀਆ ਦੀ ਧਰਤੀ ਦੇ ਉੱਤੇ ਜਿੰਨੇ ਵੀ ਮੰਦਰ ਬਣੇ ਸੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਕੋਈ ਦਰਬਾਰ ਨਹੀਂ ਸੀ। ਕੋਈ ਬ੍ਰਹਮਣ ਦਾ ਦਰਬਾਰ ਸੀ, ਮੰਦਰ ਸੀ, ਕੋਈ ਵਿਸ਼ਨੂੰ ਦਾ ਮੰਦਰ ਸੀ, ਕੋਈ ਸ਼ਿਵਜੀ ਦਾ ਮੰਦਰ ਸੀ, ਕੋਈ ਦੇਵੀ ਦੇਵਤਿਆਂ ਦੇ ਮੰਦਰ ਸੀ, ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਕਿਸੇ ਨੇ ਨਹੀਂ ਜੋੜਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਿ ਇਹ ਕਾਰਜ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਤੋਂ ਲੈ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੀ, ਇਹਦੇ ਵਿੱਚ ਆਪ ਸਹਾਈ ਹੋਇਆ ਉਹ ਵਾਹਿਗੁਰੂ ਅਕਾਲ ਪੁਰਖ ਜਿਸ ਨੇ ਆਪ ਇਹ ਕਿਰਪਾ ਕੀਤੀ ਏ

ਜੋ ਇਹ ਧਰਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੜੀਆਂ ਰੂਹਾਂ ਅੱਜ ਵੀ ਉੱਥੇ ਸਾਈ ਸਾਈ ਰਾਤ ਸੇਵਾ ਕਰ, ਜਿਹੜੇ ਸੱਜਣ ਜਾਂਦੇ ਨੇ ਉਹਨਾਂ ਨੂੰ ਇਹੋ ਜਿਹੇ ਸੱਜਣ ਮਿਲਣਗੇ ਕਿ ਜਿਨ੍ਹਾਂ ਨੇ ਦੁਨੀਆਦਾਰੀ ਨਾਲ ਨਾਤਾ ਤੋੜਿਆ ਹੋਇਆ ਹੈ। 25-25 ਸਾਲ ਹੋ ਗਏ ਜਿਨ੍ਹਾਂ ਨੇ ਇੱਕ ਵੀ ਰਾਤ ਦਾ ਨਾਗਾ ਜਿਹੜਾ ਉੱਥੇ ਨਹੀਂ ਪਾਇਆ ਹੈ। ਉਹਨਾਂ ਨੂੰ ਪੁੱਛੋ, ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਕਦੀ ਵੀ ਇੱਥੋਂ ਦੂਰ ਨਹੀਂ ਜਾਂਦੇ ਕਿ ਸਾਡੀ ਰਾਤ ਦੀ ਸੇਵਾ ਟੁੱਟ ਨਾ ਜਾਏ। ਕਈ ਰੂਹਾਂ ਜਾ ਕੇ ਕੋਈ ਪਰਿਕਰਮਾ ਦੇ ਵਿੱਚ ਕੋਈ ਪਾਸੇ ਬੈਠ ਕੇ ਉਹ ਸਤਿਗੁਰ ਸਾਹਿਬ ਜੀ ਦੇ ਇਲਾਹੀ ਅਸਥਾਨ ਦੇ ਉੱਤੇ ਉਹਦੇ ਚਰਨਾਂ ਨਾਲ ਜੁੜਦੇ ਆ। ਇੱਕ ਤੁਸੀਂ ਤਜਰਬਾ ਕਰ ਸਕਦੇ ਜੇ ਕਿ ਆਪਣੇ ਘਰ ਇੱਕ ਦਾ ਨਿਤਨੇਮ ਕਰਕੇ ਤੇ ਇੱਕ ਦਿਨ ਉੱਥੇ ਪ੍ਰਕਰਮਾ ਚ ਬੈਠ ਕੇ ਯਤਨ ਕਰੋਗੇ, ਤੁਹਾਨੂੰ ਆਪਣੇ ਆਪ ਤੁਹਾਡਾ ਮਨ ਦੱਸੇਗਾ ਕਿ ਉਸ ਅਸਥਾਨ ਦੇ ਉੱਤੇ ਕਿੱਡੀ ਕਿਰਪਾ ਵਰਤਦੀ ਏ ਕਿ ਸਤਿਗੁਰ ਸਾਹਿਬ ਜੀ ਬਖਸ਼ੇ ਕਿ ਉੱਥੇ ਬੈਠਿਆਂ ਨਿਤਨੇਮ ਕਰੋਗੇ ਤੁਹਾਡੇ ਮਨ ਦਾ ਟਿਕਾਅ ਬਣੇਗਾ, ਮਨ ਕਿਸੇ ਪਾਸੇ ਜਾਏਗਾ ਨਹੀਂ। ਐਸੀ ਕਿਰਪਾ ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਤੇ ਸਤਿਗੁਰ ਸਾਹਿਬ ਜੀ ਨੇ ਇੱਕ ਅਲਾਹੀ ਕੌਤਕ ਉੱਥੇ ਲਾਇਆ ਹੋਇਆ ਔਰ ਉਸ ਕੌਤਕ ਨੂੰ ਗਿਆਨੀ ਗਿਆਨ ਸਿੰਘ ਨੇ ਉਸ ਵੇਲੇ ਪੰਥ ਪ੍ਰਕਾਸ਼ ਲਿਖਿਆ ਦਰਜ ਕੀਤਾ ਹੈ। ਜਦੋਂ ਅੰਗਰੇਜ਼ਾਂ ਦੇ ਨਾਲ ਵਿਚਾਰ ਹੋਈ ਕਿ ਇਹੋ ਜਿਹਾ ਅਲਾਹੀ ਅਸਥਾਨ ਹੈ ਕਿ ਜਿੱਥੇ ਦੋ ਜਾਨਵਰ ਨਹੀਂ ਆਉਂਦੇ, ਇੱਕ ਬਗਲਾ ਤੇ ਇੱਕ ਡੱਡੂ, ਪਹਿਲਾਂ ਪਾਣੀ ਉਸ ਹੰਸਲੀ ਵਿੱਚ ਵੀ ਆਉਂਦਾ ਸੀ, ਘੱਟੋ ਘੱਟ ਉਹ ਨਾ ਆਵੇ ਸਾਉਣ ਭਾਦਰੋ ਦੇ ਮਹੀਨੇ ਆਉਣ, ਨਾ ਕਿੰਨੀ ਕੋਠੀ ਸਫਾਈ ਹੋਵੇ ਤੇ ਨਿੱਕੀਆਂ ਨਿੱਕੀਆਂ ਡੱਡੀਆਂ ਅਨੇਕਾਂ ਨਿਕਲਦੀਆਂ ਨੇ ਤੇ ਕੋਠੀਆਂ ਦੇ ਅੰਦਰ ਵੜ ਜਾਂਦੀਆਂ ਨੇ। ਜਦੋਂ ਸਿੱਖਾਂ ਨੇ ਅੰਗਰੇਜ਼ਾਂ ਨੂੰ ਆਖਿਆ ਕਿ ਇੱਥੇ ਉਸ ਵਾਹਿਗੁਰੂ ਵੱਲੋਂ ਮੀਂਹ ਪੈਣ ਕੁਛ ਹੋਵੇ ਪਰ ਤੁਹਾਨੂੰ ਇੱਥੇ ਕਿਤੇ ਡੱਡੂ ਨਜ਼ਰ ਨਹੀਂ ਆਏਗਾ ਤੇ ਨਾ ਡੱਡੂ ਬੋਲੇਗਾ, ਯਾਨੀ ਕਿ ਦਾਦਰ ਸਾਦਰ ਰਹਿਤ ਬੋ ਸ਼ੋਰ ਤਲਾਓ ਵਿਭਾਗ। ਕਹਿੰਦੇ ਇੱਥੇ ਦਾਦਰ ਜਿਹੜਾ ਡੱਡੂ ਜਿਹੜਾ ਉਹ ਨਹੀਂ ਰਹਿੰਦਾ ਹੈਗਾ, ਜੇ ਕੋਈ ਫੜ ਕੇ ਬਾਈ ਚਾਂਸ ਲਕੋ ਕੇ ਲੈ ਕੇ ਆਵੇ ਤੇ ਡੱਡੂ ਉੱਥੋਂ ਬਾਹਰ ਨੂੰ ਪੈਂਦਾ। ਦੂਜਾ ਬਗਲਾ ਜਿਹੜਾ ਹੈ, ਹਾਲਾਂਕਿ ਜਿੱਥੇ ਮੱਛੀਆਂ ਹੋਣ ਉੱਥੇ ਬਗਲਾ ਆਉਂਦਾ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਸਰੋਵਰ ਦੇ ਵਿੱਚ ਮੱਛੀਆਂ ਨੇ, ਕੋਈ ਸਾਡੀ ਇਹੋ ਜਿਹੇ ਉੱਠੇ ਆ ਉਹ ਕਹਿੰਦੇ ਜੀ ਸਫਾਈ ਬਹੁਤ ਏ ਇਸ ਕਰਕੇ ਡੱਡੂ ਨਹੀਂ ਆਉਂਦਾ। ਹੁਣ ਮੰਨ ਲਓ ਗੇਟਾਂ ਰਾਹੀਂ ਸਫਾਈ ਹੈਗੀ ਏ ਲੇਕਿਨ ਬਗਲੇ ਉੱਤੋਂ ਉੱਡ ਕੇ ਆਉਣਾ, ਲੇਕਿਨ ਉਸ ਵਾਹਿਗੁਰੂ ਅਕਾਲ ਪੁਰਖ ਨੇ ਉੱਥੇ ਡੱਡੂ ਦਾ ਆਉਣਾ ਨਾ ਆਉਣਾ, ਉੱਥੇ ਬਗਲੇ ਦਾ ਨਾ ਆਉਣਾ ਸਾਡੇ ਵਾਸਤੇ ਸਿੱਖਿਆ ਸੀ। ਵੇਖੀ ਸੱਜਣਾ, ਜਿਵੇਂ ਡੱਡੂ ਦੀ ਪ੍ਰੀਤ ਪਾਣੀ ਨਾਲ ਨਹੀਂ ਹੈ, ਜਿੱਥੇ ਗਿਆ ਉਹੋ ਜਿਹਾ ਰਹਿ ਰਿਹਾ, ਵੇਖੀ ਕਿਤੇ ਇਹੋ ਜਿਹਾ ਬਣ ਕੇ ਆਏ ਵੀ ਥਾਂ ਥੇ ਜਾਣ ਵਾਲਾ ਹੋਵੇ ਤੇ ਤੂੰ ਇੱਥੇ ਮਨਜ਼ੂਰ ਨਹੀਂ ਚੜੇਗਾ। ਜੇ ਬਗਲਾ ਇੱਕ ਲੱਤ ਤੇ ਖਲੋਂਦਾ ਹੈ ਤੇ ਉਹ ਵੇਖਦਾ ਪੂੰਗ ਨੂੰ ਝਪਟ ਮਾਰਨੀ ਹੈ, ਭਾਵ ਬਗਲਾ ਜਿਹੜਾ ਹੈ ਉਹ ਕੱਟੀ ਹੋਣ ਦੀ ਨਿਸ਼ਾਨੀ ਹੈ। ਵੇਖੀ ਇਸ ਦਰ ਦੇ ਉੱਤੇ ਕੱਟੀ ਹੋ ਕੇ ਨਾ ਆਈ, ਜੇ ਇਸ ਦਰ ਤੇ ਕੱਟੀ ਹੋ ਕੇ ਆਇਆ ਤੇ ਬਖਸ਼ਿਆ ਨਹੀਂ ਜਾਏਗਾ, ਪਤਾ ਨਹੀਂ ਕਿੱਥੇ ਕਿੱਥੇ ਥਾਏਗਾ। ਬਹੁਤ ਪ੍ਰੀਖਿਆ ਕਰ ਚੁੱਕੇ ਅੰਗਰੇਜ਼ਾਂ ਨੇ ਉੱਥੇ ਪ੍ਰੀਖਿਆ ਕੀਤੀ, ਪਹਿਰੇ ਲਾਲਾ ਵੇਖਿਆ, ਨਾ ਡੱਡ ਰਹੇ ਨਾ ਬਗਲਾ ਰਹੇ, ਨਾ ਬਗਲਾ ਰਹੇ ਨਾ ਡੱਡ ਬੋਲ ਹੈ, ਇਹਾਂ ਕਭੂ ਕਿਸੇ ਮਾਸ ਕਿਸੇ ਵੀ ਮਹੀਨੇ ਚ ਸਾਉਣ ਭਾਦਰੋਂ ਦਾ ਮਹੀਨਾ ਆਵੇ ਤਾਂ ਹੀ ਉੱਥੇ ਡੱਡੂ ਨਹੀਂ ਆਏਗਾ, ਨਾ ਕਦੇ ਡੱਡੀ ਬੋਲੂਗਾ ਨਾ ਬਗਲਾ ਬੋਲੂਗਾ। ਸਾਹਿਬ ਜੀ ਕਹਿੰਦੇ ਉਹ ਧਰਤੀ
ਇੰਨੀ ਸੁਹਾਵਣੀ ਹੈ, ਉਹ ਤਾਲ ਇੰਨਾ ਸੁਹਾਵਣਾ ਹੈ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿਹੜਾ ਉਹ ਪਾਵਨ ਮੁਬਾਰਕ ਸਰੋਵਰ ਦਾ ਜਲ ਹੈ ਉਹ ਅੰਮ੍ਰਿਤ ਰੂਪ ਹੈ। ਸਾਇੰਸ ਮੰਨਦੀ ਹੈ ਮਿੱਟੀ ਤੇ ਪਾਣੀ ਜਿਹੜੇ ਹੈ ਨਾ ਉਹ ਅਸਰ ਕਬੂਲਦੇ ਆ, ਇਸ ਕਰਕੇ ਉਸ ਪਾਣੀ ਦੇ ਉੱਥੇ ਉੱਥੇ 24 ਘੰਟੇ ਉਸ ਵਾਹਿਗੁਰੂ ਦਾ ਇਲਾਹੀ ਕੀਰਤਨ ਉੱਥੇ ਨਾਮ ਹੋਣ ਕਰਕੇ ਉਸ ਪਾਣੀ ਦੇ ਉੱਤੇ ਅਸਰ ਏ। ਜਦੋਂ ਤੂੰ ਉੱਥੇ ਇਸ਼ਨਾਨ ਕਰੇਗਾ ਤੇਰਾ ਮਨ ਉਸ ਵਾਹਿਗੁਰੂ ਵਾਲੇ ਪਾਸੇ ਨੂੰ ਲੱਗ ਜਾਏਗਾ। ਪਰ ਉਸ ਅੰਮ੍ਰਿਤ ਨੂੰ ਸਾਖੇ ਪਾਖੇ ਜੀਖਿਆ ਨਹੀਂ, ਜੀਖਿਆ ਜਿਹੜੀ ਏ ਉਹ ਪੰਜਾਂ ਪਿਆਰਿਆਂ ਕੋਲ ਜੋ ਖੰਡੇ ਬਾਟੇ ਦਾ ਅੰਮ੍ਰਿਤ ਲੈਣਾ ਉਹ ਏ, ਲੇਕਿਨ ਉੱਥੇ ਪਿਆਰ ਭਾਵਨਾ ਨਾਲ ਇਸ਼ਨਾਨ ਕਰੇ ਤੇ ਤੇਰਾ ਮਨ ਜਿਹੜਾ ਏ ਉਹ ਸਤਿਗੁਰ ਸਾਹਿਬ ਦੇ ਬਖਸ਼ੇ ਇਲਾਹੀ ਨਾਮ ਦੇ ਨਾਲ ਜੁੜਨ ਆਵੇਗਾ। ਉਸ ਪਾਣੀ ਨੇ ਉਸ ਧਰਤੀ ਨੇ ਅਸਰ ਕਬੂਲਿਆ ਹੋਇਆ ਵੇ।

ਸਥਾਨ ਦੇ ਆ ਕੇ ਜਦ ਤੇਰੀ ਭਾਵਨਾ ਹੋਵੇ ਤੇ ਤੇਰੇ ਸਾਰੇ ਮਨੋਰਥ ਪੂਰੇ ਹੁੰਦੇ ਨੇ। ਦੂਜੀ ਸਤਿਗੁਰ ਸਾਹਿਬ ਜੀ ਨੇ ਆਖਿਆ ਜਦੋਂ ਤੂੰ ਇਸ ਪਾਸੇ ਨੂੰ ਤੁਰਿਆ ਗੁਰੂ ਕੋਲ ਆਇਆ ਗੁਰੂ ਕੋਲ ਨਾਮ ਲਿਆ ਨਾਮ ਲੈਣ ਕਰਕੇ ਤੇਰਾ ਜਿਹੜਾ ਸਰੀਰ ਹੈ ਇਹ ਧਰਤੀ ਹੈ ਤੇਰਾ ਜਿਹੜਾ ਹਿਰਦਾ ਹੈ ਉਹ ਤਲ ਹੈ ਨਾਮ ਦੇ ਸਦਕਾ ਤੇਰਾ ਇਹ ਸਰੀਰ ਤੇਰਾ ਹਿਰਦਾ ਜਿਹੜਾ ਹੈ ਪਵਿੱਤਰ ਹੋ ਜਾਏਗਾ ਪਰ ਜਦੋਂ ਤੂੰ ਗੁਰੂ ਕੋਲੋਂ ਆ ਕੇ ਅੰਮ੍ਰਿਤ ਦੀ ਦਾਤ ਲਈ ਤੂੰ ਆਖਿਆ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਮੈਨੂੰ ਇਹ ਦਾਤ ਦੇ ਦਿਓ ਪਰ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਅਸੀਂ ਸਤਿਗੁਰੂ ਸਾਹਿਬ ਜੀ ਦੇ ਉਹ ਬਖਸ਼ੇ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਦੇ ਉੱਤੇ ਵੀ ਝੇਡਾ ਕਰਨ ਲੱਗ ਪੈਂਦੇ ਹਾਂ ਵੀ ਕਮੀ ਸਾਡੇ ਵਿੱਚ ਤੇ ਅਸੀਂ ਗੁਰੂ ਕੇ ਇਲਾਹੀ ਬਖਸ਼ਿਸ਼ ਦੇ ਉੱਤੇ ਉਸ ਨੂੰ ਅਸੀਂ ਕਿੰਤੂ ਪਰੰਤੂ ਕਰਦੇ ਹਾਂ। ਸਾਹਿਬ ਜੀ ਕਹਿੰਦੇ ਜਦੋਂ ਤੂੰ ਗੁਰੂ ਕੋਲ ਅੰਮ੍ਰਿਤ ਲਿਆ ਫਿਰ ਉਸ ਅੰਮ੍ਰਿਤ ਨਾਲ ਜੁੜਿਆ ਅੰਮ੍ਰਿਤ ਵੇਲੇ ਸਿੱਖੀ ਦੇ ਵਿੱਚ ਇਸੇ ਕਰਕੇ ਅੰਮ੍ਰਿਤ ਵੇਲਾ ਆਏ ਕਿ ਅੰਮ੍ਰਿਤ ਵੇਲੇ ਆਕਾਸ਼ ਮੰਡਲ ਵਿੱਚ ਇਹੋ ਜਿਹੀਆਂ ਵੇਵਸ ਹੁੰਦੀਆਂ ਨੇ ਉਸ ਵਾਹਿਗੁਰੂ ਵੱਲੋਂ ਕਿ ਤੇਰਾ ਮਨ ਦਾ ਟਿਕਾ ਬਣਦੀਆਂ ਨੇ ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਨਾਮ ਅੰਮ੍ਰਿਤ ਨਾਲ ਚੜ੍ਹਦਾ ਤੇ ਸਤਿਗੁਰ ਸਾਹਿਬ ਜੀ ਤੈਨੂੰ ਆਪ ਸ਼ਿੰਗਾਰਦੇ ਨੇ ਫਿਰ ਤੇਰੇ ਸਗਲ ਮਨੋਰਥ ਪੂਰੇ ਜੈ ਜੈਕਾਰ ਭਿਆ ਜਗ ਅੰਤਰ ਲਾਥੇ ਸਗਲ ਵਸੂਰੇ। ਹੁਣ ਸਤਿਗੁਰ ਸਾਹਿਬ ਜਦੋਂ ਤੂੰ ਉਹਦੇ ਨਾਲ ਜੁੜਿਆ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਕਹਿੰਦੇ ਕਿੰਨਾ ਮੇਰੇ ਮਨ ਐਸੀ ਭਗਤ ਬਣ ਆਈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਕੋਲ ਰਾਸਧਾਰੀਏ ਆਏ ਸੀ ਕਿ ਅਸੀਂ ਭਗਤੀ ਕਰਦੇ ਹਾਂ ਆਓ ਅਸੀਂ ਤੁਹਾਨੂੰ ਭਗਤੀ ਕਰਕੇ ਦਿਖਾਉਂਦੇ ਹਾਂ। ਜਦੋਂ ਉਹਨਾਂ ਨੇ ਆਪਣੇ ਘੁੰਗਰੂ ਘੰਗਰੂ ਚੱਕੇ ਸਾਜ ਚੱਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰੁਕੋ ਕਿਉਂਕਿ ਉਹ ਭਗਤੀ ਕਰਦੇ ਨੱਚ ਕੇ ਤੇ ਨੱਚਣਾ ਇਸ ਘਰ ਦੇ ਵਿੱਚ ਪ੍ਰਵਾਨ ਨਹੀਂ ਹੈਗਾ। ਪਰ ਅਫਸੋਸ ਹੈ ਕਿ ਜੋ ਸਤਿਗੁਰ ਸਾਹਿਬ ਜੀ ਸਾਡੇ ਘਰ ਖੁਸ਼ੀ ਦਾ ਦਿਨ ਬਖਸ਼ ਗਿਆ ਸਾਡੇ ਘਰੋਂ ਪੁੱਤ ਦੇ ਆਨੰਦ ਕਾਰਜ ਹੋਣ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਨੱਚਣ ਲੱਗ ਪਏ। ਜਦੋਂ ਰੋਕਿਆ ਕਹਿਣ ਲੱਗੇ ਆਓ ਮੈਂ ਤੁਹਾਨੂੰ ਦੱਸਾਂ ਭਗਤੀ ਮੇਰੇ ਮਨ ਐਸੀ ਭਗਤ ਬਣ ਆਈ ਹੋ ਹਰ ਬਿਨ ਖਿੰਨ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ। ਤੁਸੀਂ ਤੇ ਜੇ ਘੰਗਰੂ ਚੱਕਣੇ ਆ ਇਹਨਾਂ ਸਾਜਾਂ ਨੂੰ ਸਾਜ ਵਿੱਚ ਕਰਨਾ ਹੈ ਤੁਸੀਂ ਇਹ ਸਮਾਨ ਲੱਭਣਾ ਹੈ ਤੇ ਮੈਂ ਤੇ ਉਹਦੇ ਨਾਮ ਤੋਂ ਬਿਨਾਂ ਇੱਕ ਖਿਣ ਵੀ ਨਾ ਰਹਿ। ਕਬ ਕੋ ਭਾਲੇ ਘੁੰਗਰੂ ਤਾਲਾ ਕਬ ਕੋ ਬਜਾਵੇ ਰਬਾਬ ਕਦੋਂ ਕਿੰਨੇ ਚਿਰ ਕੋਈ ਘੁੰਗਰੂ ਲੱਭਣ ਤੇ ਲਾਏਗਾ ਕਿੰਨੇ ਚਿਰ ਤੁਹਾਡੇ ਸਾਜਾਂ ਨੂੰ ਲੱਗਣਗੇ ਫਿਰ ਤੁਸੀਂ ਆਖੋ ਕਿ ਅਸੀਂ ਭਗਤੀ ਸੁਣਿਆ। ਆਵਤ ਜਾਵਤ ਬਾਰ ਕਿੱਥੇ ਲਾਗੇ ਹੋ ਤਬ ਲਖ ਸਮਾਰੋ ਨਾਮ। ਸਾਡੇ ਘਰ ਆ ਭਗਤੀ ਸਜਣਾ ਕਿ ਅਸੀਂ ਕਿਸੇ ਸਾਜਾਂ ਦੇ ਮੁਥਾਜੀ ਨਹੀਂ ਹੈਗੇ। ਯਾਦ ਰੱਖਿਓ ਗੁਰੂ ਘਰ ਵਿੱਚ ਰਾਗ ਪ੍ਰਵਾਨ ਹੋਇਆ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਨੂੰ ਰਾਗਾਂ ਚ ਲਿਖਿਆ ਹੈ ਪਰ ਸਤਿਗੁਰ ਸਾਹਿਬ ਦੀ ਬਖਸ਼ਿਸ਼ ਪਹਿਲੀ ਬਾਣੀ ਜਿਹੜੀ ਹੈ ਜਪਜੀ ਸਾਹਿਬ ਉਹ ਰਾਗ ਮੁਕਤ ਪਰ ਉਹ ਰਾਗ ਵਿੱਚ ਗਾਈ ਜਾ ਸਕਦੀ ਹੈ। ਆਖਿਆ ਸਿਖਾ ਤੇਰੀ ਸਵਾਸ ਸਵਾਸ ਦੀ ਭਗਤੀ ਦੀ ਅਰਦਾਸ ਹੋਵੇ ਕਿ ਸਤਿਗੁਰ ਕਿਰਪਾ ਕਰ ਦਿਓ ਤੇ ਤੈਨੂੰ ਜਪਜੀ ਸਾਹਿਬ ਦੇ ਉੱਤੇ ਮਹੱਲਾ ਨਾ ਲਿਖਣਾ ਕਿ ਤੈਨੂੰ ਇਹ ਸਮਝ ਆਵੇ ਕਿ ਉਸ ਅਕਾਲ ਪੁਰਖ ਦਾ ਇਲਾਹੀ ਸ਼ਾਹਕਾਰ ਤੈਨੂੰ ਇਲਾਹੀ ਬਾਣੀ ਬਖਸ਼ੀ ਹੈ। ਉਹਦੇ ਬਾਅਦ ਰਾਗ ਬਖਸ਼ਿਆ ਹੈ ਕਿ ਰਾਗ ਇੱਕ ਬਰਤਨ ਹੈ ਇਹਦੇ ਵਿੱਚ ਪਾ ਕੇ ਬਰਤਨ ਚ ਤੂੰ ਅੰਮ੍ਰਿਤ ਪਾ ਕੇ ਵੀ ਪੀ ਸਕਦਾ ਹੈ ਤੇ ਬਰਤਨ ਦੇ ਵਿੱਚ ਤੂੰ ਜ਼ਹਿਰ ਪਾ ਕੇ ਵੀ ਪੀ ਸਕਦਾ ਹੈ। ਜਦ ਤੂੰ ਰਾਗ ਦੇ ਵਿੱਚ
ਉਸ ਵਾਹਿਗੁਰੂ ਅਕਾਲ ਪੁਰਖ ਦੇ ਇਲਾਹੀ ਸ਼ਬਦ ਪਾਹੇ ਗਾਏਗਾ ਤੇ ਉਹ ਬਰਤਨ ਦਾਇਕ ਅੰਮ੍ਰਿਤ ਪੀਵੇਗਾ। ਪਰ ਜਦੋਂ ਤੂੰ ਦੁਨੀਆਂ ਦੇ ਟੁੱਟੇ ਹੋਏ ਜਿਹਨੂੰ ਸਤਿਗੁਰੂ ਸਾਹਿਬ ਜੀ ਨੇ ਇਉਂ ਫਰਮਾਇਆ, ਬੇਸਵਾ ਰਾਗ ਸੁਣੇ ਚਿੱਤ ਲਾਏ, ਕਹੇ ਗੋਬਿੰਦ ਸਿੰਘ ਵੋ ਜੰਮਪੁਰ ਧੱਕੇ ਖਾਏ। ਅਵੇਖੀ ਇਹੋ ਜਿਹਾ ਨਾ ਹੋਵੇ, ਇਉਂ ਜਦੋਂ ਤੇਰੇ ਮਨ ਦੇ ਅੰਦਰ ਇਹੋ ਜਿਹੀ ਭਗਤੀ ਆ ਗਈ। ਭਗਤੀ ਕਰਨ ਲੱਗਿਆ ਇਹ ਨਹੀਂ ਕਿ ਚਾਰ ਬੰਦੇ ਇਕੱਠੇ ਹੋਣ ਮੈਨੂੰ ਲੋਕ ਸੁਣ, ਕਬ ਕੋ ਲੋਗਣ ਕੋ ਪਤੇ ਆਵੈ, ਲੋਕ ਪਤੀ ਨੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੇ ਧਿਆਵੋ ਸਦ ਹੀ, ਤਾਂ ਜੈ ਜੈਕਾਰ ਕਰੇ ਸਭ ਕੋਏ। ਇਹ ਮਤ ਵੇਖੀ ਕੋਈ ਮੈਨੂੰ ਸੁਣਦਾ ਜਾਂ ਨਹੀਂ ਸੁਣਦਾ ਹੈਗਾ, ਉਹ ਆਖੀ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮੈਂ ਜੁੜ ਜਾਵਾਂ। ਜਦੋਂ ਇਉਂ ਹੋਇਆ, ਜੈ ਜੈਕਾਰ ਪਿਆ ਜਗ ਅੰਤਰ, ਲਾਥੇ ਸਗਲ ਵਸੂਰੇ, ਤੇਰੇ ਫਿਰ ਕੋਈ ਤੈਨੂੰ ਚਿੰਤਾ ਜਿਹੜੀ ਏ ਉਹ ਨਿਯਮ ਵਿਆਪੇਗੀ। ਨਾਨਕ ਦਇਆ ਕਰੀ ਸੁਖਦਾ ਤੇ, ਭੇਟਿਆ ਸਤਿਗੁਰ ਪੂਰਾ। ਜਦੋਂ ਤੈਨੂੰ ਪੂਰਾ ਉਹ ਵਾਹਿਗੁਰੂ ਮਿਲਿਆ, ਉਹਨੂੰ ਤੈਨੂੰ ਚਿੰਤਾ ਨਹੀਂ ਹੋਏਗੀ। ਪੂਰਨ ਪੁਰਖ ਅਚੁੱਤ ਅਬਨਾਸੀ, ਜਸ ਵੇਦ ਪੁਰਾਣੀ ਗਾਇਆ। ਪੂਰਨ ਪੁਰਖ ਜੋ ਸਤਿਗੁਰ ਸਾਹਿਬ ਜੀ ਨੇ ਸਾਨੂੰ ਸਿੱਖਾਂ ਨੂੰ ਸਿੰਘ ਲਖਲੋ ਇਲਾਹੀ ਬਾਣੀ ਚ ਅਕਾਲ ਪੁਰਖ ਵਾਸਤੇ ਵੀ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਵਾਸਤੇ ਵੀ ਇਹ ਵਰਤਿਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਸਿੰਘ ਸ਼ਬਦ ਦੇ ਅਸੀਂ ਆਮ ਤੌਰ ਤੇ ਸ਼ੇਰ ਅਰਥ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਿੰਘ ਸ਼ਬਦ ਦੇ ਅਰਥ ਨੇ ਪੂਰਨ ਪੁਰਖ। ਤੇ ਪੂਰਨ ਪੁਰਖ ਜਿਹੜਾ ਹੈ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ। ਅਸੀਂ ਊਣੇ ਆ ਤੇ ਸਾਨੂੰ ਊਣਿਆਂ ਨੂੰ ਆਖਿਆ ਕਿ ਆਹ ਸਿੱਖਾ, ਤੈਨੂੰ ਮੈਂ ਉਹ ਬਖਸ਼ ਦਿਆ ਉਸ ਦਾਤੀ ਦਾ ਨਾਮ ਜਿਹੜਾ ਤੈਨੂੰ ਵੀ ਪੂਰਾ ਕਰ ਦੇਗਾ, ਤੂੰ ਪੂਰਾ ਹੋ ਜਾਏਗਾ। ਅਚੁੱਤ ਅਬਨਾਸੀ, ਜਿਹੜਾ ਨਾਸ਼ ਨਹੀਂ ਹੁੰਦਾ। ਜਸ ਵੇਦ ਪੁਰਾਣੀ ਗਾਇਆ, ਹੁਣ ਵੇਦ ਸਾਡੇ ਉਸਤਾਦ ਜੀ ਚਾਰੇ ਵੇਦ ਪੜ੍ਹੇ ਹੋਏ ਸੀ, ਉਹਨਾਂ ਨੇ ਬੜਾ ਠੋਕ ਕੇ ਸਾਨੂੰ ਕਿਹਾ ਕਿ ਚੌਂ ਵੇਦਾਂ ਦੇ ਵਿੱਚ ਕਿਤੇ ਵੀ ਉਸ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਹੀਂ ਹੈਗਾ। ਹੁਣ ਸਤਿਗੁਰ ਸਾਹਿਬ ਜੀ ਨੇ ਲਿਖਿਆ ਵੇਦ ਪੁਰਾਣੀ ਗਾਇਆ, ਕਈ ਵਾਰ ਸਾਨੂੰ ਸਮਝ ਨਾ ਹੋਵੇ ਤੇ ਅਸੀਂ ਕਹਿੰਦੇ ਹਾਂ ਗੁਰੂ ਕੀ ਬਾਣੀ ਚ ਇੰਜ ਵੀ ਤੇ ਲਿਖਿਆ ਹੋਇਆ ਹੈ। ਕੋਈ ਬੰਦਾ ਆਪਣਾ ਨਾਂ ਗੋਬਿੰਦ ਸਿੰਘ ਰੱਖ ਲਵੇ, ਉਹਨੂੰ ਗੁਰੂ ਗੋਬਿੰਦ ਸਿੰਘ ਹੀ ਮੰਨਿਆ ਜਾ ਸਕਦਾ ਹੈ। ਇਵੇਂ ਹੀ ਜਿਨ੍ਹਾਂ ਨੇ ਉਹ ਚਾਰ ਕਿਤਾਬਾਂ ਲਿਖੀਆਂ ਜਿਨ੍ਹਾਂ ਦਾ ਨਾਂ ਸੀ ਸ਼ਾਮ, ਰਿਗ, ਜੁਜਰ ਤੇ ਅਥਰਵਣ, ਉਹਦੇ ਨਾਲ ਉਹਨਾਂ ਲਕਬ ਜੋੜਿਆ ਵੇਦ। ਵੇਦ ਸ਼ਬਦ ਆਇਆ ਵਿਦਿਆ, ਵਿਦਿਆ ਦੇ ਵਿੱਚੋਂ ਗਿਆਨ ਪ੍ਰਾਪਤ ਹੁੰਦਾ ਹੈ। ਜਿਹਦੇ ਕੋਲੇ ਇਹ ਗਿਆਨ ਆਇਆ, ਹੁਣ ਗਿਆਨ ਕਿੱਥੋਂ ਆਇਆ? ਗੁਰੂ ਕੋਲ ਆਇਆ। ਔਰ ਇਸੇ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਵੇਦ ਗ੍ਰੰਥ ਗੁਰ ਹਟ ਹੈ, ਜਿਸ ਲਗ ਤਰੇ ਭਵਜਲ ਸੰਸਾਰਾ, ਸਤਿਗੁਰ ਬਾਜ ਨਾ ਬੁੱਝੀ ਹੈ। ਕਹਿੰਦੇ ਗੁਰੂ ਤੋਂ ਬਿਨਾ ਤੂੰ ਨਹੀਂ ਪੁੱਛ ਸਕਦਾ ਕਿ ਵੇਦ ਕੀ ਹੈ। ਗੁਰੂ ਕੋਲੇ ਆਏਗਾ, ਗੁਰੂ ਤੈਨੂੰ ਦੱਸਿਆ ਕਿ ਵੇਦ ਗਿਆਨ ਕੀ ਹੈ। ਉਹ ਧੰਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਇਲਾਹੀ ਬਾਣੀ ਜਿਹੜੀ, ਜਿਹੜਾ ਉਹ ਵੇਦ ਸੀ ਉਹਦੇ ਬਾਬਤ ਭਾਈ ਗੁਰਦਾਸ ਜੀ ਨੇ ਗੁਰਮੁਖ ਭਾਰ ਅਖਰ ਬਨ ਉਤਾਰਾ, ਸਿੱਖਾਂ ਦੇ ਸਿਰ ਦੇ ਉੱਤੋਂ ਜਿਹੜਾ ਉਹ ਚਾਰ ਕਿਤਾਬਾਂ ਦਾ ਛੇ ਸ਼ਾਸਤਰਾਂ ਵਾਲਾ ਸੀਗਾ ਉਹ ਉਤਾਰ ਦਿੱਤਾ ਕਿ ਸਿੱਖਾ ਤੇਰੇ ਉੱਤੇ ਨਹੀਂ ਹੈਗਾ, ਤੂੰ ਗਾਉਣਾ ਕੀ ਏ? ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ। ਔਰ ਕਿੱਡੇ ਵੱਡੇ ਵੱਡੇ ਹੋਏ ਜਿਨ੍ਹਾਂ ਨੇ ਗਾਇਆ, ਉਹਨਾਂ ਨੂੰ ਉਹ ਪ੍ਰਾਪਤੀ ਨਹੀਂ ਹੋਈ ਜਦੋਂ ਉਹਨਾਂ ਨੇ ਗੁਰੂ ਨਾਨਕ ਨੂੰ ਗਾਇਆ।
ਸਤਿਗੁਰ ਸਾਹਿਬ ਦੀ ਇਲਾਹੀ ਬਾਣੀ ਗੁਰੂ ਨਾਨਕ ਸਾਹਿਬ ਦਾ ਜੀ ਬਾਬਤ ਜੋ ਸਵਈਏ ਰਚੇ ਗਏ ਨੇ ਪਹਿਲਾ ਤੇ ਆਖਰਾ ਸਵਈਆ

प्रहलादक आत्म रस जिन जानियो कब कल सो जस गावो गुरु नानक राज जोग जिन मानियो। गुरु नानक साहब महाराज साहब ने राज जोग मानिया। ये गल याद रखियो जे कि असी एक सवैये भुलेखा खा जाने किसी ने सतयुग मानिया हो, किसी ने त्रेता मानिया हो, किसी ने द्वापर मानिया होगा, पर राज जोग नहीं मानिया। राज कहिंदे प्रकाश नूं ते जोग कहिंदे आ मलाप नूं। जिहड़ा मलाप है गली जोग ना होवी वो गला नाल नहीं हुंदा हैगा। जो सतगुरु साहिब जी कहिंदे कि जदों किसी ने इस पासे नूं लगा सी उहनूं कोई सच दा पुजारी मिल पिया, उह नाम नाल जोड़िया, कहिंदे गुरु नानक साहिब महाराज साहिब नूं गाया। असी तो यह कहने गुरु नानक साहब 1469 आए, पर भाई साहब भाई नंद लाल जी कहते नहीं, जदों ये दुनिया ते कोई नहीं, ये दुनिया नहीं सी, जे पेशेनिया पेशतर आमदा। ये गुरु नानक साहब की बाबत वह बख्श करते ने कि सब तो पहले आने वाले सब तो पहला कौन सी, गुरु नानक साहब महाराष्ट्र जी। ਬਾ ਕਦਰ ਬੇਸ਼ਤਰ ਆਮਦਾ, ਕਹਿੰਦੇ ਕਦਰਾਂ ਕੀਮਤਾਂ ਦੇ ਵਿੱਚੋਂ ਧੰਨ ਗੁਰੂ ਨਾਨਕ ਮਹਾਰਾਜ ਸਾਹਿਬ ਦੇ ਤੁੱਲ ਕੋਈ ਨਹੀਂ ਇਸ ਦੁਨੀਆਂ ਦੇ ਵਿੱਚ। ਤੇ ਇਸ ਵਾਸਤੇ ਜਦੋਂ ਦੁਨੀਆਂ ਨਹੀਂ ਸੀ, ਹੁਣ ਉਹ ਆਤਮਕ ਮੰਡਲ ਦੀ ਖੇਡ ਹੈ। ਤੇ ਪੀਰ ਦਸਤਗੀਰ ਨੂੰ ਗਿਆਨ ਹੋਇਆ ਸੀ, ਉਦੋਂ ਉਹਨੇ ਕਿਹਾ ਸੀਗਾ ਸਜਦਾ ਕੁਨੇਮ ਪੀਰ ਰਾ ਅਵਲ ਆਖਰ ਜਹਾਨ, ਕਿ ਜਿਹੜੇ ਪਹਿਲਾਂ ਹੋਏ ਨੇ ਆਤਮਕ ਮੰਡਲ ਚ ਜਿਹਨਾਂ ਨੂੰ ਗਿਆਨ ਹੋਇਆ ਉਹਨਾਂ ਨੇ ਗਾਇਆ ਤੇ ਇਸੇ ਗੁਰੂ ਨਾਨਕ ਨੂੰ ਗਾਇਆ। ਜਿੰਨੇ ਅਖੀਰ ਤੱਕ ਹੋਣਗੇ ਜਿਹਨੂੰ ਗਿਆਨ ਹੁੰਦਾ ਜਾਏਗਾ ਉਹ ਜਸ ਗਾਏਗਾ ਤੇ ਗੁਰੂ ਨਾਨਕ ਦਾ ਗਾਏਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਅਖੀਰਲੇ ਸਵਈਏ ਦੇ ਵਿੱਚ ਗੁਣ ਗਾਵੇ ਨਾਮ ਨਾਥ ਧੰਨ ਗੁਰ ਸਾਚ ਸਮਾਇਓ, ਕਹਿੰਦੇ ਨੌ ਨਾਥਾਂ ਨੂੰ ਜਦੋਂ ਉਹਨਾਂ ਨੂੰ ਗਿਆਨ ਹੋਇਆ ਤੇ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੂੰ ਗਾਉਣਾ ਸ਼ੁਰੂ ਕੀਤਾ। ਗੁਣ ਗਾਵੇ ਨਵਨਾਥ ਧੰਨ ਗੁਰ ਸਾਚ ਸਮਾਇਓ, ਮਾਨ ਧਾਤਾ ਗੁਣ ਰਵੈ ਜਿਨ ਚੱਕਰ ਵੇ ਕਹਾਇਓ। ਮਾਨ ਧਾਤਾ ਬਾਦਸ਼ਾਹ ਜਿਹਦੀ ਬਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਜਫਰਨਾਮੇ ਚ ਲਿਖਿਆ ਕਿ ਔਰੰਗਜ਼ੇਬ ਜਿਸ ਦਿੱਲੀ ਤਖ਼ਤ ਦਾ ਹੰਕਾਰ ਕਰਦਾ ਹੈ ਇਹ ਦਾਲ ਦੇ ਅੱਧੇ ਦਾਣੇ ਦੀ ਪਲੈਸ਼ ਹੈ। ਮਾਨ ਧਾਤਾ ਦੇ ਪੁੱਤਰ ਦਲੀਪ ਨੇ ਇਹ ਸ਼ਹਿਰ ਵਸਾਇਆ ਸੀਗਾ। ਉਸ ਮਾਨ ਧਾਤਾ ਨੇ ਗੁਣ ਗਾਏ ਆ ਤੇ ਗੁਰੂ ਨਾਨਕ ਦੇ ਗਾਏ। ਮਾਨ ਧਾਤਾ ਗੁਣ ਰਵੇ ਜੇਨ ਚੱਕਰ ਵੇ ਕਹਾਇਓ, ਗੁਣ ਗਾਵੇ ਬਲਰਾਓ ਸਪਤ ਪਤਾਲ ਬਸੰਤੋ। ਬਾਜਾ ਪਲ ਗੁਣ ਉਹਨੇ ਗਾਏ ਆ ਜਦੋਂ ਉਹਨੇ ਗੁਰੂ ਨਾਨਕ ਦਾ ਗਲ ਗਾਇਆ ਉੱਤੇ ਇੰਨਾ ਡੂੰਘਾ ਉਤਰ ਗਿਆ ਕਿ ਜਿੱਥੇ ਜਾ ਕੇ ਉਸ ਵਾਹਿਗੁਰੂ ਨਾਲ ਜੁੜ ਗਿਆ ਉਹਨੇ ਗੁਰੂ ਨਾਨਕ ਦੇ ਗੁਣ ਗਾਏ।

ਰਾਜਾ ਪੱਥਰੀ ਤੇ ਗੁਰੂ ਨਾਨਕ ਸਾਹਿਬ ਜੋ ਸਰੀਰ ਕਰਕੇ ਇਸ ਦੁਨੀਆਂ ਤੇ ਆਏ ਉਸ ਟਾਈਮ ਵਿੱਚ ਹੋਇਆ। ਰਾਜਾ ਪੱਥਰੀ ਜੋਗ ਮਤ ਨਾਲ ਜੁੜਿਆ, ਜੋਗੀਆਂ ਨਾਲ ਜੁੜਿਆ ਹੋਇਆ ਸੀ, ਲੇਕਿਨ ਇਹੋ ਜਿਹਾ ਉਪਰਾਮ ਹੋਇਆ ਕਿ ਜਿਹੜਾ ਇਹ ਕਹਿੰਦਾ ਸੀ ਕਿ ਮੇਰਾ ਇਹੀ ਪਿਆਰਾ ਹੈ, ਜਦੋਂ ਉਹਦੇ ਘਰ ਵਿੱਚ ਕੌਤਕ ਲੱਗਾ ਇੱਕ, ਉਦੋਂ ਇੰਨਾ ਮਨ ਉਪਰਾਮ ਹੋ ਗਿਆ ਕਿ ਰਾਜ ਛੱਡ ਕੇ ਚਲਾ ਗਿਆ। ਹੁਣ ਰਾਜ ਛੱਡ ਕੇ ਇਹ ਲੱਭਦਾ ਕੋਈ ਪ੍ਰਾਪਤੀ ਹੋਵੇ, ਕੋਈ ਪ੍ਰਾਪਤੀ ਨਾ ਹੋਈ। ਜਦੋਂ ਮਰਨ ਸੜਨ ਤਿਆਰ ਹੋ ਗਏ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਦਾ ਮਿਲਾਪ ਹੋ ਗਿਆ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖਿਆ ਦਿੱਤੀ ਕਿ ਜੰਗਲਾਂ ਦੇ ਵਿੱਚ ਰੱਬ ਨਹੀਂ ਮਿਲਦਾ। ਇਸ ਵਾਸਤੇ ਆਪਣੇ ਘਰ ਵਿੱਚ ਬੈਠ ਇਹ ਮਤ ਸਮਝ ਕਿ ਉਹ ਮੇਰਾ ਹੈ, ਨਹੀਂ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੋ ਜਾ, ਫਿਰ ਤੇਰੇ ਸਾਰੇ ਹੋ ਜਾਣਗੇ। ਤੇਰਾ ਇਹੀ ਭੁਲੇਖਾ ਸੀ ਕਿ ਇਹ ਰਾਣੀ ਮੇਰੀ ਹੈ, ਇਹ ਮੇਰਾ ਹੈ, ਤੇਰੇ ਨਾਲ ਇਹ ਤਾਂ ਹੋਇਆ ਵੇ ਕਿ ਤੈਨੂੰ ਗਿਆਨ ਹੋ ਜਾਵੇ ਕਿ ਇਸ ਦੁਨੀਆਂ ਦੇ ਵਿੱਚ ਕੋਈ ਕਿਸੇ ਦਾ ਨਹੀਂ ਰਾਮ, ਕੋਈ ਨਾ ਕਿਸੇ ਕੇਰਾ, ਜੈਸੇ ਤਰਵਰ ਪੰਖ ਬਸੇਰਾ। ਪਰ ਜਦੋਂ ਤੂੰ ਉਹਦਾ ਹੋ ਗਿਆ ਫਿਰ ਤੇਰੇ ਸਾਰੇ ਹੋ ਜਾਣਗੇ। ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਫਿਰ ਜੰਗਲ ਚ ਉਠਾ ਕੇ ਲੈ ਕੇ ਆਏ ਤੇ ਰਾਜੇ ਪਰਥਰੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀਆਂ

ਦੇਣਾ ਚਾਹੁੰਦਾ ਹੈ, ਫਿਰ ਇਹ ਦੇ ਕਿ ਮੈਨੂੰ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜਿਆ ਰਹਿਣ ਦੇ, ਮੈਨੂੰ ਗੁਰੂ ਨਾਨਕ ਦੇ ਚਰਨ ਨਾਲੋਂ ਤੋੜਨਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਪੂਰਨ ਪੁਰਖ ਅਚੂਤ ਅਬਨਾਸੀ, ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਪੂਰਨ ਪੁਰਖ ਹੈ, ਜਿਹੜਾ ਕਦੀ ਨਾਸ ਨਹੀਂ ਹੁੰਦਾ, ਉਹਦਾ ਜਸ ਵੇਦ ਪੁਰਾਣੀ ਜਿਨ੍ਹਾਂ ਨੂੰ ਗਿਆਨ ਹੋਇਆ, ਜਿਨ੍ਹਾਂ ਨੇ ਗਿਆਨ ਚ ਲਿਖਿਆ, ਉਹਨਾਂ ਨੇ ਗੁਰੂ

ਨਾਮ ਧਿਆਇਆ ਉਹ ਵਾਹਿਗੁਰੂ ਅਕਾਲ ਪੁਰਖ ਨੇ ਆਪਣਾ ਇੱਕ ਬਿਰਦ ਰੱਖਿਆ। ਜਿੰਨੇ ਗੁਰਮੁਖ ਪਿਆਰੇ ਬੰਦਗੀ ਵਾਲੇ ਹੋਣਗੇ, ਗੁਰੂ ਨਾਨਕ ਦੇ ਘਰ ਨੇ ਆਪਣੇ ਆਪ ਨੂੰ ਨਿਹਾਇਆ, ਉਹ ਫਿਰ ਇਉਂ ਬੇਨਤੀ ਕਰਨਗੇ ਜਿਵੇਂ ਫੁਰਮਾਨ ਹੁੰਦਾ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਇਹ ਵਾਹਿਗੁਰੂ ਅਕਾਲ ਪੁਰਖ ਸਾਡੀ ਗਿਣਤੀ ਵੱਲ ਨਹੀਂ, ਸਾਡੇ ਔਗਣਾਂ ਵੱਲ ਨਾ ਜਾਏ। ਤੇਰਾ ਸੁਭਾਅ ਏ ਕਿ ਜਿਹੜੇ ਤੇਰੇ ਹੋ ਜਾਣ ਤੂੰ ਉਹਨਾਂ ਨੂੰ ਰੱਖ ਲੈਣਾ ਹੈ। ਇਸ ਵਾਸਤੇ ਸਾਡੇ ਚ ਔਗਣ ਹੋਣਗੇ, ਤੂੰ ਕਿਰਪਾ ਕਰੀ, ਤੇਰਾ ਸੁਭਾਅ ਏ ਸਾਨੂੰ ਔਗਣਾਂ ਭਰਿਆਂ ਨੂੰ ਰੱਖ ਲਈ। ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਾਨੂੰ ਬੇਨਤੀ ਕੀਤੀ ਸੀ ਆਪਣੇ ਆਖਰੀ ਸਮੇਂ ਤੇ ਕਿ ਸੱਚੇ ਪਾਤਸ਼ਾਹ ਮੇਰੀ ਕਰਨੀ ਏਡੀ ਮਾੜੀ ਏ, ਮੇਰੀ ਕਰਨੀ ਕਰਕੇ ਮੈਨੂੰ ਨਰਕ ਨਹੀਂ ਚੱਲਣਗੇ, ਆਪ ਕਿਰਪਾ ਕਰਿਓ ਜੀ। ਆਪਣੀ ਕਰਨੀ ਕਰ ਨਰਕ ਹੋ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ। ਤੇਰਾ ਇੱਕ ਸੁਭਾਅ ਏ ਕਿ ਸਾਡੀ ਕਰਨੀ ਕਿੰਨੀ ਮਾੜੀ ਵੀ ਹੋਵੇ, ਤੇਰੇ ਦੱਤ ਜਿਹੜਾ ਡਿੱਗ ਪਿਆ ਵੇ ਤੂੰ ਉਹਨੂੰ ਬਖਸ਼ ਲੈਣਾ ਵਾ, ਇਸ ਵਾਸਤੇ ਕਿਰਪਾ ਕਰਿਓ। ਹਾਲਾਂਕਿ ਭਾਈ ਗੁਰਦਾਸ ਜੀ ਦੀ ਕਰਨੀ ਬੜੀ ਉੱਚੀ ਸੀ, ਪਰ ਸਾਡੇ ਵਾਸਤੇ ਪੂਰਨੇ ਸੀ ਕਿ ਜਿਵੇਂ ਜਿਵੇਂ ਕੋਈ ਉਸ ਵਾਹਿਗੁਰੂ ਅਕਾਲ ਪੁਰਖ ਦੇ ਨੇੜੇ ਹੁੰਦਾ ਹੈ, ਤਿਵੇਂ ਤਿਵੇਂ ਉਹਦੇ ਅੰਦਰ ਨਿਮਰਤਾ ਆਉਂਦੀ ਏ ਕਿ ਉਹ ਆਪਣੇ ਆਪ ਨੂੰ ਔਗਣਾ ਭਰਿਆ ਕਹਿੰਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਿਓ ਜੀ, ਤੁਸੀਂ ਆਪਣਾ ਬਿਰਦ ਆਪਣੇ ਸੁਭਾਅ ਅਨੁਸਾਰ ਰੱਖ ਲਿਓ ਜੇ। ਜਿਸ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੇ ਰੱਖਿਆ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਤੂੰ ਠਾਕੁਰ ਤੁਮ ਬਹਿਰਦਾਸ ਜੀਓ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਸੁਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰਨਾਉਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰੇ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਤੁੱਛੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦ ਨੂੰ ਵਿਛੋੜਿਆ ਗਿਆ ਹੈ ਗੁਲ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੇਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਇਹਨਾਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣ ਮੇਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਆਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਰਨ ਗਗਨ ਨਮਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ। ਗੁਰੂ ਅਰਜੁਨ ਪ੍ਰਤਾਖਿ ਹਾਰ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ।

ਆਇਆ ਕੋਟ ਬਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ ਸਾਤ ਸਹਿਜ ਆਨੰਦ ਕਨੇਰੇ ਬਿਨ

ਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰਹਿ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਅੱਠ ਸੱਠ ਤੀਰ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜਲਬੇਟੀ ਸਾਧ ਸਿੰਘ ਜੀਵਟ ਭਾਗੀ ਬਾਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਹੁਣ ਪਰਿਵਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਕੱਲ੍ਹ ਅਖੰਡ ਪਾਠ ਸਾਹਿਬ ਪ੍ਰੋਗਰਾਮ ਕਰਵਾਏ ਹਨ, ਉਹ ਅਖੰਡ ਪਾਠ ਸਾਹਿਬ ਦੇ ਕਮਰੇ 'ਚ ਪਹੁੰਚਣ, ਮਾਧੀ ਅਰਦਾਸ ਸ਼ਾਮਿਲ ਹੋਣ ਜੀ। ਇੱਥੇ ਮਰਤਬ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡਾ ਅੱਗੇ ਅਰਦਾਸ ਮਾਰੀ ਜੀਵਨ ਸਭ ਤੇਰਾ ਕਾਮਨਾ ਨੂੰ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਹੈ ਕਰਨਾ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹੀਆਂ ਦੇ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਈ ਦੇ ਕੇ ਅਨੁਟ ਕੀਤਾ ਤਰ੍ਹਾਂ ਪਿਆਰਿਆਂ ਸੁਚਿਆਰਿਆਂ ਦੇ ਕਮਾਇ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਉੱਤੇ ਬੰਦ ਬੰਦ ਘਟਾਏ ਖੋਪਰੀਆਂ ਬਣਾਈ ਚਰਖੀਆਂ ਦੇ ਚੜੇ ਆਰ ਨਾਲ ਚੜਾਇਆ ਗਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤੇਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਤਿ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰ ਛਰੇ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਰਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਿਆ ਮਤ ਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣੇ ਦਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਗਾਹ ਸੇਵਕ ਪਰਿਵਾਰ ਪਰਿਵਾਰਾਂ ਮੁਲਾਬ ਦੇ ਚੰਨ ਪੰਜ ਕੱਲ੍ਹ ਦੇ ਰੋਜ਼ ਤੋਂ ਤੁਰਕੀ ਬਣ ਦੋ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹਨ ਮਤਕ ਪਹੁੰਚੇ ਸੰਪੂਰਨਤਾ ਬਖਸ਼ਣੀਆਂ ਪਹਿਲਾ ਅਖੰਡ ਸਾਹਿਬ ਕੁਲਦੀਪ ਸਿੰਘ ਅਮਨਦੀਪ ਕੌਰ ਪੁਰਸਮ ਪ੍ਰਵਣ ਬੱਚਿਆਂ ਵੱਲੋਂ ਪੁਨੀਤ ਕੌਰ ਅਨਮੋਲ ਕੌਰ ਭਗਜੀਤ ਸਿੰਘ ਬੱਚਿਆਂ ਦੀ ਪੜ੍ਹਾਈ ਦੀ ਪੂਰੀ ਹੋਣ ਦੀ ਖੁਸ਼ੀ ਵਿੱਚ ਅਤੇ ਬੱਚੇ ਅਨਮੋਲ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਬੱਚਿਆਂ ਨੂੰ ਜੋਬਾਂ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਚਰਨ ਪਾਸਦੇ ਹਾਂ ਸ੍ਰੀ ਅਖੰਡ ਸੇਵਾ ਰਾਏ ਕਿਰਪਾ ਕਰਨੀ ਪਰਿਵਾਰ ਅਤੇ ਬੱਚਿਆਂ ਦੇ ਸਿੱਤੇ ਮਿਹਰ ਪਰ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਦੂਸਰਾ ਅਖੰਡ ਸਾਹਿਬ ਦੁਸਾਂਝ ਪਰਿਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਵਾਲਿਆਂ ਨੇ ਮਹੱਤਵ ਪੂਰਨ ਸੰਪੂਰਨਤਾ ਬਖਸ਼ਣੀਆਂ ਪਰਿਵਾਰ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਦੋਨੋਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰ ਪਰਿਵਾਰ ਨੂੰ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਭਾਗ ਲਖੇਰਾ ਟੋਡੀ ਮਾਲਾ ਪੰਜਵਾਂ ਘਰ ਪਹਿਲਾ ਤੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦਿ

आवे अंत चले गोहारी गुणदान गुण तेनु ही गाए जाको कृपा तारी

ਚਿੰਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਦਾਹਾ ਜਾ ਸਾਧ ਸੰਗਤ ਜੋ ਇੱਕ ਮੈਂ ਇਹ ਮਨ ਲਾਇਓ ਬਿਕਸਿਓ ਭੇਖ ਰੰਕ ਸੰਭ

सब पुत्र रागन के अठारह दस बीस। वाहे गुरु जी का खालसा, वाहे गुरु जी की फतेह। एक ओंकार सतनाम करता पुरख निरपौ निरवैर अकाल मूरत अजूनी सह भंग गुर प्रसाद जप आदि सच जुगादि सच हैपी सच नानक होसी पी सच सोचै सोच न होवी जे सोची लखवार चुपै चुप न होवी जे लाए रहन लिवतार ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰੀ ਸਾਧ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਕਿਮ ਸਚਿਆਰਾ ਹੋਈ ਹੈ ਕਿਮ ਕੂੜੇ ਟੁੱਟੇ ਪਾਲੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੇ ਹੁਕਮੇ ਹੋਮਣਾ ਕਾਰੇ ਹੁਕਮ ਨਾ ਕਹਿਆ ਜਾਏ ਹੁਕਮੇ ਹੋਮਣ ਜੀ ਹੁਕਮ ਲੈ ਵਡਿਆਏ ਹੁਕਮੇ ਉੱਤਮ ਨੀਚੇ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੇ ਬਖਸੀ ਸਿੱਖ ਹੁਕਮੇ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਣੇ ਹੋਵੇ ਕਿਸੇ ਤਾਣੇ ਗਾਵੇ ਕੋ ਦਾਸ ਜਾਣੇ ਨਿਸ਼ਾਨੇ ਗਾਵੇ ਕੋ ਗੁਣ ਵਡਿਆਈਆਂ ਚਾਰੀ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੇ ਦਿਸੇ ਦੂਰੇ ਗਾਵੇ ਕੋ ਵੇਖੇ ਹਾਦਰਾਂ ਹਦੂਰੇ ਕਥਨਾ ਕਥੀ ਨਾ ਆਵੇ ਤੂਟੀ ਕਥ ਕਥ ਕਥੀ ਕੋਟੀ ਕੁਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਬੇਪਰਵਾਹ ਸਾਚਾ ਸਾਹਿਬ ਸੱਚ ਨਾਈ ਪਾਖਿਆ ਪਾਉ ਅਪਾਰੇ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅੱਗੇ ਰੱਖੀਆ ਜਿਦਿਸਾ ਦਰਬਾਰੇ ਮੂੰਹੋਂ ਕੀ ਬੋਲਣ ਬੋਲਿਆ ਜਿਸੁਨ ਤਰੇ ਪਿਆਰੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰੀ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਈ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਦਾਨ ਗਾਵੀਆ ਸੁਣਿਆ ਮਨ ਰੱਖੀਆ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ ਗੁਰੇ ਸ਼ਿਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਏ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਦੇ ਬਜਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਨੇ ਕੇ ਨਾਹੀ ਕਰੇ ਜੇ ਤੇ ਸਿੱਠੋ ਪਾਈ ਵੇਖਾਂ ਬਿਨ ਕਰਮਾਂ ਕੀ ਮਿਲ ਲਏ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦੇ ਬਜਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਅਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਈ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਾਰੇ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਈ ਕਰੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਬਲਾ ਆਕਾਸ ਸੁਣਿਆ ਦੀਪ ਲੋਪ ਤਾਲੇ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਯੋਗ ਜਗਤ ਤਨ ਭੇਦ ਸੁਣਿਆ ਸਾਸਤ ਸਮਰਥ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਂ ਗੁਨਾਕੇ ਗਾਹ ਸੁਣਿਆ ਸਿੱਖ ਪੀਰ ਪਤਸ਼ਾਹ ਸੁਣਿਆ ਅੰਦੇ ਪਾਵੇ ਰਾਹੂ ਸੁਣਿਆ ਹੱਥੋ ਵੇ ਹਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰੇ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੂਰਤ ਹੋਵੇ ਮਨ ਬੋਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਖਾਏ
ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮਨੇ ਧਰਮ ਸੇ ਤੀ ਸਨ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੈ ਮੋਖ ਦਵਾਰ ਮੰਨੇ ਪਰਵਾਰੇ ਸਦਾਰ ਮੰਨੇ ਤਰੈ ਧਾਰੇ ਗੁਰਸਿੱਖ ਮੰਨੇ ਨਾਨਕ ਪਵੇ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਦਾਨ ਪੰਚੈ ਪਾਵਹਿ ਦਰਗਾ ਮਾਨ ਪੰਚਾ ਸੋਹੇ ਦਰ ਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਜੈ ਹੋਵੇ ਸਚਿਆਰ ਤਬਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਨ ਸਵਾਲਿਹੋ ਰੂਪ ਕੇਤੀ ਦਤ ਜਾਣੈ ਕੌਣ ਕੂਤ ਕੀਤਾ ਪਸਾਉ ਏਕ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰੀ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੀ ਸਾਈ ਭਲੀਕਾਰੇ ਤੂੰ ਸਦਾ ਸਲਾਮ ਨਿਰੰਕਾਰ ਸੰਖ ਜਪ ਸੰਖ ਭਉ ਸੰਖ ਪੂਜਾ ਸੰਖ ਤਪਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਯੋਗ ਮਨ ਰਹੇ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰੀ ਸੰਘ ਸਤੀ ਅਸੰਘ ਦਤਾਰ ਸੰਘ ਸੁਰ ਮੋਪਕ ਸਾਰੇ ਸੰਖ ਮੁਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਪਾਵੀ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਘ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਘ ਕੁੜਿਆਰ ਕੂੜੇ ਫਰਾਹੇ ਸੰਖ ਮਲੇਸ਼ ਮਲ ਪੱਖ ਖਾਹੇ ਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚੇ ਕਹਿ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਿਖਾਣ ਜਿਨ ਹੈ ਲਿਖੇ ਤੇ ਸਿਰ ਨਾਹੀ ਜਿਮ ਫਰਮਾਈ ਤਿਮ ਤਿਮ ਪਾਹੀ ਜੇ ਤਾ ਕੀਤਾ ਤੇ ਤਾ ਨਾਉ ਵੇ ਨਾਮੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਪਾਵੀ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੁਣ ਲਈਆ ਉਹ ਤੋਏ ਭਰੀਆ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵਾਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਿਆ ਦਾ ਦਾਨ ਜੇ ਕੋ ਪਾਵੀ ਤਿਲਕਾ ਮਾਣ ਸੁਣਿਆ ਮਨਿਆ ਮਨ ਕੀਤਾ ਭਉ ਅੰਤਰ ਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਹੱਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਤਿਥੀ ਕਵਣ ਵਾਰ ਕਵਣ ਸਿਰ ਉੱਤੇ ਮਾਹੋ ਕਵਣ ਜਿੱਤ ਹੋਵਾ ਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੋ ਲਿਖਣ ਲੇਖ ਕਰਾਣ ਤਿਥ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸੇ ਟੇਕੋ ਸਾਜੇ ਆਪੇ ਜਾਣੇ ਸੋਏ ਕਿਮ ਕਰ ਆਖਾ ਕਿਮ ਸਲਾਹੇ ਕਿਉਂ ਵਰਨੀ ਕਿਮ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋਈ ਆਪੋ ਜਾਣੇ ਅੱਗੇ ਗੈ ਨਾ ਸੋਹੇ ਪਤਾਲਾਂ ਪਤਾਲ ਲੱਖ ਅਗਾਸਾਂ ਗਾਸ ਉੜਕ ਉੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਾਸ ਅਠਾਰਾਂ ਕਹਿਣ ਕਤੇਬਾਂ ਅਸਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਐ ਲੇਖੈ ਹੋਏ ਬਿਨਾਸ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਲਾਹੀ ਸਲਾਹ ਇੱਥੇ ਸੂਰਤ ਨਾ ਪਾਈਐ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾਸ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੇ ਜੇਤਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ
ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾਵਾਰ, ਅੰਤ ਕਾਰਨ ਕੇ ਤੇ ਬਿਲ ਲਾਹੇ, ਤਾਂ ਕੇ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬੇ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡੇ ਉੱਚਾ ਹੋਵੇ ਕੋਈ, ਤੇ ਸੂਚੇ ਕੋ ਜਾਣੇ ਸੋਈ, ਜੇ ਵੱਡੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਤਿਲ ਨਾ ਤਮਾਈ, ਕੇਤੇ ਮੰਗੇ ਯੋਧਾ ਪਾਰ, ਕੇਤੇ ਗਣਤ ਨਹੀਂ ਵਿਚਾਰ, ਕੇਤੇ ਖਪ ਤੁਟੇ ਬੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਪੂ

ਟੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰਹਿ ਤਾਖ ਨਾ ਸਕਹਿ ਕੋਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗੁਆਰਾ ਗੁਆਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਬਾ ਸਰਬ ਸੰਭਾਲੇ ਵਾਜੇ ਨਾ ਦਾਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹਿਅਨ ਕੇਤੇ ਗਾਵਣ ਹਾਰੇ ਗਾਵੇ ਤੁਨੋ ਪੌਣ ਪਾਣੀ ਬਸੰਤਰੇ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੇ ਸੋਣ ਸਦਾ ਸਵਾਰੇ ਗਾਵੇ ਇੰਦਨ ਦਾਸ਼ਨ ਬੈਠੇ ਦੇਵਤਿਆਂ ਧਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਨ ਰਖੀਸ਼ਰੇ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣਿਆ ਮਨ ਮੋਹਨ ਸੁਰ ਗਾਮਸ ਪਿਆਲੇ ਗਾਮ ਰਤਨ ਉਪਾਈ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਦਨੋ ਗਾਵੇ ਜੋ ਤੁਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਮ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕੇ ਕਰਹਿ ਪਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਤਿਸੇ ਆਦੇਸ ਆਦ ਅਨਿਲ ਨਾਦੈ ਨਾਤੇ ਜੁਗ ਜੁਗੇ ਕੋ ਵੇਸ ਭਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦੇ ਆਪ ਨਾਥ ਨਾਥੀ ਸਭ ਜਾਂ ਕੇ ਰਿਸ ਦੇ ਅਵਰਾਂ ਸਾਧ ਸੰਯੋਗ ਵਿਯੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇ ਤਿਸੇ ਆਦੇਸ ਆਦ ਅਨਿਲ ਨਾਦੇ ਨਾਥ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਮ ਤਿਸ ਭਾਵੈ ਤਿਮੈ ਚਲਾਵੈ ਜਿਮ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਨ ਆਦੇ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤੇ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇੱਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾ ਪਥ ਪਵੜੀ ਹੈ ਚੜਿਆ ਹੋਏ ਅਕੀਸ ਸੁਣ ਗਲਾਂ ਕਾਸ਼ਕੀ ਕੀਟਾ ਆਈ ਰੀਸ ਨਾਨਕ ਨਦਰੀ ਭਾਈ ਹੈ ਕੂੜੀ ਕੂੜੈ ਠੀਸ ਆਖਣ ਜ਼ੋਰ ਚ ਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਲ ਮਨ ਸ਼ੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੂਟੈ ਸੰਸਾਰ ਜਿਸ ਸਤ ਜ਼ੋਰ ਕਰ ਵੇਖੇ ਸੋਏ ਨਾਨਕੇ ਉੱਤਮ ਨੀਚ ਨ ਕੋਈ ਰਾਤੀ ਰੁਤੀ ਤਿਥੀ ਵਾਰ ਪੌਣ ਪਾਣੀ ਅਗਨੀ ਪਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮਾ ਨੇਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਣ ਪੰਚ ਪਰਿਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ

ਵੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾ ਨਰੰਦ ਕੇਤਿਆਂ ਸੂਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਕਾਰਤ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੇ ਘੜੀਆ ਸੂਰਤ ਮੱਥ ਮਨ ਬੁੱਧ ਤਿੱਥੇ ਘੜੀਆ ਸੁਰੰਸ ਦੰਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਯੁੱਧ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੇ ਤਾਂ ਕੈ ਰੂਪ ਨਾ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸਾਕੇ ਲੋਏ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰੇ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾਂਤ ਤਿੱਥੇ ਲੋ ਲੋ ਆਕਾਰ ਜਿਮ ਜਿਮ ਹੁਕਮ ਤਿਵੇਂ ਤਿਮਕਾਰ ਵੇਖਿਆ ਵੇਖਸੇ ਕਰ ਵਿਚਾਰ ਨਾਨੇ ਕਥਨਾ ਕਰੜਾ ਸਾਰ ਜਤ ਪਹਾੜਾ ਤੀਰ ਸਨਿਆਰ ਐਹਰਨ ਮਤ ਵੇਦ ਹਥਿਆਰ ਪਉ ਖਲਾਗਨ ਤਪਤਾਓ ਪਾਂਡਾ ਪਉ ਅਮਰਤਿਤ ਢਾਲ ਘੜੀ ਐ ਸਬਦ ਸ

ਓਂਕਾਰੀ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕਿਹੜਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕੇ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤਕਾਰ ਸਭਾਗੇ ਕਾਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸਿਨਾਮ ਹਰ ਕਹਿ ਲਾਗੇ ਕਹਿ ਨਾਨਕੇ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇ ਨਮਾਣੀ ਦੇਹ ਨਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੁਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸ਼ਾਦੀ ਮਨ ਪਿਆ ਨਿਰਮਲ ਜਿਨ੍ਹਾਂ ਪਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਓ ਅਕਥ ਕੀ ਕਰੇ ਕਹਾਣੀ ਕਥ ਕਿਹੜੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸਿਉਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਹੋ ਗੁਰੂ ਕਿਹੜਾ ਗਾਵੂ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੋ ਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿੰਨੇ ਨਾ ਪਾਇਆ ਚਤਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇਤ ਪਰਮ ਪਲਾਇਆ ਮਾਇਤਾ ਮੋਹਣੀ ਤਿੰਨੇ ਕੀਤੇ ਜਿਨ ਠਗੌਲੀ ਪਾਇਆ ਕੁਰਬਾਨ ਕੀਤਾ ਤਿਸੇ ਵਿਟਹੂ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿੰਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਸ ਸੰਭਾਲੀ ਇਹ ਕਟੰਬ ਦੂਜੋ ਦੇਖਦਾ ਚਲੇ ਨਹੀਂ ਤੇਰੇ ਨਾਲੇ ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੇ ਜੇ ਤਨ ਤੋਂ ਪਛਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕੇ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚੇਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ ਜੇ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਨੇ ਆਖੇ ਤਾਂ ਵੇਖੇ ਸਭ ਤੂੰ ਹੈ ਜਿੰਨੇ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਾਰੇ ਮਨ ਜਾਣੇ ਅੰਮ੍ਰਿਤ ਖੋਜ ਦੇ ਸੂ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੂਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੇ ਬਿਖਮ ਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ
ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸ਼ਾਦੀ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਰਾਲੀ ਜਿਉ ਤੂੰ ਚਲਾਏ ਤਿਮ ਚਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਮ ਤੂੰ ਚਲਾਏ ਇਹ ਤਿਵੇਂ ਚਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹੇ ਨਾਨਕ ਸਾਚੇ ਸਾਹਿਬ ਜਿਉ ਭਾਵੇ ਤਿਵੇਂ ਚਲਾਵੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਨਾਇਆ ਇਹ ਤਿਨਕੇ ਮਨ ਵਸਿਆ ਜਿਨ ਧੁਰ ਹੋ ਲਿਖਿਆ ਇੱਕ ਫਿਰੇ ਕਨੇਰੇ ਕਰੇ ਗਲਾਂ ਗਲੇ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਤੇ ਆਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਇਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੂਤਾ ਜਾਏ ਮਨ ਧੂਵੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸ਼ਾਦੀ ਸਹਿਜ ਉਪਜੇ ਇਹ ਸਹਿਸਾ ਇਮ ਜਾਏ ਜਿਆਹੂ ਮੈਲੇ ਬਾਹਰੂ ਮਾਲ ਨਿਰਮਲ ਬਾਹਰੂ ਨਿਰਮਲ ਜਿਆਹੂ ਤਾਂ ਮੈਲ ਤਿੰਨ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣਹਿ ਨਹੀਂ ਫਿਰੇ ਜਿਉਂ ਬਤਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ ਜਿਆਹੂ ਨਿਰਮਲ ਬਾਹਰੂ ਨਿਰਮਲ ਬਾਹਰੂ ਤਾਂ ਨਿਰਮਲ ਜਿਆਹੂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ ਜਨਮ ਰਤ ਜਿਨ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਏ ਜਾਹ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮਨ ਸਮਾਲੇ ਆਪ ਸਾੜ ਸਦਾ ਰਹੇ ਪਰਨੇ ਗੁਰ ਬਿਨਾ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੂ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਬਿਬੇਕੀਆਂ ਜਾਏ ਅਨੇਕ ਜੂਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕੇ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰ ਕੇ ਪਿਆਰੂ ਗਾਵੂ ਸੱਚੀ ਬਾਣੀ ਬਾਣੀ ਤਾਂ ਗਾਵੂ ਗੁਰੂ ਕਿਹੜੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪ ਹੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੀ ਸੁਣਦੇ ਕੱਚੀ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸ਼ਬਦ ਸਿੱਤੀ ਮਨ ਮਿਲਿਆ ਸਾਚੇ ਲਾਇਆ ਭਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪੋ ਪਾਈ ਕਹਿ ਕਰਤਾ ਆਪੇ ਹੁਕਮ ਵਰਤਾਏ ਆਪੇ ਵੇਖੇ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੂ ਹੋਵੇ ਇਹ ਕਿਸੇ ਓ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰਬਾਜੋ ਤੱਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋ ਅਣਦਿਨ ਹਰ ਲਿਵ ਲਾਗੇ
जागत रहन विहानी माता के उधर मैं प्रतिपाल करी सो क्यों मनो विसारिया मनो को विसारिया ए वट दाता जो अगन मां आहार पहुंचावी इसनो केहो पो ना सके जिसनो अपनी लिव लावे अपनी लिव आपे लाई गुरमुख सदा संभालिया कहे नानके वडदाता सो क्यों मनो बसारिया जैसी अगन उधर मैं तैसी बाहर माया माया गन सब एको जेही करते खेल रचाया जात पाना ता जमया परिवार पला पाया लिव सुर की लगी त्रिशना माया मरवरताया ए माया जित हर विसरै मोह उपजै पाओ दूजा लाया कहे नन गुर प्रसादी जिना लिव लागे तिने विचे माया पाया हरे आपा मुल कह मुल ना पाया जाई मुल ना पाया जाई किसे विटहू रहे लोक विल लाए ऐसा सतगुरु जे मिले तिसनो सिर स्योंपिया विचों अप जाए जिसदा जीव तिस मिल रहे हर वसे मन आए हरे आपा मुल कह पागत ना के नानका जिन हरे पल्ले पाए हरस मेरी मन बनजारा हरास मेरी मन बनजारा सतगुरु ते रास जाने हर हर नित जपहु ज्याहु लाहो खटह दिहाड़ी ए तन तिना मिलिया जिन हर आपे पाना कहे नानक हर रास मेरी मन हुआ बनजारा ए रसना तू अनरस राच रही तेरी प्यास न जाई होरता किते जिचरे हरस पले ना पाए हरस पाई पल्ले पिया हरस बौर न तृष्णा लागे आए ए हरस कर्मी पाई है सतगुर मिले जिसे आए कहे नानक होर अनरसा विसरे जा हर वसे मन आए ए शरीरा मेरिया हर तुम मैं जोत रखी ता तू जग मैं आया हर जोत रखी तुद विच ता तू जग मैं आया हर आपे माता आपे पिता जिन जियो पाई जगत दिखाया गुर प्रसादी बूझिया ता चलत हुआ चलत नदरी आया कहे नानक सृष्टि का मूल रचया जोत रखे ता तू जग में आया मन चौपया प्रभा गम सुनिया हर मंगल गाओ सखी करा मंदर बनया हर गाओ मंगल नित सखिए सोग दुख ना व्यापी गुर चरण लागे दिन सभागे अपना पिर जापी अनहत बाणी गुर शब्द जानी हर नम हरस पुगु कहे नानक प्रभ आप मिलिया करण कारण जुग ए शरीरा मेरिया इस जग में आए कै क्या तुद कर्म कमाया के कर्म कमाया तुद शरीरा जा तू जग में आया जिन हर तेरा रचन रचया सो हर मन न वसाया गुर प्रसादी हर मन वसया पूर्व लिखिया पाया कहे नानक ए शरीर प्रवान हुआ जिन सतगुरु स्यों चित लाया ए नेत्र हो मेरे हो हर तुम मैं जोत तरे हर बिन अवर ना देखो कोई हर बिन अवर ना देखो कोई नदरे हर निहालिया ए वे संसार तुम देख दे ए हर का रूप है हर रूप नदरी आया गुर प्रसादी बुझया जा वेखा हर एक है हर बिन अवर ना कोई कहे नानके नेत्रांध से सतगुरु मिलिया दिव दृष्ट हुए ए सरवण हो मेरे हो साचे सुनने नो पठाए साचे सुनने नो पठाए श्री लाए सुनो सत बाणी जित सुनी मन तन हरिया होआ रसना रस समाणी सच अलख वडाणी ताकि गत कही ना जाए कहे नानक अमृत नाम सुनो पवित्र होवो साचे सुनने नो पठाए हर जियो गुफा अंदर रख के वाजा पवन बजाया बजाया वाजा पवन नौ द्वारे प्रगट किए दसवां गुप्त रखाया गुरुद्वारे लाई भावनी एक ना दसवां द्वार दिखाया त्या अनेक रूप नाम निद तिसदा अंत न जाई पाया कहे नानक हर प्यारे जियो गुफा अंदर रख के वाजा पवन बजाया ए साचा सहेला साचे कर गावू गावू ता सहेला कर साचे जिथे सदा सच ते आवे सचो ते आवे जांत दुपावे गुरमुख जिना बजावे ए सत सबना का खसम है जिस बक्से सोजन पावे कहे नानक सच सहेला।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ। ਕਰਨਾਉਨ ਦਿਆਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਗ ਅੰਡਿਟ ਕੀਤਾ ਤਰ੍ਹਾਂ, ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਹਿ, ਦੇਖ ਦੇਖ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਵ ਦਾਨ, ਭਰੋਸਾ ਦਾਨ,

ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਮੁਕਸ਼ਮੇ ਨਿਮਾਣੇ ਦਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਗਾਹ ਸੇਵਕ ਪਰਿਵਾਰ ਲਖਵਿੰਦਰ ਸਿੰਘ ਸਪੁੱਤਰ ਸਰਦਾਰ ਬਲਹਾਰ ਸਿੰਘ ਇਮੀਗ੍ਰੇਸ਼ਨ ਦੇ ਕਾਰਜਾਂ ਸਫਲਤਾ ਹੋਣ ਦੀ ਖੁਸ਼ੀ ਵਿੱਚ ਪਰਿਵਾਰਾਂ ਦੇ ਮੈਂਬਰਾਂ ਦੇ ਅਮਰੀਕਾ ਪਹੁੰਚਣ ਤੇ ਸ਼ੁਕਰਾਨਾ ਕਰਦੇ ਹੋਏ ਆਪਦੇ ਚਰਨ ਪਸਦੇ ਹੋਏ ਤੁਰਕੀ ਬਾਣੀ ਸੇਵਾ ਸਰੋਜ ਉੱਥੇ ਸ੍ਰੀ ਹਰਿਮੰਦਰ ਸਾਹਿਬ ਪ੍ਰਾਰੰਭ ਕਰਵਾਏ ਗਏ ਸੰਪੂਰਨਤਾ ਹੋਈਆਂ ਕਿਰਪਾ ਕਰਨੀ ਸੁਣ ਪਰਿਵਾਰ ਦੇ ਸਿਰ ਤੇ ਮੇਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਿਵਾਰ ਵੱਲੋਂ ਇਸ ਖੁਸ਼ੀਆਂ ਸੰਬੰਧ ਆਪ ਸੋਹਣੇ ਰਮਾਲੇ ਭੇਟ ਕਰਦੇ ਹਨ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਬਲਜੁਗ ਮਾਫ਼ ਕਰਨੀ ਸੁਬੇਨਤੀਆਂ ਗੁਰਮਨਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ

ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਵੱਡਾ ਮੇਰਾ ਗੋਬਿੰਦ, ਵੱਡਾ ਮੇਰਾ ਗੋਬਿੰਦ, ਅਗਮ ਅਪਾਰ ਜੀ। ਮੈਂ ਨਾਹੀ ਕੁਛ ਹੋ ਨਹੀਂ, ਕੁਛ ਆਹੇ ਨਾ ਮੋਰਾ।

ਦੇਖੇ ਸੁਣੇ ਨ ਜਾਣੀਏ ਮਾਇਆ ਮੋਹਿਓ ਅੰਧ ਜੀਉ ਕਾਚੀ ਦੇਹ ਬਿਣ ਸੁਣੀ ਕੂੜ ਕਮਾਵੇ ਤੰਦ ਜੀਉ ਨਾਮ ਧਿਆਵੇ ਸੇ ਜਿਨ ਚਲੇ ਗੁਰ ਪੂਰੇ ਸੰਬੰਧ ਜੀ ਹੁਕਮੇ ਜੁਗਮੇ ਆਇਆ ਚੱਲਣਾ ਹੁਕਮ ਸੰਯੋਗ ਜੀਓ ਹੁਕਮੇ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸ ਨੂੰ ਕਰਤਾ ਵਿਸਰੇ ਤਿਸੇ ਵਿਛੋੜਾ ਸੋਗ ਜੀਓ ਆਪਣੇ ਪ੍ਰਭਾਣਿਆ ਦਰਗਹ ਪੈਂਦਾ ਜਾਏ ਜੀਓ ਇੱਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ ਹਾਦ ਦਿੱਤਾ ਪਾਰਵਮ ਗੁਰ ਸੇਵਾ ਸਤਿ ਭਾਏ ਜੀਓ ਥਾਂ ਥਨੰਤਰ ਰਵ ਰਿਹਾ ਸਰਬ ਜੀਆਂ ਪ੍ਰਤਿਪਾਲ।

ਸਾਂਝੀ ਤਿੰਨ ਸੰਗ ਵਸੇ ਆੜ ਪੈਰ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸ਼ਰ ਬਿਨਸੇ ਸਗਲ ਸੰਤਾਪ ਜੀ ਤੂੰ ਕਰਤਾ ਤੂੰ ਕਰਣਾ ਤੂੰ ਏਕ ਅਨੇਕ ਜੀਓ ਤੂੰ ਸਮਰਾ ਤੂੰ ਸਰਮੈ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਜਿਨ੍ਹਾਂ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦਸਵਾਂ ਕਾਵਿ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜੇ ਭੁੱਲੀ ਜੇ ਚੂਕੀ ਸਾਈਂ ਪੀ ਤਹਿ ਜੀ ਕਾਢੀਆ ਜਿਨ੍ਹਾਂ ਨੇਹੋਂ ਦੁਜਾਣੀ ਲੱਗਾ ਝੂਰ ਮਰੋ ਸੇ ਵਾਢੀਆ

ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਏਹਾ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾਪ ਜੁਲਾਈ ਪੰਧ ਤਉ ਨੈਣੀ ਦਰਸ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ ਕੀਤੀ ਲੱਖ ਕਰੋੜ ਪਿਰੀਏ ਰੋਹ ਨ ਪੁੱਜਣ ਤੇਰਿਆ ਤੂੰ ਸਾਈਓ ਸਾਹੋ ਹਾਉ ਕਹਿ ਨ ਸਕਾ ਗੁਣ ਤੇਰਿਆ ਸਈਆ ਤਉ ਅਸੰਖ ਮਜਹੋ ਹਵ ਵਧਾਣੀਆਂ ਹਿਕ ਭੋਰੀ ਨ ਨਿਹਾਲ ਦੇਹ ਦਸ ਰੰਗ ਮਾਣੀਆਂ ਜੇ ਡਿੱਠੇ ਮਨ ਧੀਰੀਏ ਕਿਲਵਿਖ ਵੰਜਨ ਦੂਰੈ ਸੁਖਮ ਵਿਸਰੇ ਮਾਉ ਮੈਂ ਜੋ ਰਿਹਾ ਭਰਪੂਰੇ ਹੋਏ ਨਿਮਾਣੀ ਢੈ ਪਹੀ ਮਿਲਿਆ ਸਹਿ ਸੁਪਾਏ ਪੂਰਵ ਲਿਖਿਆ ਪਾਇਆ

ਸੁੱਤੀ ਸੁੱਤੀ ਝਾਲ ਥੀਆ ਪੂਲੀ ਵਾਟੜੀ ਆਸ ਜੀਓ ਤੈ ਸਹਿ ਨਾਲੋ ਮੋਤੀ ਅਸ ਦੁੱਖਾਂ ਕੂ ਤਰੀ ਆਸ ਜੀਓ ਤੂੰ ਗੁਣ ਮੈਂ ਸਭ ਅਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਈ ਰਾਤ ਜੀਓ ਸੋਹੀ ਮਹੱਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਧ ਅੰਤਰ ਹੋ ਸੁਖ ਵਸਾ ਤੂੰ ਅੰਤਰ ਸਾਹ ਵਾਸ ਜੀਓ ਭਾਣੇ ਤਾਕਤ ਵਡਾਈਆਂ ਭਾਣੇ ਮੰਜ ਪਰਿਆਸ ਜੀਓ

ਨਾਨਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਇਉਂ ਪਾਵੇ ਹਰਦਰ ਸਾਵੜਾ ਨਾ ਲੱਗੇ ਤੱਤੀ ਬਾਬ ਜੀਓ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ

ਬਾਬਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲ ਰਾਮ ਜੀਓ ਰਵ ਰਿਹਾ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲ ਰਾਮ ਜੀਓ ਤ੍ਰਿਭਵਨ ਕੰਤਰ ਵੈ ਸੁਹਾਗਣ ਅਵਗਣ ਬੰਤੀ ਦੂਰੈ ਜੈਸੀ ਆਸਾ ਤੈਸੀ ਮਨਸਾ ਪੂਰਿਆ ਭਰ ਪੂਰੇ ਹਰ ਕੀ ਨਾਰ ਸੁ ਸਰਵ ਸੁਹਾਗਣ ਰਾਣ ਨ ਮੈਲੇ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਾਂ ਪੀ ਬੰਜਾ ਸਹੁਰੇ ਬਲ ਰਾਮ ਜੀਓ ਸਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੇ ਬਲ ਰਾਮ ਜੀਓ ਕਿਰਤ ਪਇਆ ਕਰਤੇ ਕਰ ਪਾਇਆ ਮੇਟ ਨਾ ਸਕੈ ਕੋਈ ਜਾਨ ਜੀ ਨਾਉ ਨਰ ਹਰ ਨਹਿ ਕੇਵਲ ਰਵ ਰਹਿ ਤਿਹੁ ਲੋਈ ਮਾਈ ਨਿਰਾਸੀ ਰੋਈ ਵਿਛੁੰਨੀ ਬਾਲੀ ਬਾਲੇ ਹਿੱਤੇ ਨਾਨਕ ਸਾਚ ਸਬਦ ਸੁਖ ਮੈਲੀ ਗੁਰ ਚਾਨੀ ਪ੍ਰਭ ਚੇਤੇ ਬਾਵਲ ਦਿੱਤੜੀ ਦੂਰ ਨਾ ਆਵੈ ਘਰ ਪਈਏ ਬਲ ਰਾਮ ਜੀਓ ਰੈਸੀ ਵੇਖ ਦੂਰ ਫਿਰ ਰਾਵੀ ਕਰ ਸੋਹੀਆ ਬਲ ਰਾਮ ਜੀਓ ਰੈਸੀ ਵੇਖ ਦੂਰ ਫਿਰ ਰਾਵੀ ਕਰ ਸੋਹੀਐ ਬਲ ਰਾਮ ਜੀਓ ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਫਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਰਾਗ ਸੁਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਮ ਕਰ ਸਾਜਨਾਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ

ਪ੍ਰਭ ਭਾਵ ਹੋ ਸੋਹਰੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸੁਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ।

ਪਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਿਲੇ ਘਰ ਆਏ ਘਰ ਆਏੜੇ ਸਾਜਨ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੇ ਆਵਗਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤੇ ਤਾਸਕਰ ਮਾਰ ਵਸੀ ਪੰਚਾਇਣ

ਘਟ ਘਟ ਸੋਈ ਤਿਸਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੈ ਜਿਉਂ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੇ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਾਈਏ ਫਿਰ ਉੱਚੜੀਐ ਮਾਰੜੀਐ ਤਹਿ ਲੋਆ ਸਿਰ ਤਾਜਾ ਰਾਮ ਹਉਮ ਬਿਸਮ ਭਈ ਦੇ ਗੁਣਾ ਅਨਹਦ ਸ਼ਬਦ ਅਗਾਜਾ ਰਾਮ।

ਸੋਭ ਸੇਤੀ ਪੰਜ ਸ਼ਬਦ ਹੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੇ ਲਾਇਆ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹ ਤਨ ਜਿਨ ਸਿਓ ਗਾਡਿਆ ਮਨ ਲੀੜਾ ਦੀਤਾ ਲੀਆ ਤਾਂ ਦੀਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵਿਸਰੈ ਜਿਨ ਦਿਸ ਆਇਆ ਹੋਹੇ ਰਲੀਆਂ ਜੀ ਸੇਤੀ ਗਹਿ ਰਹੇ ਸਾਰ ਗੁਣ ਅਵਗੁਣ ਨ ਕੋਹੀ ਹੋਹੇ ਨੀਤਾ ਨੀਤਾ ਹਉ

ਕਰ ਅਡੰਬਰ ਆਪਣਾ ਫਿਰ ਮੱਲੀਏ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਗੁਣਾ ਕਹੋਵੇ ਵਾਸਲਾ ਕਡਵਾਸ ਲਈਜੈ ਆਪ ਕਰੇ ਕਿਸਾਖੀ ਹੋਰ ਕਰੇ ਨ ਕੋਈ ਆਖਣ ਤਾਂ ਕੋ ਜਾਈਏ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜੇ ਹੋਏ ਭੁੱਲਾ ਜਾਏ।

ਨਾਨਕ ਕਾ ਸੱਚ ਸੋਈ। ਆਪ ਕਰੇ ਕਿਸ ਆਖੀ ਔਰ ਕਰੇ ਨ ਕੋਈ, ਸੋਹੀ ਮਹੱਲਾ ਪਹਿਲਾ। ਮੇਰਾ ਮਨ ਰਾਤਾ ਗੁਣ ਰਵੇ, ਮਨ ਭਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਸੁਖ ਸਹਿ ਜਾਵੇ ਸਾਚ ਭਾਵੈ, ਸਾਚ ਕੀਮਤ ਕਿਉਂ।

ਪੁਰਸ਼ ਕਰਮ ਕਰਾਏ ਆਪੇ ਕੀਮਤ ਕੌਣ ਅਭੇਵੈ। ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੇ ਮਨ ਮਾਨਿਆ। ਅੰਜਨ ਨਾਮ ਤੇ ਸੁਜੈ ਗੁਰ ਸ਼ਬਦੀ ਸੱਚ ਜਾਣਿਆ। ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਈ। ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਮਨ ਮਾਹੇ ਸਾਜਨ ਕਰੇ ਰਲੀਆਂ ਕਰਮ ਧਰਮ ਸਵਾਇਆ।

ਤਾਤ ਹੋਛੀਐ ਕਿਉ ਰਾਹ ਪਛਾਣੇ ਕਿਉ ਰਾਹ ਜਾਵੇ ਮਹਿਲ ਪਾਵੇ ਅੰਤ ਕੀ ਮੰਦ ਅੰਦਲੀ ਕਿਉ ਰਾਹ ਜਾਵੇ ਮਹਿਲ ਪਾਵੇ ਅੰਤ ਕੀ ਮਤ ਅੰਦਲੀ ਬਿਨ ਨਾਮ ਹਰ ਕੇ ਕਛ ਨ ਸੂਜੇ ਅੰਧ ਬੁੱਢ ਧੰਦਲੀ ਦਿਨ ਰਾਤ ਚਾਨਣ ਚਾਓ ਉਪਜੇ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬਿਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸੁਭਾਇਆ ਕੌਣ ਜਾਣੇ ਵਿਦ ਮੇਰੀਆ ਆਵਣ ਜਾਵਣੈ ਖਰੇ ਡਰਾਵਣੈ ਤੋਟ ਨਾ ਆਵੈ ਫੇਰੀਆ ਨਾਮ ਬਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੁਰ ਮੈਲੀ ਕਰ ਆਪਣੇ ਸੋ ਭਾਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸ਼ਬਦੇ ਭਤੀਜੇ ਅੰਕ ਪੀਜੇ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤਰ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰ ਮੈਲੀ ਕਰ ਆਪਣੇ ਸੋ ਭਾਰਪੁਰ ਲੀਣਾ ਕੀਤਾ ਕਿਆ ਸਾਲਾ ਹੈ ਕਰ ਵੇਖੇ ਸੋਈ ਤਾਂ ਕਿ ਕੀਮਤ ਨਾ ਪਵੈ ਜੇ ਲੋਚੇ ਕੋਈ ਕੀਮਤ ਸੋ ਪਾਵੈ ਆਪ ਜਣਾਵੇ ਆਪ ਭੁੱਲ ਨਾ ਭੁੱਲੈ ਜੈ ਜੈ ਕੈਰ ਕਰੇ ਤੁਧ ਭਾਵੈ ਗੁਰ ਕੇ ਸ਼ਬਦ ਅਮੁੱਲੈ ਹੀਣੋ ਨੀਚ ਕਰੋ ਬਹਿਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੋਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰੂ ਸਾਧ ਸੁਖ ਸੁਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੈ ਬਲਿਹਾਰੀ ਗੁਰੂ ਆਪਣੇ ਬਿੱਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਣੋ ਜਨ ਭਾਈ ਸੁਖ ਸੁਹਿਲੜਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹਿਜ ਸੁਪਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨ ਮਰਨ ਭਵ ਭਾਗਾ ਅੰਦਰੋ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕਿੰਨੀ ਮੇਰੇ ਸਵਾਮੀ ਤਿੰਨ ਆਂਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਜਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਵਜੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੁਪਾਏ

ਸਾਜ ਨ ਆਏ ਬਿਠੇ ਕਰ ਮਾਹੀ, ਹਰ ਗੁਣ ਗਾਵੇ ਤ੍ਰਿਪਤ ਅਗਾਹੀ, ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੋਗ ਨਾ ਲਾਗੇ ਆਏ, ਦੈ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤਿਆਏ, ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜ ਨ ਆਏ ਬਿਠੇ ਕਰ ਮਾਹੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੁਹੀ ਮਹੱਲਾ ਤੀਜਾ, ਘਰ ਤੀਜਾ, ਭਗਤ ਜਨਾ ਕੀ ਹਰ ਜੀਉ ਰੱਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੈ, ਹਉਮੈ ਸ਼ਬਦ ਜਲਾਇਆ ਰਾਮ, ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ, ਗੁਰਮੁਖ ਆਖ ਵਖਾਣੀ, ਭਗਤਾਂ ਕੀ ਚਾਲ ਸੱਚੀ, ਅਤ ਨਿਰਮਲ ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋਹੇ ਦਰ ਸਾਚੇ, ਜਿਨ ਸੱਚੋ ਸੱਚ ਕਮਾਇਆ, ਹਰ ਭਗਤਾਂ ਕੀ ਜਾਤ ਪਤ ਹੈ, ਭਗਤ ਹਰ ਕਹਿ ਨਾਮ ਸਮਾਣੇ ਰਾਮ, ਹਰ ਭਗਤ ਕਰੇ ਵਿੱਚੋਂ ਆਪ।

ਪਛਾਣੇ ਰਾਮ। ਗੁਣ ਔਗੁਣ ਪਛਾਣੇ ਹਰ ਨਾਮ ਵਖਾਣੇ, ਪੈ ਭਗਤ ਮਿੱਠੀ ਲਾਗੀ, ਅੰਨ ਦਿਨ ਭਗਤ ਕਰੇ ਦਿਨ ਰਾਤੀ, ਘਰ ਹੀ ਮੈਂ ਹੈ ਬਹਿਰਾਗੀ। ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜਿਉ ਵੇਖੇ ਸਦਾ ਨਾਲੇ, ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅੰਨ ਦਿਨ ਨਾਮ ਸੰਭਾਲੇ। ਮਨਮੁਖ ਭਗਤ ਕਰੇ ਬਹੁ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਹੋਮੇ ਮਾਇਆ ਰੋਗ ਵਿਆਪੇ, ਮਰ ਜਨਮੇ ਦੁੱਖ ਹੋਈ ਰਾਮ। ਮਨ ਜਨਮੇ ਦੁੱਖ ਹੋਈ, ਦੂਜੇ ਭਾਏ ਪਰਜ ਬਿਗੋਈ, ਬਿਨ ਗੁਰ ਤੱਤ ਨ ਜਾਣਿਆ, ਭਗਤ ਵਿਹੂਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਨਿਆ। ਕੋਟ ਮਦੇ ਕਿਨੇ ਪਛਾਣਿਆ, ਹਰ ਨਾਮਾ ਸੱਚ ਸੋਈ, ਨਾਨਕ ਨਾਮ ਮਿਲੇ ਵਡਿਆਈ, ਦੂਜੇ ਭਾਏ ਪਤ ਖੋਈ। ਭਗਤਾਂ ਕਹਿ ਕਰ ਕਾਰਜ ਸਾਚਾ, ਹਰ ਗੁਣ ਸਦਾ ਵਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟ ਕਮਾਰ ਸਮਾਣੇ ਰਾਮ। ਕਾਲ ਕੰਟ ਕਮਾਰ ਸਮਾਣੇ, ਹਰ ਮਨ ਭਾਣੇ, ਨਾਮ ਨਿਧਾਨ ਸੱਚ ਪਾਇਆ। ਸਦਾ ਅਖੁੱਟ ਕਦੇ ਨਨ ਖੁੱਟੇ, ਹਰ ਦੀਆ ਸਹਿ ਸੁਭਾਇਆ। ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੇ ਸ਼ਬਦ ਸੁਹਾਇਆ। ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ। ਸੂਹੀ ਮਹੱਲਾ ਤੀਜਾ, ਸ਼ਬਦ ਸੱਚੇ ਸੱਚ ਸੋਇਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ। ਹੋਮੇ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਧਾਰੇ ਰਾਮ। ਸੱਚ ਰੱਖਿਆ ਉਰ ਧਾਰੇ, ਦੁੱਤਰ ਤਾਰੇ ਫਿਰ ਭਵਜਲ ਤਰਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ। ਸਾਚੇ ਗੁਣ ਗਾਵੇ ਸੱਚ ਸਮਾਵੇ, ਸੱਚ ਵੇਖੇ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਸਾਚੇ ਸਤਿਗੁਰ ਸਾਚ ਬੁਝਾਇਆ, ਪਤ ਰਾਖੇ ਸੱਚ ਸੋਈ ਰਾਮ। ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ। ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ ਗਰਭ ਨਾ ਜੁਨੀ ਵਾਸਾ। ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪ੍ਰਗਾਸਾ। ਜਿਨ ਸੱਚ ਜਾਤਾ ਸੇ ਸੱਚੇ ਹੋਏ, ਅੰਧਨ ਸੱਚ ਧਿਆਇਨ। ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁੱਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ ਕਰ ਸੋਲਾ ਹੋਈ ਰਾਮ। ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ। ਸਭ ਸੱਚ ਵਰਤੇ ਸੱਚੋ ਬੋਲੇ, ਜੋ ਸੱਚ ਕਰੇ ਸੋ ਹੋਈ। ਜੈ ਦੇਖਾ ਤੈ ਸੱਚ ਪਸਰਿਆ, ਅਵਰ ਨਾ ਦੂਜਾ ਕੋਈ। ਸੱਚੇ ਉਪਜੇ ਸੱਚ ਸਵਾਵੇ, ਮਰ ਜਨਮੈ ਦੂਜਾ ਹੋਈ। ਨਾਨਕ ਸਭ ਕਿਛ ਆਪੇ ਕਰਤਾ, ਆਪ ਕਰਾਵੈ ਸੋਈ। ਸੱਚੇ ਭਗਤ ਸੋਹੇ ਦਰਬਾਰੇ, ਸੱਚੋ ਸੱਚ ਵਖਾਣੇ ਰਾਮ। ਕੱਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ ਰਾਮ। ਆਪ ਪਛਾਣ ਹੈ ਤਾ ਸੱਚ ਜਾਣ ਹੈ, ਸਾਚੇ ਸੋਜੀ ਹੋਈ। ਸੱਚਾ ਸ਼ਬਦ ਸੱਚੀ ਹੈ ਸੋਭਾ, ਸਾਚੇ ਹੀ ਸੁਖ ਹੋਈ। ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ। ਸੂਹੀ ਮਹੱਲਾ ਤੀਜਾ, ਜੁਗ ਚਾਰੇ ਧਨ ਜੀ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਨਿਚ ਰਾਸ ਦਾ ਹਰ ਕੀਰਾ, ਤਿਸ ਬਿਨਾ ਵਰਨਾ ਕੋਈ ਰਾਮ। ਤਿਸ ਬਿਨਾ ਵਰਨਾ ਕੋਈ, ਸਦਾ ਸੱਚ ਸੋਈ। ਗੁਰਮੁਖ ਏਕੋ ਜਾਣਿਆ, ਤਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ। ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੇ ਮੁਕ

ਫਿਰ ਮੈਲਾ ਬੇਸਨ ਹੋਈ ਗੁਰਮੁਖ ਬੂਝੇ ਕੋਈ ਹਉਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰੇ ਇੱਕੋ ਜਾਣਿਆ ਗੁਰਮੁਖ ਪ੍ਰਭ ਰਾਵੈ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਫਿਰ ਰਾਵੈ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਕਾ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੇ ਰੰਗ ਰੱਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਿਹਾ ਸਭ ਥਾਈ ਰਾਮ ਪ੍ਰਭ ਰਵ ਰਿਹਾ ਸਭ ਥਾਈ ਮਨ ਵਸਾਈ ਪੁਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸਿੰਗਾਰ ਬਣਾਇਆ ਕਾਮਣ ਨਿਰਮਲ ਹੋਮੇ ਮਲਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੇ ਨਾਮ ਨਵਾਂ ਨਿਧ ਪਾਈ ਸੋਹੀ ਮਹੱਲਾ ਤੀਜਾ ਹਾਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਧ ਨੂੰ ਸ਼ਬਦ ਰਵੋ ਅਨਹਦ ਸ਼ਬਦ ਬਜਾਏ ਰਾਮ ਅਨਹਦ ਸ਼ਬਦ ਬਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅੰਧਨ ਭਗਤ ਕਰੋ ਗੁਰ ਆਗੈ ਸਾ ਤਨ ਕੰਤ ਪਿਆਰੀ ਗੁਰ ਕਾ ਸ਼ਬਦ ਸਿਆ ਕਟੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦ ਹੀ ਸੋਇਲਾ ਹਰ ਕਿਰ ਹਰ ਕਰ ਕਿਰਪਾ ਕਰ ਆਏ

ਅੰਧ ਨਾਮ ਸੰਭਾਲੇ, ਗੁਰ ਸਭ ਦੇ ਰਾਤਾ ਸਹਿਜੇ ਮਾਤਾ ਨਾਮ ਅੰਨ ਵਸਾਏ, ਨਾਨਕ ਤਿੰਨ ਕਰ ਸਦ ਹੀ ਸੋਲਾ ਜੇ ਸਤਿਗੁਰ ਸੇਵ ਸਮਾਏ, ਬਿਨ ਸਤਿਗੁਰ ਜਗ ਭਰ

ਹਰ ਮਨ ਪਾਇਆ। ਸਦਾ ਗਾਵੇ ਰੰਗ ਰਾਤੇ, ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦ ਹੀ ਜਾਤੇ। ਸਾਚੀ ਭਗਤ ਕਰੇ ਦਰ ਜਾਪੇ, ਕਰ ਦਰ ਸੱਚਾ ਸੋਈ, ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ, ਸਭ ਦੇ ਹੀ ਸੁਖ ਹੋਈ ਸੋਹੀ।

ਕਰੇ ਨਾ ਜਾਏ। ਗੁਰ ਕੇ ਸਹਿਜ ਸੁਭਾਏ ਸਾਧ ਧਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੇ ਸ਼ਬਦ ਸਿਗਾਰੀ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਜਿਨ ਆਪੇ ਆਪ ਉਪਾਇਆ, ਨੰਗ ਸਦਾ ਪਿਰਾਵੇ ਆਪਣਾ, ਜਿਨ ਗੁਰਚਰਨੀ ਚਿਤ ਲਾਇਆ, ਫਿਰ ਪਾਇੜਾ ਬਾਲੜੀਏ ਅੰਧਨ ਸਹਿਜੇ ਮਾਤੀ ਰਾਮ।

ਨਾਨਕ ਮੇਲੇ ਗੁਰੂ ਆਪਣੇ ਗੁਰ ਕੇ ਸ਼ਬਦ ਸਵਾਰੇ ਸੋਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੇ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁੱਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕਹਿ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸੁਰਲੀਆਂ ਮਾਣੇ ਸੇਜ ਸੁਖਾਲੀ ਜਾਂ ਪ੍ਰਭ ਭਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਬੜ ਭਾਗੀ ਜੇ ਚੱਲੇ ਸਤਿਗੁਰ ਭਾਏ ਹਮ ਨੀਵੀ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਘਟ ਘਟੇ ਸਪਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੈ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੋ ਸਿਰਜਣ ਹਾਰੋ ਵੜ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸਵਾਮੀ ਗੁਰਮੁਖ ਅਲੱਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਾਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾ

ਹਰ ਮੀਠ ਲਗਾਏ। ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ। ਰਾਗ ਸੁਹੀ ਮਹੱਲਾ ਚੌਥਾ ਸ਼ਾਂਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਇਆ ਆਵਗਣ ਵਿਕਣਾ ਗੁਣ ਰਵਾਂ ਬਲ ਰਾਮ ਜੀਓ। ਹਰ ਹਰ ਨਾਮ ਧਿਆਇਆ ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ। ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹੋਮੇ ਰੋਗਿਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ। ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਧਨ ਸੁਖ ਮਾਣੇ ਨਿਤ ਰਲੀਆਂ ਨਾਨਕ ਧੁਰ ਸੰਜੋਗੋ। ਸਤ ਸੰਤੋ ਕਰ ਭਾਉ ਕੁੜਮ ਕੁੜਮਾਈ ਆਇਆ ਬਲ ਰਾਮ ਜੀਓ। ਸਾਂਝਨਾ ਕਰ ਮੇਲ ਗੁਰਬਾਣੀ ਗਾਹ ਵਾਈਆ ਬਲ ਰਾਮ ਜੀਓ। ਬਾਣੀ ਗੁਰ ਗਾਈ ਪਰਮਗਤ ਪਾਈ ਪੰਚ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹਉਮੈ ਪੀਰ ਗਏ ਸੁਖ ਪਾਇਆ ਅਰੋਗਤ ਪਏ ਸਰੀਰਾ। ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲ ਰਾਮ ਜੀਓ। ਅੰਤਰ ਮਮਤਾ ਕੂੜ ਕੂੜ ਬਿਹਾਜੈ ਕੂੜ ਲਈ ਬਲ ਰਾਮ ਜੀਓ। ਕੂੜ ਕਪਟ ਕਮਾਵੈ ਮਹਾਂ ਦੁੱਖ ਪਾਵੈ ਬਿਨ ਸਤਿਗੁਰੂ ਮਗਨ ਪਾਇਆ ਉਜੜ

ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੇ ਧਨ ਉਮਾਹੀਆ ਬਲਰਾਮ ਜੀਓ ਪੰਡਿਤ ਪਾਂਦੇ ਆਣ ਪੱਤੀ ਵਹਿ ਵਾਚਾਈਆ ਬਲਰਾਮ ਜੀਓ ਪੱਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰਾਏ ਗੁਣੀ ਗਿਆਨੀ ਬਹਿਮਤਾ ਪਕਾਇਆ ਫੇਰੇ ਤੱਤ ਦਿਵਾਏ ਵਰ ਪਾਇਆ ਪੁਰਖ ਅਗਾਮ ਗੋਚਰ ਸਦ ਨਵਤਨ ਬਾਲ ਸਿਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਧਿਆਵਹੋ ਅਮਰ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਅਰਧ ਹੋ ਸਭ ਕੀ ਲਿਖ ਪਾਪ ਗਵਾਇਆ ਸਹਿਜ ਆਨੰਦ ਹੋ ਅਬੜ ਪਾਗੀ ਮਨ ਹਰ ਹਰ ਮੀਠਾ ਲਾਇਆ

ਹਲ ਰਾਮ ਜੀਓ, ਨਿਰਮਲ ਪਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਿਹਾ ਭਾਰ ਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਬਜਾਏ, ਹਰ ਤੀਜੜੀ ਲਾਭ ਮਨ ਚਾਉ ਪਿਆ, ਬਹਿਰਾਗੀਆ ਬਲ ਰਾਮ ਜੀਓ, ਸਾਂਝਨਾ ਹਰ ਮੇਲ ਹਰ ਪਾਇਆ, ਵਡਭਾਗੀਆ ਬਲ ਰਾਮ ਜੀਓ, ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁੱਖ ਬੋਲੀ ਹਰ ਬਾਣੀ, ਸਾਂਝਨਾ ਵਡਭਾਗੀ ਪਾਇਆ, ਹਰ ਕਥੀਏ ਅਕਥ ਕਹਾਣੀ, ਹਿਰਦੇ ਹਰ ਹਰ ਹਰ ਤਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਭੈ, ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੇ ਮਨ ਬੈਰਾਗ ਜੀਓ, ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲ ਰਾਮ ਜੀਓ, ਗੁਰਮੁਖ ਮਿਲਿਆ ਸੁਭਾਈ।

ਵਾਧ ਆਈ। ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ, ਜਾਂ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਸ਼ਾਂਤ ਮਹੱਲਾ ਚੌਥਾ ਕਰ ਦੂਜਾ, ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਏ, ਅੰਦਨ ਭੋਗ ਭੋਗੇ ਸੁਖ ਸੋਭੇ ਸ਼ਬਦ ਰਹੇ ਲਿਵਲਾਏ, ਵੱਡੇ ਭਾਗ ਗੁਰਪੂਰਾ ਪਾਈਏ ਅੰਦਨ ਨਾਮ ਧਿਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਣਨ ਸਮਾਏ।

ਹੇ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਕਰ ਹੋਆ ਵਾਸਾ ਹਰ ਮੰਗਲ ਰਸਮ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸਾਬਦ ਨਿਸਤਾਰਿਆ ਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਕਰ ਮੰਦਰ ਸੋਹਾਇਆ ਤਨ ਮਨ ਅਰਪ ਸਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੇ ਸੋਈ ਪਰ ਕੀਜੇ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾਧ ਅਨਕੰਤ ਪਿਆਰੀ ਸ਼ਾਂਤ ਜਨਾ ਮਿਲ ਮੰਗਲ ਗਾਏ ਹਰ ਜਿਉ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਵ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੁਹੀ ਸ਼ਾਂਤ ਮਹੱਲਾ ਚੌਥਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਮੇਰਾ ਸਵਾਮੀ ਅੰਤਰਜਾਮੀ ਘਟ ਘਟ ਰਵਿਆ ਸੋਈ, ਗੁਰਮਤਿ ਸੱਚ ਪਾਈਏ ਸਹਿਜ ਸਮਾਈਏ, ਤਿਸ ਬਿਨਾਂ ਵਰਨਾ ਕੋਈ ਸਹਿਜੇ ਗੁਣ ਗਾਵਾਂ ਜੇ, ਪ੍ਰਭ ਭਾਵਾਂ ਆਪੇ ਮੇਲ ਮਿਲਾਏ, ਨਾਨਕ ਸੋ ਪ੍ਰਭ ਸਭਦੇ ਜਾਪੇ, ਐਨਸ ਨਾਮ ਧਿਆਏ, ਇਹ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਏ ਨਾ ਪਾਈ, ਬਿਰਥਾ ਜਨਮ ਗਵਾਇਆ, ਜਮ ਮਗ ਦੁੱਖ ਪਾਵੈ ਚੋਟਾਂ ਖਾਵੈ, ਅੰਤ ਗਿਆ ਪਛਤਾਇਆ, ਬਿਨ ਨਾਵੇਂ ਕੋ ਬੇਲੀ ਨਾਏ, ਪੁੱਤ ਕੁਟੰਬ ਸੁਤ ਭਾਈ, ਨਾਨਕ ਮਾਇਆ ਮੋਹ ਪਸਾਰਾ ਅੱਗੇ ਸਾਥ ਨਾ ਜਾਈ, ਹੋ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਵਿਧ ਦੁੱਤਰ ਤਰੀਏ ਰਾਮ, ਸਤਿਗੁਰ ਭਾਏ ਚਲੋ ਜੀਵਤ ਆਏ ਬਿਮਰੀਏ ਰਾਮ, ਜੀਵਤਿਆਂ ਮਰੀਏ ਭੋਜਲ ਤਰੀਏ, ਗੁਰੂ ਨਾਮ ਸੁਭਾਵ ਆਏ, ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ।

ਅੰਤਰਜਾਮੀ ਕਟਕ ਰਵਿਆ ਸੋਈ ਗੁਰੂ ਸੱਚ ਪਾਈਐ ਸਹਿਜ ਸਮਈਐ ਕਿਸ ਬਿਨਾ ਵਰਨਾ ਕੋਈ ਸਹਿਜੈ ਗੁਣ ਗਾਵਾਂ ਜੇ ਪ੍ਰਭਾਵਾਂ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸੋ ਦੇ ਜਾਪੇ ਐਨ ਸਲਾਮ ਥਿਆਏ ਇਹ ਜਗੋ ਜਿੱਤਰ ਮਨ ਵਪਾਰ ਨਾ ਪਾਈ ਰਾਮ ਅੰਤਰੇ ਹਮੈ ਮਮਤਾ ਕਾਮ ਕਰੋ ਚਤੁਰਾਈ ਰਾਮ ਅੰਤਰ ਚਤੁਰਾਈ ਥਾਇ ਨਾ ਪਾਈ ਬਿਰਤਾ ਜਲ ਗਵਾਇਆ ਜਮਗ ਦੁਪਾਵੇ ਚੋਟਾਂ ਖਾਵੇ ਅੰਤ ਗਿਆ ਪੁਲਟਾਇਆ ਬੇਲਾਵੇ ਕੋ ਬੇਲੀ ਨਾਈ ਪੁੱਤ ਕੁਟੁੰਬ

ਸੱਚ ਹਰ ਸਾ ਵਾਸੇ ਪੜਭਾਗੀ ਹਰ ਪਾਇਆ ਜਨ ਨਾਨਕ ਨਾ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਸਾਹਾ ਕਰ ਆਵੋ ਚਿਰੀ ਪਿਛੜਿਆ ਮਿਲੇ ਸ਼ਬਦ ਗੁਰੂ ਪ੍ਰਭਨਾ ਹਉ ਤੁਝ ਬਾਜੋ ਖਰੀ ਉਡੀੜੀਆਂ ਜਿਉ ਜਲ ਬਿਨ ਮੀਨ ਮਰਾ ਪੜਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦੈ ਦਿਤ ਚਲ ਚਲ ਭਰਮਿਆ ਮਨ ਮੁਖ ਪਰ ਪੁਲਾਇਆ ਨਿਤ ਆਸਾ ਮਨ ਚਿੱਤੇ ਮਨ ਤਿਸਦਾ ਭੁੱਖ ਲਗਾਇਆ ਅਣਤਾ ਤਾਨੋ ਤਰ ਦੱਬਿਆ ਫਿਰ ਬਿਕ ਭਾਲਣ ਗਿਆ ਜਨ ਨਾਨਕ ਨਾਮ ਸੁਲਾਏ ਤੂੰ ਬਿਨ ਨਾਵੇਂ ਪਚ ਪਚ ਹੋਇਆ ਗੁਰ ਸੁੰਦਰ ਮੋਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁਧ ਬੁੱਧ ਵਿਸਰ ਗਏ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਰ ਪ੍ਰੇਮ ਕੀ ਗੁਰਦੇਖਤ ਮਨ ਸਾਧਾਰਿਆ ਪੜਭਾਗੀ ਪ੍ਰਪਾਏ ਮਿਲ ਜਨ ਨਾਨਕ ਖਿਲਖਿਲਵਾਰਿਆ ਸੂਈ ਸੰਤ ਮਹੱਲਾ ਚੌਥਾ ਮਾਰੀ ਸਵੇ ਜਨ ਹੋ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆਂ ਦੇ ਕੰਚਣ ਬਣੀਆਂ ਇਨ ਹੋ ਮੈਂ ਮਾਰ ਵਿਗਤੀਆਂ ਮੋਹ ਮਾਇਆ ਵੇ ਸਭ ਕਲਖਾ ਇਨ ਮਨਮੁਖ ਮੋੜ ਸੁਜੁਤੀਆਂ ਜਨ ਨਾਨਕ ਗੁਰੂ ਗੁਰੇ ਗੁਰਸ਼ਬ ਦੀ ਹੋ ਮੈਂ ਛੁੱਟੀਆਂ ਵਸ ਆਣੋ ਵੇ ਜਨ ਇਸ ਮਨ ਕੋ ਮਨ ਬਸ ਜਿਉ ਨਿਤ ਭਾਉਂਦਿਆ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰਿੰਦਿਆ ਗੁਰ ਪਾਇਆ ਵੇ ਸਾਂਝਰੋ ਮਨ ਆਸ ਪੂਰੀ ਹਰ ਚਾਹੁੰਦਿਆ ਜਨ ਨਾਨਕ ਪ੍ਰਭ ਦਿਉ ਮਤੀ ਚੜ ਆਸਾ ਨਿਤ ਸੁਖ ਸੌਂਦਿਆ ਸਾਤਨ ਆਸਾ ਚਿਤ ਕਰੇ ਰਾਮ ਰਾਜਾ ਹਰ ਪ੍ਰਭ ਸੇ ਜਿਹੜੀਏ ਆਈ ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਆ ਬੁਲਾਏ ਮੇਰੇ ਮਨ ਦਾ ਲੋਚਾ ਗੁਰਮੁਖ ਰਾਮ ਰਾਜਿਆ ਹਰ

ਕਰੇ ਹੀ। ਹਾਂ ਗੁਰਬਿਟੋ ਘੋਲ ਕਮਾਇਆ ਰਾਮ ਰਾਜਿਆ ਜੋ ਸਤਿਗੁਰਾਗੇ ਦੇਈ, ਗੁਰ ਤੁੱਟਾ ਜੋ ਰਾਮ ਰਾਜਿਆ, ਜਨ ਨਾਨਕ ਹੇਰ ਜਨ ਨਾਨਕ ਹਰ ਮੇਲੇਈ। ਰਾਗ ਸੂਈ ਚੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਸਾਹਿਬ। ਸੁਣ ਬਾਬਰੇ ਤੂੰ ਕਾਏ ਦੇਖ ਪਲਾਣਾ, ਸੁਣ ਬਾਬਰੇ ਨਿਓ ਕੂੜਾ ਲਾਇਆ ਕੁਸਮਰਨ ਮਨਾ।

ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ। ਸੁਣ ਬਾਵਰੇ ਸੇਵ ਠਾਕ ਨਾਥ ਪੁਰਾਣਾ, ਸੁਣ ਬਾਵਰੇ ਜੋ ਆਇਆ ਤੇ ਜਾਣਾ, ਨੈ ਚਲ ਹਵ ਵੈਸੇ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ, ਹਰ ਪਾਈਏ ਭਾਗੇ ਸੁਣ ਬਰਾਗੀ ਚਰਣ ਪ੍ਰਭੂ ਗੈ ਗਰਈ ਹੈ। ਯੋ ਮਨ ਦੀਜੈ ਸਾਂਕਣਾ ਕੀਜੈ ਗੁਰਮੁਖ ਤਾਜ ਮਾਣਾ, ਨਾਨਕ ਦੀਨ ਭਗਤ ਪਵਤਾਣ ਤੇਰੇ ਗਿਆ ਗੁਣ ਆਖ ਵਖਾਣਾ। ਸੁਣ ਬਾਵਰੇ ਕਿਆ ਕੀਚੇ ਕੂੜਾ ਮਾਨੋ, ਸੁਣ ਬਾਵਰੇ ਹਵ ਵੈਸੀ ਗਰਵ ਗੋਮਾਨੋ, ਨੈਚਲ ਹਵ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਏ ਪਉ ਜਲ ਤਰੀਏ ਜੈਤੀ ਵੇ ਕਰਮ ਲਿਖਿਆ ਸਾ। ਗੁਰ ਸੇਵੀ ਜੈ ਅੰਮ੍ਰਿਤ ਪੀਜੈ ਜਿਸ ਲਾਵੈ ਸਾਹਿ ਧਿਆਨੋ, ਨਾਨਕ ਸਰਣ ਪਾਇਆ ਹਰ ਦੁਆਰੇ ਹੋ ਬਲ ਬਲ ਸਾਡ ਕੁਰਬਾਨੋ। ਸੁਣ ਬਾਵਰੇ ਮਤ ਜਾਣ ਹੈ ਪ੍ਰਭ ਮੈਂ ਮਾਇਆ, ਸੁਣ ਬਾਵਰੇ ਤਿਉ ਰਹਿਣ ਜਿਨੀ ਪ੍ਰਭ ਧਿਆਇਆ, ਜਿਨੇ ਪ੍ਰਭ ਧਿਆਇਆ ਜਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ, ਤਿਉ ਨਿਮਾਣਾ ਸਾਡ ਕੁਰਬਾਣਾ ਸਗਲਾ ਪਾਪ ਮਿਟਾਈਐ। ਓ ਤਨ ਭਾਗ ਸਦਾ ਜਿਨ ਪ੍ਰਭ ਲੱਦਾ ਹਮ ਤਿਸ ਪੈ ਆਪ ਵਿੱਚ ਆਇਆ, ਨਾਨਕ ਦੀਨ ਸਰਣ ਸੁਖ ਸਾਗਰ ਰਾਖ ਲਾਜ ਅਪਣਾਇਆ। ਸੋਈ ਮਹੱਲਾ ਪੰਜਾਂ ਹਰ ਚਰਣ ਕਮਲ, ਕੀ ਟੇਕ ਸਤਿ ਗਿਤੀ ਤੁਸ ਕਹਿ ਬਲ ਰਾਮ ਜਿਓ, ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਕਰ ਤਿਸ ਕਹਿ ਬਲ ਰਾਮ ਜਿਓ। ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭਾਰਾ, ਜਿਸ ਸਿਮਰ ਕੋਈ ਨਾ ਲਾਗੇ ਪਉ ਜਲ ਪਾਰ ਉਤਾਰਾ, ਆ ਜੁਗਾਦ ਭਗਤਨ ਕਾ ਰਾਖਾ ਉਸਤ ਕਰ ਕਰ ਜੀਵਾ, ਨਾਨਕ ਨਾਮ ਮਹਾਰਸ ਮੀਠਾ ਆਂਦਣ ਮਨ ਤਨ ਪੀਵਾ। ਹਰਾ ਪੇਲੇ ਮਿਲਾਏ ਕਿਉਂ ਵਿਛੋੜਾ ਤੀਵੀ ਬਲਰਾਮ ਜੀਓ, ਜਿਸ ਨੂੰ ਤੇਰੀ ਟੇਕ ਸੋ ਸਦਾ ਸਾਜੀਵੀ ਬਲਰਾਮ ਜੀਓ, ਤੇਰੀ ਟੇਕ ਤੁਝੇ ਤੇ ਪਾਈ ਸਾਚੇ ਸਿਰ ਜਨਹਾਰਾ, ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ, ਸੰਜਨਾ ਮਿਲ ਮੰਗਲ ਗਾਇਆ ਨਿਰ ਰਹਿਣ ਆਸ ਤੁਮਾਰੇ, ਸਫਲ ਦਸ ਭੇਟਿਆ ਗੁਰਪੂਰਾ ਨਾਨਕ ਸਾਡੋ ਲਿਹਾਰੀ, ਸੰਭਲਿਆ ਸੈਥਾਨ ਮਾਨ ਮੈਂ ਸੱਚ ਪਾਇਆ, ਬਲਰਾਮ ਜੀਓ ਸਭ ਲਿਆ ਦਿਆਲ ਗੁਣਾਉਣਾ ਸੀ ਗਾਇਆ ਬਲਰਾਮ ਜੀਓ। ਗੁਣ ਗੋਬਿੰਦ ਗੋ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆ, ਸੁਭ ਦਿਵਸ ਆਏ ਗਏ ਕੰਠ ਲਾਏ ਮੇਲੇ ਅੰਤਰ ਜਾਮੀਆਂ, ਸਤੋ ਸੰਤੋਖ ਵਜੇ ਵਾਜੇ ਅਨੰਦ ਚੁਣਕਾਰੇ, ਸੁਣ ਪੈ ਬਿਨਾ ਸੇ ਸਰ ਨਾਨਕ ਪ੍ਰਭੁ ਕਰ ਨਿਹਾਰੇ, ਉਪਜਿਆ ਤਟ ਗਿਆਨ ਸੋਰੇ ਪਈਏ ਇੱਕ ਹਰ ਬਲਰਾਮ ਜਿਓ, ਬ੍ਰਹਮੇ ਬ੍ਰਹਮ ਲਿਆ ਖੋਏ ਨਾ ਸਾਕੇ ਪੀਣ ਕਰ ਬਲਰਾਮ ਜਿਓ। ਵਿਖਮ ਪੇਖੇ ਬਿਸਮ ਸੁਣਿਆ ਬਿਸਮਾਤ ਆਇਆ, ਜਲ ਥਲ ਮਈਅਲ ਪੂਰਨ ਸਵਾਮੀ ਕੱਟ ਕੱਟ ਰਿਹਾ ਸਮਾਇਆ, ਜਿਸ ਦੇ ਉਜੇ ਤਿਸ ਮੈਂ ਸਮਾਇਆ, ਕੀਮਤ ਕਹਿ ਨਾ ਜਾਏ ਜਿਸਕੇ ਚਲਤ ਨਾ ਜਾਈ, ਲੱਖਣੇ ਨਾਨਕ ਤਿਸੇ ਧਿਆਏ, ਰਾਗ ਸੂਈ ਸੰਤ ਮਹਲਾ ਪੰਜਾ ਕਰ ਦੂਜਾ ਇੱਕ ਅਮੁਖ ਸਤਿਗੁਰ ਪ੍ਰਸਾਦ। ਗੋਬਿੰਦ ਗੁਣ ਗਾਉਣ ਲਾਗੇ ਹਰ ਰੰਗ ਆਂਦਣ ਜਾਗੇ, ਹਰ ਰੰਗ ਜਾਗੇ ਭਾਗ ਭਾਗੇ ਮਿਲੇ ਸੰਤ ਪਿਆਰਿਆ, ਗੁਣ ਚੜਨ ਲਾਗੇ ਭਰਮ ਪਾਗੇ ਕਾਜ ਸਗਲ ਸਵਾਰਿਆ। ਸੁਣ ਸਰਵਣ ਬਾਣੀ ਸਹਿ ਜਣ ਰਣਾਮ ਜਪ ਬਣ ਭਾਗੇ, ਬਲਵੰਤ ਨਾਨਕ ਸਰਣ ਸਵਾਮੀ ਜਿਉ ਪਿੰਡ ਪ੍ਰਭਿਆ ਗੇ, ਆਨੰਦ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ, ਗੁਣ ਗਾਏ ਹਰ ਹਰ ਦੁਖ ਨਾਸੇ ਰਹਿ ਸੁਝੇ ਮਨ ਖਣਾ, ਮਨ ਤਨ ਨਿਰਮਲ ਨੇਕ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ, ਹੋਏ ਰਹਿਣ ਸਾਧ ਪ੍ਰਭ ਰਾਧੂ ਆਪਣੇ ਪ੍ਰਭਾਵਾਂ, ਬਿਨਵੰਤ ਨਾਨਕ ਦਇਆ ਤਾਰੋ ਸਦਾ ਹਰ ਗੁਣ ਗਾਵਾਂ, ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਧਿਆਏ ਸਫਲ ਪਏ ਮਿਟੇ ਆਵਣ ਜਾਣਾ, ਪਾਏ ਪ੍ਰਗਟ ਸਭਾਏ ਹਰ ਜਪ ਆਪਣੇ ਪ੍ਰਭ ਪਾਵਾਂ, ਜਪ ਏਕ ਅਲਖਾ ਭਾਰ ਪੂਰਨ ਤਿਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰੂ ਭਰਮ ਖੋਇਆ, ਜਤ ਦੇਖਾਂ ਤਤ ਸੋਈ ਪਤ ਪਾ

ਮਨੋ ਕਦੇ ਨਾ ਵਿਸਰੇ। ਬਲਵੰਤ ਨਾਨਕ ਸਤਿਗੁਰੂ ਦੜਾਇਆ ਸਦਾ ਭਜ ਜਗਦੀਸਰੇ। ਰਾਗ ਸੂਈ ਸੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੂੰ ਠਾਕਰੋ ਬੈ ਰਾਗਰੋ ਬੈ ਜੇਹੀ ਕਣ ਤੇਰੀ ਰਾਮ। ਤੂੰ ਸਾਗਰੋ ਰਤ ਲਾਗਰੋ ਸਾਰ ਨਾ ਜਾਣਾ ਤੇਰੀ ਰਾਮ। ਸਾਰ ਨਾ ਜਾਣਾ ਤੂੰ ਉਡਦਾਣਾ ਕਰ ਮਿਹਰ ਮਾਤੂ ਸਾਈ। ਕਿਰਪਾ ਕੀਜੇ ਸਾਵਧੀ ਜੇ ਆਠ ਪੈਰ ਤੁਰ ਤਿਆਈ। ਗਰੁਣਾ ਕੀਜੇ ਰੇਣ ਹੋਈਜੇ ਤਾਂ ਗਜੀਰੇ ਤੇਰੀ। ਸਭ ਉਪਰ ਨਾਨਕਾ ਠਾਕੁਰ ਮੈਂ ਜੇ ਹੀ ਕਣ ਚੇਰੀ ਰਾਮ।

ਕੁਛ ਨਾਹੀ ਏਕੋ ਤੂੰ ਹੈ ਆਪੇ ਆਪ ਜਾਣਾ ਅਮਰ ਦ੍ਰਿਸ਼ਟ ਦਿਮਕ ਪ੍ਰਭ ਜੀਵਾ ਸਰਵ ਰੰਗ ਰਸ ਮਾਨਾ ਚਰਣੈ ਸਾਰਣੀ ਦਾਸੈ ਦਾਸੀ ਮਨ ਮੌਲੇ ਤਨ ਹਰੀਆ ਨਾਨਕ ਠਾਕਰ ਸਰਵ ਸਮਾਣਾ ਆਪਣ ਪਾਵਨ ਕਰਿਆ ਤੂੰ ਜੋ ਉਪਰ ਮੇਰਾ ਹੈ ਬਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਜੋ ਤਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣੇ ਸੋਈ ਪਛਾਣੇ ਜਾ ਕੋ ਨਰ ਸਿੰਦੇ ਮਨ ਕਬੂਲੀ ਬਹੁਤੀ ਰਾਈ ਫਾਤੀ ਮਾਇਆ ਪੰਦੇ ਠਾਕਰ ਪਾਣੀ ਸਾਸ ਬਣਵਤੀ ਤਿਨੀ ਸਭ ਰਗਵਾਣਾ ਨਾਨਕੇ ਤਰ ਤੂੰ ਹੈ ਠਾਕਰ ਤੂੰ ਨਾਨਕ ਕਾ ਬਾਣਾ ਹਾਂ ਵਾਰੀ ਵੰਜਾ ਭੋਲੀ ਵੰਜਾ ਤੂੰ ਪਰਬਤ ਮੇਰਾ ਹੋਲਾ ਰਾਮ ਬਲ ਜਾਈ ਲੱਖ ਲੱਖ ਲੱਖ ਵਰੀਆ ਜਿਨ ਪਰੰਪਰ ਦਾ ਖੁੱਲ ਰਾਮ ਮਿੱਟੇ ਅਡਾਰੇ ਤਜੇ ਵਿਕਾਰੇ ਠਾਕਰ ਸਿਓ ਮਨਮਾਨਾ ਪ੍ਰਭ ਜੀ ਪਾਣੀ ਪਏ ਨਕਾਣੀ ਸਫਲ ਜਨ ਪਰਵਾਨਾ ਭਾਈ ਅਮੋਲੀ ਭਾਰਾ ਤੋਲੇ ਮੁਕਤ ਜੁਗਤ ਦਰ ਖੋਲਾ ਹੋ ਨਾਨਕ ਹੋ ਨਿਰਮੋਹ ਹੋਈ ਸੋ ਪ੍ਰਭ ਮੇਰਾ ਓਲਾ ਸੋਈ ਮਹਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨਾ ਵਰਨਾ ਜਾਣਾ ਰਾਮ ਮਾਤ ਪਿਤਾ ਪਾਏ ਸੰਬੰਧੋ ਜੀ ਪ੍ਰਾਣ ਮਨ ਭਾਣਾ ਰਾਮ ਜਿਉ ਪਿੰਡ ਸਭ ਤਿਸ ਕਾ ਜੀਆ ਸਰਬਗੁਣਾ ਭਰਪੂਰੇ ਅੰਤਰ ਜਾਵੀ ਸੋ ਪ੍ਰਭ ਮੇਰਾ ਸਰਵ ਰਿਹਾ ਭਰਪੂਰੇ ਤਾਂ ਕਿ ਸਰਣ ਸਰਵ ਸੁਖ ਪਾਏ ਹੋਏ ਸਰਵ ਕਲਿਆਣ ਸਦਾ ਸਦਾ ਪ੍ਰਭੂ ਬੁਲਿਆਰੇ ਨਾਨਕ ਸਤਿਗੁਰ ਬਾਣਾ ਐਸਾ ਗੁਰੂ ਭਾਗੀ ਪਾਈ ਹੈ ਜਿਤ ਮਿਲੀਏ ਪ੍ਰਭ ਜਾਪੇ ਰਾਮ ਜਨਮ ਜਨਮ ਕਹਿ ਕੇ ਕੁਤਰ ਹਰ ਸੰਤ ਧੂੜੀ ਨਿਤ ਲਾਪੇ ਰਾਮ ਹਰ ਧੂੜੀ ਨਾਈਏ ਪ੍ਰਭੂ ਤੇ ਬੌੜ ਜੋ ਨਾਈਏ ਗੁਰਚਰਣੀ ਲਾਗੇ ਪ੍ਰਭ ਭੋ ਭਾਗੇ ਮਨ ਚੰਦਿਆ ਫਲ ਪਾਈ ਹੈ ਹਰ ਗੁਣ ਨਿਤ ਗਾਏ ਨਾਮ ਚੇ ਫਿਰ ਸੋਗ ਨਾਈ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਡਾਟਾ ਪੂਰਾ ਜਿਸ ਪ੍ਰਤਾਪੇ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੇ ਵਸ ਆਹੇ ਰਾਮ ਸੰਤ ਚਰਨ ਗੁਰਸੇਵਾ ਲਾਗੇ ਤਿਨੀ ਪ੍ਰਭ ਪਦ ਪਾਏ ਰਾਮ ਬ੍ਰਹਮ ਪਦ ਪਾਇਆ ਮਿਟਾਇਆ ਹਰ ਪੂਰਨ ਕਿਰਪਾ ਧਾਰੇ ਸਫਲ ਜਨਮ ਹੋਆ ਭੋ ਪਾਗਾ ਹਰ ਪੇਟਿਆ ਏਕ ਵਰਾਰੀ ਜਿਸ ਕਾ ਸਾ ਤਿਨ ਹੀ ਮੇਲ ਲਿਆ ਜੋਤੀ ਜੋ ਸਮਾਇਆ ਨਾਨਕ ਨਾਮ ਨਿਰੰਜਨ ਜਪੀਏ ਮੇਰੇ ਸਤਿਗੁਰ ਸੁਖ ਪਾਇਆ

ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਝ ਮਨ ਲਾਪਾ ਅੱਜ ਵੀ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾ ਸਿਮਰ ਸਿਮਰ ਸਵਾਮੀ ਪ੍ਰਭ ਨਾ ਸਗਲੇ ਪਾਪ ਤਜਾਵੈ ਰਾ ਹਰ ਗੁਣ ਗਾਏ ਪ੍ਰਭ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਯੋਗ ਮੂਰਤ ਪਲ ਸਾਚਾ

ਪਰਮਿਕ ਸੱਚ ਕਰਨੇ ਸਾਰੇ ਬਿੜਸਿਆ ਪਰਮ ਪੈ ਝੂਠਾ ਰਾ ਹਰ ਹਰ ਬਾਣੀ ਗੁਰਮੁਖ ਗਾਣੀ ਜਸ ਸੋਹਣਾ ਸੋਹਣਾ ਮਨ ਕਰ ਹਰਿਆ ਸਰ ਸੰਗਾਤੀ ਸੀ ਬਣਿਆ ਏ ਜੋ ਪ੍ਰਭ ਆਪਣਾ ਕਰਿਆ ਕਰ ਮੈਂ ਨਾਮ ਨਿਧ ਪਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦ ਰਵੀ ਸੁਰੈ ਪੂਰਣ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕਿਨੇ ਸਗਲੀ ਤਪਤ ਬਿਨਾਸੀ ਰਾਮ ਦੁੱਖ ਪਾਪ ਕਾ ਡੇਰਾ ਠਾਡਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ

ਸਵਾਏ ਭਾਈ ਕਿਰਪਾਲਾ ਗੁਣ ਅਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾ ਉਤਾਰਿਆ ਮਨ ਮੋਹ ਮਧ ਸਗਲ ਵਿਆਪੀ ਕਰ ਕਿਰਪਾ ਪਨਵਾਰੇ ਹੋ ਨਾਨਕ ਪੈਸਾ ਗੁਰੂ ਕਰਿਆ ਪੂਰਨ ਕਾਰਜ ਪੂਰਨ ਕਾਜ ਹਮਾਰੇ

0: ਕਿਰਪਾ ਕੀ ਨਾਮ ਸੇਤੀ ਮੰਤਨ ਅੰਮ੍ਰਿਤ ਬੀਜੈ ਬੇਨਮੰਤ ਨਾਨਕ ਇਚ ਪੁਨੀ ਦੇਖ ਦਰਸ਼ਨ ਜੀਜੈ ਰਾਗ ਸੂਹੀ ਮੱਲਾ ਪੰਜਵਾ ਛੰਦ ਇੱਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ
1: ਸੂਹੀ ਲਦਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ ਜਿਵੇਂ ਨਹੀਂ ਮੈਂ ਕਿਸੇ ਕੀ ਬੋਈ ਐਸਾ ਦੇਣ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਦੱਸੇ ਪਟਵਾਰੀ

ਸੋਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਿਮਾਨ ਸੁਖਰਲੀਆਂ ਮਾਨੈ, ਤਨ ਮਨ ਦੇ ਨ ਅੰਤਰ ਰਾਖੇ, ਅਵਰਾ ਦੇਖ ਨਾ ਸੁਨੇ ਅਭਾਖ ਹੈ।

ਸੰਹਾਰ ਸਵੀਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦੈ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੈ ਚੇਤਸ ਨਾਹੀ ਦੁਨੀਆ ਫਨ ਖਾਨੈ ਸੋਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਚੱਲ

ਭੰਜਨ ਦਿਓ ਹਉ ਜਾਚਕ ਤੂੰ ਅਲਖ ਭਿਉ ਰਹਾਓ ਮਾਇਆ ਮੋਹ ਤਰਕੱਟੀ ਨਾਰ ਭੂੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੇ ਚਾਨਣ ਅੰਧਿਆਰ ਚੱਕ ਛੋਡੀ ਸੈਸਾ ਨਹੀਂ ਕੋਈ ਬਾਪ ਦਿਸੇ ਵੇ ਜਾਤ ਨਾ ਹੋਏ ਏਕੇ ਕੋ ਨਾ ਹੀ ਪਉ ਕੋਈ ਕਰਤਾ ਕਰੇ ਕਰਾਵਾ ਸੋਏ ਸਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਧਾਰਿਆ ਅਵਰ ਨਾ ਸੂਜੇ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸ ਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨ ਮੁਖ ਭਰਮ ਪੂਲੇ ਬਹੁਰਾਨੇ ਹਰ ਬਿਨ ਕਿਉਂ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਖਿਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਬਿਸਰੇ ਹਉ ਮਰੋ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰ ਭਾਲੀ ਸਦ ਬੈਰਾਗਣ ਹਰ

ਓਅੰਕਾਰ ਪਹਿਲਾ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਾਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈ ਦੁਖ ਨਿਵਾਰੇ ਰਹਾਉ, ਤੂੰ ਦਇਆਲ ਦਇਆ ਪਤ ਦਾਤਾ, ਕਿਆ ਇਹ ਜੰਤ ਵਿਚਾਰੇ, ਮੁਕਤ ਬੰਦ ਸਭ ਤੁਝਤੇ ਹੋਏ, ਐਸਾ ਆਖ ਵਖਾਣੇ, ਗੁਰਮੁਖ ਹੋਵੈ ਸੋ ਮੁਕਤ ਕਹੀਏ, ਮਨੁੱਖ ਬੰਦ ਵਿਚਾਰੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ, ਤਿਨਕੀ ਗਹਿਣ ਗਤ ਕਹੀ ਨ ਜਾਈ, ਸੱਚੇ ਆਪ ਸਵਾਰੇ, ਭਰਮ ਪਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ, ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ, ਨਾਨਕ ਭਾਗ ਹੋਵੇ ਜਿਸ ਮਸਤਕ ਕਲ ਹੈ ਮਾਰ ਵਿਦਾਰੇ, ਬਿਲਾਵਲ ਮਹੱਲਾ ਤੀਜਾ ਅਤੁਲ ਕਿਉ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ, ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀ ਕੂ ਹੋਏ, ਗੁਰ ਪ੍ਰਸਾਦ ਵਸੇ ਮਨ ਆਏ, ਤਾ ਕੋ ਜਾਣੇ ਦੁਬਦਾ ਜਾਏ, ਰਹਾਉ ਆਪ ਸਰਾਪ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲਗੇ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵ ਧਾਤ ਹੈ ਆਪੇ, ਆਪ ਬੁਝਾਏ ਆਪੇ ਜਾਪੇ, ਆਪੇ ਸਤਿਗੁਰੂ ਸ਼ਬਦ ਹੈ ਆਪੇ, ਨਾਨਕ ਆਪ ਸੁਣਾਏ ਆਪੇ, ਬਿਲਾਵਲ ਮਹੱਲਾ

ਸਮਾਨਾ, ਸਤਿਗੁਰ ਪਰਚੇ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰੂ ਪਾਏ, ਆਂਦਿਨ ਲਾਗੇ ਸਹਿਜ ਧਿਆਨਾ ਰਹਾ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ,

ਸੋ ਸਤਿਗੁਰ ਮਹੇ ਸਮਾਨਾ। ਇਹ ਬਾਣੀ ਜੋ ਜੀ ਹੋ ਜਾਣੇ ਤਿਸ ਅੰਤਰ ਰਵੇ ਹਰ ਨਾਮਾ ਰਹਾਉ। ਚੌਹ ਜੁਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ। ਕਲ ਮੈਂ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਨਾ ਗੁਰਮੁਖ ਜਿੰਨੀ ਧਿਆਇਆ ਹਰ ਹਰ ਜਗ ਤੇ ਪੂਰੇ ਪ੍ਰਵਾਨਾ। ਕਹਿਤ ਨਾਨਕ ਸੱਚੇ ਸਿਉਂ ਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ। ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ। ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ। ਹਉ ਤਿਨ ਬਲਿਹਾਰੇ ਜਿਨ ਹਰ ਮਨ ਵਸਾਏ ਹਰ ਜਨ ਕਉ ਮਿਲਿਆ ਸੁਖ ਪਾਈਏ। ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਸਦਾ ਰੰਗ ਰਾਤੇ ਤੇਰੇ ਚਾਏ। ਹਰ ਜਿਉ ਆਵਸੇ ਮਨ ਆਏ ਆਪੇ ਸੋਭਾ ਸਦ ਹੀ ਪਾਏ। ਗੁਰਮੁਖ ਮੇਲੇ ਮੇਲ ਮਿਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ। ਨਿਜ ਕਰ ਵਾਸਾ ਹਰ ਗੁਣ ਗਾਏ ਰੰਗ ਚਲੂਲੇ ਹਰ ਰਸ ਭਾਏ। ਇਹ ਰੰਗ ਕਦੇ ਨਾ ਉਤਰੇ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ। ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਸੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ। ਨਾਨਕ ਨਾਮ ਦੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ। ਹਉਮੈ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ।

ਪਾਈ। ਪੁਰ ਗੁਰ ਤੇ ਸ਼ਬਦ ਬੁਝਾਈ, ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨ ਮਰੇ ਨ ਜਮ ਪੇਖੈ, ਕਰ ਹੀ ਮੈਂ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ, ਸਦ ਹੀ ਲਾਗਾ ਸਹਿਜ ਧਿਆਨ, ਅੰਦਨ ਗਾਵੈ ਏਕੋ ਨਾਮ, ਇਸ ਯੁਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ,

ਵਾਜੇ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਬਸਨਾ ਰਹਾਓ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰੱਖ ਲੇਵੋ ਜਨ ਆਪਣਾ ਜਿਉਂ ਪ੍ਰਹਲਾਦ ਹਰ ਨਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਿਤ ਕਹੀਏ ਹਰ ਕੀਏ ਪਤਿਤ ਪਵੰਨਾ ਉਹ ਢੋਵੈ ਢੋਰ ਹਾਥ ਚਮ ਚਮਰੈ ਹਰ ਉਦਰੇ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਪਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਦਸੰਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲਿਵੋ।

ਕਿਉਂ ਪਾਈਏ ਉਪਦੇਸ਼ ਜਨ ਕਰ ਹੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀ ਹੋ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤੋ ਚਾਖ ਦਿਖੋ ਗੁਰਮਤ ਹਰ ਰਸ ਮਿੱਠਾ ਲਾਗਾ ਤਿੰਨ ਬਿਸਰੇ ਸਭ ਬਿਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਬੈਸਕੂ ਜਾਪੇ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ

0: ਹੋਵੈਨੀ। ਆਪਣਾ ਭਲਾ ਸਭ ਕੋਈ ਬਾਛੈ, ਸੋ ਕਰੇ ਜੇ ਮੇਰੇ ਚੇਤਨਾ ਚਿਤੈਨੀ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਅੰਨ ਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਨੀ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜਾਣਤ ਤੂੰ ਪੁਰਖ ਜਨਤੈਨੀ। ਜਨ ਨਾਨਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਬਿਲਾਵਲ ਮਹੱਲਾ ਚੌਥਾ। ਆਨੰਦ ਮੂਲ ਤੇ ਆਇਓ ਪੁਰਖੋਤਮ, ਅੰਨ ਦਿਨ ਆਨੰਦ ਆਨੰਦੇ। ਧਰਮ ਰਾਜ ਕੀ ਕਾਣ ਚੁਕਾਈ, ਸਭ ਚੁੱਕੇ ਜਮ ਕੇ ਛੰਦੇ। ਜਪ ਮਨ ਹਰ ਹਰ ਨਾਮ ਗੋਬਿੰਦੇ, ਬੜ ਭਾਗੀ ਗੁਰੂ ਸਤਿਗੁਰ ਪਾਇਆ। ਗੁਣ ਗਾਏ ਪਰਮਾਨੰਦੇ, ਰਹਾਉ ਸਾਕਤ ਮੂੜ ਮਾਇਆ ਕੇ ਬਦਿਕ। ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਦ ਕਿਰਤ ਕੇ ਬਾਧੇ। ਜੋ ਤੇਲੀ ਬਲਦ ਭਵੰਦੇ, ਗੁਰਖ ਸੇਵ ਲਗੇ ਸੇ ਉਦਰੇ। ਬੜਭਾਗੀ ਸੇਵ ਕਰੰਦੇ, ਜਿਨ ਹਰ ਜਪਿਆ ਤਿਨ ਫਲ ਪਾਇਆ। ਸਭ ਟੂਟੇ ਮਾਇਆ ਫੰਦੇ, ਆਪੇ ਠਾਕੁਰ ਆਪੇ ਸੇਵਕ।
1: ਵਾਹਿਗੁਰੂ ਸਾਹਿਬ ਜੀ ਸਤਨਾਮ।
0: ਜਨ ਨਾਨਕ ਆਪੇ ਆਪ ਸਭ ਬੰਦੇ, ਜੋ ਰਾਖੇ ਤਿਵੇ
1: ਰਾਧੇ। ਵਾਹਿਗੁਰੂ ਸਾਹਿਬ ਜੀ ਧਰ ਜੀ ਅੜਿਕ ਟੇਕ, ਤੂੰ ਲਾਹੇ ਵਡਾਣੀ ਆਸ। ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ। ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ। ਮੈਂ ਮੂਰਖੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਤੇ ਫਿਰ ਗਰਵਾਸ ਨ ਭਰਿਆ ਵੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਿਲਾ ਪੰਜਵਾਂ, ਹਰ ਹਰ ਚਰਨ ਹਿਰਦੈ ਔਰ ਧਾਰੇ। ਸਿਮਰ ਸੁਆਮੀ ਸਤਿਗੁਰੂ ਆਪਣਾ, ਕਾਰ ਸਫਲ ਹਮਾਰੇ ਰਹਾ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰ ਤਤ ਵਿਚਾਰੇ। ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ। ਜੋ ਜਨ ਪਾਰ ਆਪਣੇ ਕੀਨੇ, ਦਿਨ ਕਾ ਬਹੁਰ ਕਛ ਨ ਵਿਚਾਰੇ। ਨਾਮ ਰਤਨ ਸੁਣ

ਤਿਨਕਾ ਬਹੁਰ ਕਛ ਨਾ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਰਦਾਰ ਇੰਦਰਪਾਲ ਸਿੰਘ ਜੀ ਗੰਭੀਰ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਆਤਮਿਕ ਸ਼ਾਂਤੀ ਵਾਸਤੇ ਜੋ

ਸਹਿਜ ਪਾਠ ਪਿਛਲੇ ਚ ਆਰੰਭ ਸਨ ਉਹਨਾਂ ਦੀ ਸੰਪੂਰਨਤਾ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਚਾਰਨ ਕੀਤੇ ਆਖਰੀ ਸਲੋਕ ਸਰਵਣ ਕਰੀਏ ਸੰਪੂਰਨਤਾ ਦੀ ਬਾਣੀ ਆਪ ਜੀ ਸਰਵਣ ਕਰੋ ਜੀ ਸਤਿਗੁਰੂ ਜੀ ਜੀਵ ਆਤਮਾ ਨੂੰ ਆਪਣੇ ਚਰਨ ਕਮਲੇ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਬੇਨਤੀ ਹੈ ਆਪ ਜੀ ਗੁਰਦੁਆਰਾ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰ ਹੋਵੋ ਤਾਂ ਕਿ ਜੋ ਸਾਹਿਬ ਪਾਠ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੰਪੂਰਨਤਾ ਸਲੋਕ ਮਹਲਾਨੋਮਾ ਦੇ ਰਾਹੀਂ ਆਪਾਂ ਕਰ ਸਕੀਏ ਆਓ ਸਾਰੇ ਉਚਾਰਨ ਗੁਰੂ ਸਾਹਿਬ ਜੀ ਉਚਾਰਨ ਕੀਤੀ ਬਾਣੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਚਾਰਨ ਕੀਤੇ ਬਚਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨੌਮਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ ਕੋਹ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ ਬਿਖਿਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੇ ਫਾਸ ਤਰਨਾ ਇਉਂ ਕਰ ਨਾ ਪੋ ਇਉਂ ਹੀ ਗਿਓ ਲਿਓ ਜਰਾ ਤਨ ਜੀਤ ਕੋ ਨਾਨਕ ਭਜ ਹਰ ਮਨਾ ਓਦ ਜਾਤ ਹੈ ਬੀਤ ਵਿਰਧ ਪਿਓ ਸੂਜੈ ਨਹੀਂ

ਜਿਨ ਆਪਣੀ ਕਰਮਾਨ। ਇਨ ਮੈਂ ਕੱਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤ ਉਧਾਰਨ ਪੈ ਹਰਨ, ਹਰ ਅਨਾਥ ਕੇ ਨਾਥ। ਕੋ ਨਾਨਕ ਤੇ ਜਾਣੀਐ ਸਦਾ।

ਕਹੋ ਨਾਨਕ ਸੁਨ ਰੇ ਮਨਾ ਔਧ ਕਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਕੋ ਨਾਨਕ ਤੇ ਭਜ ਮਨਾ ਭੋਗ ਨਿਧ ਉਤਰੇ ਪਾਰ ਸੁਖ ਦੁਖ ਜੇ

ਨਾਨਕ ਏ ਬਿਦ ਹਰ ਭਜੋ, ਇਕ ਮਨ ਹੋਏ ਇਕ ਚਿੱਤ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਤਰੈ ਗੁਮਾਨ। ਨਾਨਕ ਨੇ ਫਲ ਜਾਤ ਤੇ ਜਿਉ ਕੂੰਚਰ ਇਸ਼ਨਾਨ। ਸਿਰ ਕੰਪਿਓ ਪਗ ਡਗ ਮਗੇ,

ਮਹਿਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੂ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਭ ਸੇ ਆਧਾਰੂ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਦਾਰੂ, ਇਹ ਵਸਤ ਅਜੀ ਨਹਿ ਜਾਈ, ਨਿਤ ਨਿਤ

ਵਾਹਿਗੁਰੂ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਜ ਬਰੰਗਨ ਸੰਗ ਅਲਾਪੇ ਅੱਠੋ ਨੰਦਨ ਪ੍ਰਥਮ ਰਾਗ ਭੈਰੋ ਵਹਿ ਕਰੀ ਪੰਚ ਰਾਗਨੀ ਸੰਗ ਉਚਰੇ ਪ੍ਰਥਮ ਭੈਰਵੀ ਬਲਾਵਲੀ ਪੁਨਿਆ ਕੀ ਗਾਵੇ ਵੰਗਲੇ ਪੁਨ ਅਸਲੇ ਕੀ ਪੇਈ ਵਾਰੀ ਏ ਭੈਰੋ ਕੀ ਪੰਚੋ ਨਾਰੀ

ਗਾਇਨ ਪਾਤਰ ਦੁਤੀਆ ਮਾਲਕੋ ਸਕ ਅਲਾਪੇ ਸੰਗ ਰਾਗਨੀ ਪੰਚੋ ਥਾਪੇ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹਤ ਉਚਾਰੀ ਧਨਾਸਰੀਏ ਪੰਚੋ ਗਾਈ ਮਾਲ ਰਾਗ ਕੋਸਕ ਸੰਗ ਲਾਈ ਮਾਰੂ ਮਸਤੰਗ ਮੇਵਾਰਾ ਪਰਬਲ ਚੰਡ ਕੋਸਕ ਉਬਾਰਾ ਖੋਕਟ ਓ ਭੂਰਾ ਨੰਦ ਗਾਏ ਆਸ਼ਟ ਮਾਲ ਕੋਸਕ ਸੰਗ ਲਾਏ ਹੁਣ ਆਇਓ ਹੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾਵੀ ਤੇ ਲੰਗੀ ਦੇਵ ਕਰਿਆਈ ਬਸੰਤੀ ਸੰਧੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪੰਚ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦ ਬਿੰਬ ਮੰਗਲਨ ਸੁਹਾਏ ਸਰਸ ਬਾਨ ਉਹ ਆਹੇ ਬਨੋਦਾ ਗਾਵੇ ਸਰਸ ਬਸੰਤ ਕਮੋਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਓ

ਸਤਿਗੁਰੂ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰ ਆਪ ਰੱਖਿਆ ਕੋਈ ਕਰ ਵਕੀਲੀ ਨਿਵੈ ਨਾਹੀ ਫਿਰ ਸਤਿਗੁਰ ਆ

ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਉ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਨਜ਼ਰ ਜੁੜ ਬੈਠੀ ਸਾਧ ਸੰਗਤ ਜੀ ਸਾਰੇ ਹੀ, ਸਰਦਾਰ ਇੰਦਰਪਾਲ ਸਿੰਘ ਜੀ ਗੰਭੀਰ, ਜਿਨ੍ਹਾਂ ਨੂੰ ਪਰਮੇਸ਼ਰ ਜੀ ਨੇ, ਵਾਹਿਗੁਰੂ ਜੀ ਨੇ ਜਿੰਨੀ ਉਮਰ ਦਿੱਤੀ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆ ਅਕਾਲ ਚਲਾਣਾ ਕਰ ਗਏ, ਉਹਨਾਂ ਦੇ ਨਿਮਿੱਤ ਉਹਨਾਂ ਦੇ ਪੰਜ ਭੂਤਕ ਸਰੀਰ ਸੰਸਕਾਰ ਤੋਂ ਉਪਰੰਤ ਪਰਿਵਾਰ ਵੱਲੋਂ, ਸੰਗਤਾਂ ਮਿੱਤਰਾਂ ਪਰਿਵਾਰਾਂ ਵੱਲੋਂ ਗੁਰੂ ਮਹਾਰਾਜ ਦੇ ਹਜ਼ੂਰ 'ਚ ਬੈਠ ਕੇ ਉਹਨਾਂ ਦੇ ਨਿਮਿੱਤ, ਉਹਨਾਂ ਦੀ ਆਤਮਿਕ ਸ਼ਾਂਤੀ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾ ਹੋਈਆਂ ਹਨ। ਆਪ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਸਲੋਕ ਸਰਵਣ ਕੀਤੇ ਹਨ, ਜੋ ਉਪਰੰਤ ਬਾਣੀ ਪੜ੍ਹੀ ਗਈ ਹੈ, ਰਾਮ ਕਲੀ ਸੱਦ। ਇਹ ਬਾਣੀ ਭਗਤ ਭਾਈ ਸੁੰਦਰ ਜੀ ਦੀ ਬਾਣੀ ਹੈ, ਤਿੰਨ ਗੁਰਸਿੱਖਾਂ ਦੀ ਬਾਣੀ ਹੈ, ਭਾਈ ਸੱਤਾ ਬਲਵੰਡਾ ਜੀ, ਤੀਸਰੇ ਭਾਈ ਸੁੰਦਰ ਜੀ, ਚੌਥਾ ਕਈ ਮੰਨਦੇ ਨੇ ਭਾਈ ਮਰਦਾਨਾ ਜੀ ਦੀ ਬਾਣੀ, ਪਰ ਉਹ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਸਲੋਕ ਉਚਾਰਨ ਕੀਤੇ। ਭਾਈ ਸੁੰਦਰ ਜੀ ਨੇ ਜੋ ਬਾਣੀ ਅਗਰ ਆਪ ਜੀ ਨੇ ਧਿਆਨ ਨਾਲ ਸਰਵਣ ਕੀਤੀ ਹੋਵੇਗੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗਦੇ ਹਨ, ਇਹਦਾ ਸਾਰਾ ਵੇਰਵਾ ਇਤਿਹਾਸ ਵਿੱਚ ਵਰਣਨ ਕੀਤਾ ਗਿਆ ਹੈ। ਗੁਰੂ ਰਾਮਦਾਸ ਸੋਢੀ ਤਿਲਕ ਦੀਆ ਗੁਰੂ ਸ਼ਬਦ ਸੱਚ ਨਿਸ਼ਾਨ ਜੀਓ, ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੁਰਗੱਦੀ ਦਿੱਤੀ ਜਾਂਦੀ ਹੈ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਵੱਲੋਂ, ਅਤੇ ਸਤਿਗੁਰੂ ਜੀ ਨੇ ਇਸ ਵਿੱਚ ਖਾਸ ਉਪਦੇਸ਼ ਸਿੱਖਾਂ ਨੂੰ ਸਾਨੂੰ ਬਖਸ਼ਿਸ਼ ਕਰਕੇ ਸਮਝਾਇਆ ਹੈ। ਗੁਰੂ ਮਹਾਰਾਜ ਜੀ ਨੇ ਸਾਰਾ ਪਰਿਵਾਰ ਸੱਦਿਆ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਹੁਕਮ ਕੀਤਾ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੋਲ ਨਾ ਪਾਇਆ, ਮੇਰੇ ਪਿੱਛੇ ਜਾਣ ਤੋਂ ਰੋਣਾ ਨਹੀਂ ਹੈ, ਕਿਉਂਕਿ ਰੋਣਾ ਤਾਂ ਨਹੀਂ ਹੈ ਜਿਸ ਮਨੁੱਖ ਨੂੰ ਦਰਗਾਹ ਵਿੱਚ ਬਖਸ਼ਾਂ ਮਿਲੀਆਂ ਹਨ, ਇੱਜ਼ਤ ਪ੍ਰਾਪਤ ਹੋਣੀ ਹੈ, ਉਹਦੇ ਵਾਸਤੇ ਰੋਈਦਾ ਨਹੀਂ ਹੈ, ਫਿਰ ਇਸ ਕਰਕੇ ਮੇਰੇ ਜਾਣ ਤੋਂ ਪਿੱਛੇ ਰੋਣਾ ਨਹੀਂ ਹੈ, ਕੀ ਕਰਨਾ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਜੋ ਅਸੀਂ ਸਾਰੇ ਇਸ ਹੁਕਮ ਨੂੰ ਸਦੀਆਂ ਤੋਂ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਫਾਲੋ ਕਰਦੇ ਆ ਰਹੇ ਹਾਂ। ਜਦੋਂ ਵੀ ਪੁਰਾਣੀ ਚੜ੍ਹਾਈ ਕਰਦੇ ਹਨ, ਕੀਰਤਨ ਬਾਅਦ ਵਿੱਚ ਆਪਾਂ ਜ਼ਰੂਰ ਸਰਵਣ ਕਰਦੇ ਹਾਂ ਜਾਂ ਕਰਦੇ ਹਾਂ। ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਸੋਹਣੇ ਕੇਸ਼ਾਂ ਵਾਲੇ ਜੀ, ਗੋਪਾਲ ਗੋ ਧਰਤੀ ਪਾਲ ਪਾਲਕ ਧਰਤੀ ਦੇ ਪਾਲਕ, ਵਾਹਿਗੁਰੂ ਜੀ ਦੇ ਪੰਡਿਤ, ਗੁਰਸਿੱਖਾਂ ਨੂੰ ਸੱਦਿਓ, ਮੰਦਰ ਵਾਲੇ ਪੰਡਿਤ ਨੂੰ ਨਹੀਂ ਸੱਦਿਓ, ਉਹਨਾਂ ਗੁਰਸਿੱਖਾਂ ਨੂੰ ਸੱਦਿਓ ਜਿਹੜੇ ਪੰਡਿਤ ਹਨ, ਜੋ ਸੋ ਪੰਡਿਤ ਜੋ ਮਨ ਪ੍ਰਭੂ ਦੇ ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਉਸ ਪੰਡਿਤ ਕੇ ਉਪਦੇਸ਼ ਜਗ ਜੀਵ, ਐਸੇ ਗੁਰਸਿੱਖਾਂ ਨੂੰ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀ, ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਪੜ੍ਹ ਕੇ ਸੁਣਾਉਣ, ਤਾਂ ਜੋ ਸਾਡਾ ਜੋ ਜੀਵਾਤਮਾ ਨੂੰ ਜੋ ਵਿਛੋੜਾ ਪੈਦਾ ਦੁੱਖ ਘਟੇ। ਆਓ ਜੀ ਅਗਲਾ ਸ਼ਬਦ ਅਸੀਂ ਸਾਰੰਗ ਰਾਹ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਸਲੋਕ ਗਾਇਨ ਕੀਤੇ ਹਨ, ਜਗ ਰਚਨਾ ਸਭ

ਇੱਥੇ ਨਹੀਂ ਰਹਿੰਦੀ। ਇਸ ਤਰ੍ਹਾਂ ਦੀ ਜਗ ਰਚਨਾ ਹੈ। ਜਿਸ ਤਰ੍ਹਾਂ ਬੁਲਬੁਲਾ ਪੈਦਾ ਹੁੰਦਾ ਹੈ, ਸਕਿੰਟਾਂ ਵਿੱਚ ਨਾਸ ਹੋ ਜਾਂਦਾ, ਐਸੀ ਜਗ ਰਚਨਾ ਹੈ। ਜੈਸੇ ਜਲ ਤੇ ਬੁਦਬੁਦਾ ਉਪਜੇ ਬਿਨ ਸੇ ਨੀਤ, ਜਗ ਰਚਨਾ ਤੈਸੇ ਰਚੀ ਕਾਨਾ ਨੂੰ ਸੁਮੀਤ, ਜਿਉ ਸੁਪਨਾ ਅਰਪੇਖਣਾ ਤੈਸੇ ਜਗ ਕੋ ਜਾਣ। ਇਸ ਤਰ੍ਹਾਂ ਦਾ ਜਗ ਰਚਨਾ ਹੈ, ਐਸਾ ਦਾ ਜਗ ਹੈ ਜਿਵੇਂ ਸੁਪਨਾ ਦੇਖੀਦਾ ਹੈ ਪਰ ਸੱਚ ਨਹੀਂ ਹੈ। ਆਓ ਜੀ, ਪਰਿਵਾਰ ਨੂੰ ਹੁਕਮ ਹੋਇਆ ਹੈ, ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕਹਿ ਸੰਗ ਰਹਿਤੇ, ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ। ਮੈਂ ਬੇਨਤੀ ਕਰਾਂ, ਅਗਰ ਆਪ ਜੀ ਦੇ ਆਪ ਜੀ ਇਸਦੇ ਅਰਥ ਪੜ੍ਹੋ, ਇਸਦਾ ਕੋਈ ਸੰਬੰਧ ਨਹੀਂ ਹੈ ਜੀਵਾਤਮਾ ਦਾ ਇੱਥੋਂ ਜਾਣ ਦਾ। ਇਹ ਬਾਬਾ ਬੋਲਤੇ ਤੇ ਕਹਾ ਗਏ, ਜਿਹੜੇ ਸਾਡੇ ਅੰਦਰ ਇਹ ਮਾਇਆ ਦੇ ਜੋ ਫੁਰਨੇ ਸਨ, ਸਾਨੂੰ ਤੰਗ ਕਰਦੇ ਸਨ, ਹੁਣ ਕਿੱਥੇ ਗਏ? ਸਿਮਰਨ ਦੀ ਬਰਕਤ ਨਾਲ ਉਹ ਭੱਜ ਗਏ। ਇਹਦਾ ਅਰਥ ਇਹ ਹੈ, ਪਰ ਫਿਰ ਵੀ ਸੰਗਤ ਗੁਰੂ ਰੂਪ ਹੈ, ਆਪ ਜੀ ਦਾ ਹੁਕਮ ਹੈ ਜੀ, ਅਸੀਂ ਸਾਰੇ ਸ਼ਬਦਾਂ ਹੀ ਚੁਣਨਾ ਕਰੀਏ। ਬਾਬਾ ਬੋਲਤੇ ਤੇ ਕਹਾ ਗਏ, ਸੁਰਤ ਮਾਹੇ ਜੋ ਨਿਰਤੇ ਕਰਤੇ, ਜਿਹੜੀ ਸੁਰਤ ਵਿੱਚ ਇਹ ਮਾਇਆ ਦੇ ਚੱਲਦੇ ਸਨ, ਕਥਾ ਵਾਰਤਾ ਕਰਦੇ ਸਨ, ਉਹ ਸਿਮਰਨ ਦੀ ਬਰਕਤ ਨਾਲ ਹੁਣ ਚਲੇ ਗਏ। ਐਸਾ ਇਹਦੇ ਅਰਥ ਹਨ। ਜੀਵਾਤਮਾ ਦੇ ਜਾਣ ਦਾ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਆਓ ਅਖੀਰ ਦੇ ਵਿੱਚ ਆਪਾਂ ਮੇਰੇ ਸ਼ਬਦ ਪੜ੍ਹਾਂਗੇ। ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ, ਪਰ ਇਹ ਜੋ ਹੁਕਮ ਹੋਇਆ ਹੈ

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਈ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨਗਾ ਸਦਗਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਹਾ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੰਗਤ ਵੱਲੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਜਿਹਾ ਚਿਰੀ ਲਿਖਿਆ ਅਤੇ ਆਹ ਹੁਕਮ ਕਮਾਏ ਕੱਲਿਆ ਵੇ ਨਾਨਕਾ ਸੱਦੀ ਉੱਠੀ ਜੈ ਮਾਮਕ ਅਨੁਸਾਰ ਦਰਕ ਸੇਵਕ ਸਰਦਾਰ ਇੰਦਰਪਾਲ ਸਿੰਘ ਗੰਭੀਰ ਸਤਿਗੁਰੂ ਜੀ ਜਿੰਨੀ ਆਪ ਜੀ ਨੇ ਇਹਨਾਂ ਨੂੰ ਆਯੂ ਬਖਸ਼ੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹਾਂ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਸੂ ਪਰਿਵਾਰ ਨੂੰ ਸੰਗਤ ਵੱਲੋਂ ਉਹਨਾਂ ਦੇ ਪੰਜ ਭੂਤਕ ਸਰੀਰ ਸੰਸਕਾਰ ਤੋਂ ਉਪਰੰਤ ਆਪ ਦੇ ਚਰਨਾਂ 'ਚ ਪਹੁੰਚ ਗਏ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾ ਹੋਈਆਂ ਸਦ ਬਾਣੀ ਦੇ ਪਾਠ ਹੋਏ ਸ਼ਬਦ ਕੀਰਤਨ ਛੇ ਪੂਰਨ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੁਗਾ ਵਾਸੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਮਸ਼ ਕਿਰਪਾ ਕਰਨੀ ਸੰਗਤ ਵੱਲੋਂ ਅਰਦਾਸ ਬੇਨਤੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਵੱਲੋਂ ਇਸ ਸੰਬੰਧ ਆਪ ਜੀ ਸੁਣਨ ਵਾਲੇ ਭੇਟ ਕਰਦੇ ਅੰਗੀਕਾਰ ਕਰਨੇ ਗੁਰਦੁਆਰਾ ਸਾਹਿਬ ਵਾਸਤੇ ਬਸਤਰਾਂ ਦੀ ਸੇਵਾਵਾਂ ਕਰਦੇ ਹਨ ਸੇਵਾਵਾਂ ਗੁਰਮਤਿ ਸਾਹਿਬ ਥਾਂ ਪਾਵਣੀਆਂ ਦੇਖ ਸਜ ਕੇ ਪਰਿਵਾਰ ਨੂੰ ਹਾਜ਼ਰ ਦਰ 'ਤੇ ਪਰਿਵਾਰ ਨੂੰ ਪਰਿਵਾਰ ਨੇ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੱਲ ਦਾਤਾਂ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸਦਬਾਣੀ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ

मिट न सके कोई सो कहो टल गुर सेविए एहन सहज सुभाई।

0: ਭਰ ਮਤ ਤੇ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸਿੰਘ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਰ ਕਰਦਿਆਂ ਸਤਿਕਾਰਯੋਗ ਸਰਦਾਰ ਇੰਦਰਪਾਲ ਸਿੰਘ ਜੀ ਗੰਭੀਰ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ ਸੰਸਾਰਿਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਉਹਨਾਂ ਦੇ ਪੰਜ ਭੌਤਿਕ ਸੀ ਨੂੰ ਅੰਤਮ ਸੰਸਕਾਰ ਤੋਂ ਉਪਰੰਤ ਸੇਵਕ ਪਰਿਵਾਰ ਵੱਲੋਂ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਹਿਜ ਪਾਠ ਆਰੰਭ ਕਰਵਾਏ ਸਨ। ਸਤਿਗੁਰੂ ਦੀ ਮਿਹਰ ਸਦਕਾ ਸੰਪੂਰਨਤਾ ਹੋਈ, ਉਪਰੰਤ ਦੀਵਾਨ ਸਜੇ, ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਹੋਏ, ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਵਿਛੜੀ ਆਤਮਾ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਕੜਾਹ ਪ੍ਰਸ਼ਾਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਵਿਚਾਰੀਆ ਸ੍ਰੀ ਚਰਨ ਗੜੀ ਫਿਰ ਸੰਗ ਸੰਗੁਤੀ ਰਾਮ ਗੁਰ ਕੇ ਪਾਏ ਚਲੋ ਸੱਚ ਸੰਗੁਤੀ ਰਾਮ ਧੰਨ ਸਾਚ ਸੰਗੁਤੀ ਹਰ ਸੰਗ ਸੋਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰੈਮ ਕਰੀ ਨਾਚ ਸਿਸਰੈ ਸਾਸ ਸਾਸ ਨਿਰੰਜਨੋ ਸੋ ਜਗਤ ਸਬਦ ਜੋਤ ਜਗਾਏ ਦੀਪਕ ਨਾਨਕਾ ਪਾ ਪੰਜਰੋ ਜੋਤ ਸਬਾਈ ਅੜੀਏ।

ਝੁਕਾਈਐ ਦਰ ਜਾਏ ਦਰਸ਼ਨ ਕਰੀ ਪਾਣੇ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕ ਹੋਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸੱਚ ਬਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਵਨਾਸੀ ਰਾਮ ਅਭਿਗਤੋ ਹਰ ਨਾਥ ਨਾਥੈ ਤਿਸੇ ਪਾਵੇ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀ ਅੰਦਰ ਤੂੰ ਜੀਐ ਅਵਰ ਮੈਂ ਅਵਰ ਗਿਆਨ ਧਿਆਨ ਪੂਜਾ ਹਰ ਨਾਮ ਅੰਤਰ ਮਾ ਵਸ ਰਹੇ ਭੇਖ ਪਵਨੀ ਹਠ ਨਾ ਜਾਣਾ ਨਾਨਕਾ ਸੱਚ ਗਹੇ ਪਿੰਨੜੀ ਰਹਿਣ ਪਲੀ ਦਿਨ ਸੁਹਾਈ ਰਾਮ ਨਿਜ ਕਰ ਸੁਤੀੜੀਏ ਧਰਮ ਜਗਾਏ ਰਾਮ ਹਾ ਨਵ ਹਾਣ ਨਵ ਤਨ ਸਭ ਸਾ ਜਾਗੀ ਆਪਣੇ ਪਿਰ ਭਾਣੀਆ ਤਜ ਕੂੜ ਕਪਟ ਸੁਭਾਉ ਦੂਜਾ ਚੱਕਰ ਲੋਕ ਚੱਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸ਼ਾਣੀਆਂ ਕਰ ਜੋੜ ਨਾਨਕ ਸਾ

ਮਾਣਾ ਰਾਮ ਬੜ ਭਾਗਿਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੈ ਸੋ ਕਰੇ ਹਰ ਰੰਗ ਹਰ ਜਾਪੈ ਹਰ ਰਾਪੈ ਰਾਮ ਜੇ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤਰਾਪੈ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਮੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਣੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ

ਮਗਰ ਪੂਰੇ ਹਰ ਮੇਲਿਆ ਹਰ ਰਸ ਹਗਾਈ ਰਾਮ ਜਨ ਨਾਨਕ ਨਾਮ ਵਿਕਸਿਆ ਹਰ ਹਰ ਲਿਵਲਾਈ ਰਾਮ ਹਮ ਮੂਰਖ ਮੁਗਦ ਮਿਲਾਇਆ ਹਰ ਕਿਰਪਾ ਤਾਰੀ ਰਾਮ ਧੰਨ ਧੰਨ ਗੁਰੂ ਸਾਹਿਬ ਆਸ ਹੈ ਜਿਨ ਹੋਮੈ ਮਾਰੀ ਰਾਮ ਜਿਨ ਵਡਭਾਗੀਆਂ ਵਡਭਾਗ ਹੈ ਹਰ

ਅਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੈ ਕਬ ਮਿਲੀਏ ਪੂਰਨ ਪਤੇ ਸਹਿਜੇ ਸਮਾਈਏ ਗੋਬਿੰਦ ਪਾਈਏ ਦੇਹੋ ਸਖੀਏ ਮੋਹੇ ਮਤੇ ਦਿਨ ਰਹਿਣ ਢਾਡੀ ਕਰੋ ਸੇਵਾ ਪ੍ਰਭ ਕਵਨ ਜੁਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਿਹੋ ਮੋਹੇ ਲੜ ਲਾਇਆ।

ਪ੍ਰਭ ਧਿਆਏ ਬਣਿਆ ਚਰਜ ਜਾਂਝੀਆ ਮਿਲ ਇਕੱਤਰ ਹੋਏ ਸਹਿਜ ਟੋਏ ਮਨ ਪ੍ਰੀਤ ਉਪਜੀ ਵਾਂਝੀਆ ਮਿਲ ਜੋਤੀ ਜੋਤ ਓਤ ਪੋਤੀ ਹਰਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ।

ਚਰਨ ਲਾਗੀ ਸਹਿਜ ਜਾਗੀ ਸਗਲੀ ਛਾਂ ਪੁੰਨੀਆਂ ਮੇਰੀ ਆਸ ਪੂਰੀ ਸੰਤ ਤੂਰੀ ਹਰ ਮਿਲੇ ਸਵਾਮੀ ਸੰਤ ਸੰਗ ਲਿਵ ਲਾਗੀ ਮੇਰੀ ਆਸ ਪੂਰੀ ਸੰਤ ਤੂਰੀ ਮਿਲ ਮਿਲ ਸਹਰ ਹਰ ਮਿਲੇ ਕੰਤ ਵਿਛੁੰਨਿਆ ਆਨੰਦ ਅਨੰਦਨ ਵਜੇ ਵਾਜੇ ਅਮ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸਵਾਮੀ ਸੰਤ ਅਨਹਦ ਬਚਿਤਰਾ ਬਿਨਵੰਤ ਨਾਨਕ ਸਰਨ ਸਵਾਮੀ ਸੰਤ ਸੰਗ ਲਿਵ ਲਾਗੀ ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ

सुख करे रे कोई न जाने उचित

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ। ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚੇਤ ਆਮਨ ਗਾ ਸਦਕਾ ਸਰਬ ਸੁਖ ਵਹਿ ਜਾ ਜਾ ਖਾਲਸਾ ਜੀ ਸਾਹਿਬ ਤਾ ਤਰ ਸ਼ਹਿ ਰਿਆਇਤ ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਤੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ। ਹਫ਼ਤਾ ਵਾਰੀ ਸਤਿਗੁਰੂ ਜੀ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਦੀਵਾਨ ਸਜਾਏ ਗਏ ਸਜਦਵਾਨਾਂ 'ਚ ਆਪ ਜੀ ਪਿੱਤਰ ਬਾਣੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਚੌਬੀ ਸਾਹਿਬ ਦੇ ਪਾਠ ਹੋਏ ਸ਼ਬਦ ਕੀਰਤਨ ਹੋਏ ਛੇ ਪੰਡਿਤ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੰਡਿਤ ਬਖਨੀ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਜੀ ਦੀਆਂ ਸੇਵਾਵਾਂ ਕੀਤੀਆਂ ਗਈ ਸਰਦਾਰ ਅਮਰਜੀਤ ਸਿੰਘ ਬੀਬੀ ਜਸਪਾਲ ਕੌਰ ਨੂੰ ਦੋਤਰੇ ਦੀ ਦਾਤ ਅਤੇ ਸਰਦਾਰ ਇੰਦਰਪ੍ਰੀਤ ਸਿੰਘ ਬੀਬੀ ਸੁਖ ਅਮਰਪਾਲ ਕੌਰ ਨੂੰ ਬੱਚਾ ਕਮਲ ਕਰਤਾਰ ਸਿੰਘ ਬੱਚੇ ਦੀ ਬਖਸ਼ਿਸ਼ ਕੀਤੀ ਹੈ। ਦਿੱਤੀ ਦਾਤਾਂ ਸ਼ੁਕਰਾਨਾ ਕਰਦਿਆਂ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਕੀਰਤਨ ਦੀ ਸੇਵਾ ਲਈ ਗਈ ਸਤਿਗੁਰੂ ਕਿਰਪਾ ਕਰਨੀ ਸੁਮ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਤਰਖਣਾ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਤਰਖਣਾ ਬੱਚੇ ਨੂੰ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀ ਕਲਾ ਦਾਤਾਂ ਬਖਸ਼ ਕੇ ਨਸੀਸ 'ਤੇ ਮਿਹਰ ਭਰਿਆ ਤਰਖਣਾ ਅਤੇ ਸਮੂਹ ਸੰਗਤਾਂ ਵੱਲੋਂ ਸੁਖਮਨੀ ਸਾਹਿਬ ਜੀ ਦੀ ਸੇਵਾ ਕਰਦਿਆਂ ਭਾਈ ਜਗਤਾਰ ਸਿੰਘ ਦੇਹਰੋਗਤਾ ਬਖਸ਼ਿਸ਼ ਕਰਨ ਵਾਸਤੇ ਸ਼ੁਕਰਾਨਾ ਕਰਦਿਆਂ ਹੋਇਆਂ ਸੁਖਮਨੀ ਸਾਹਿਬ ਦੀ ਸੇਵਾਵਾਂ ਪਰਿਵਾਰ ਨੂੰ ਸੰਗਤਾਂ ਵੱਲੋਂ ਕੀਤੀਆਂ ਗਈਆਂ ਕਿਰਪਾ ਕਰਨੀ ਸੰਗਤਾਂ ਵੱਲੋਂ ਬੇਨਤੀ ਭਾਈ ਜਗਤਾਰ ਸਿੰਘ ਸੰਪੂਰਨ ਦੇਹਰੋਗਤਾ ਬਖਸ਼ਣੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ ਸਤਿਗੁਰੂ ਜੀ ਸਮੂਹ ਪਰਿਵਾਰਾਂ ਵੱਲੋਂ ਇਸ ਸਮਾਂ ਆਪ ਜੀ ਨੂੰ ਸੋਨੇ ਰਵਾਲੇ ਭੇਟ ਕਰਦੇ ਨੇ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਚੌਪੀ ਸਾਹਿਬ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਮਖਸ਼ਵਲਾਈ ਸ੍ਰੀ ਮੁਖਬਾ

ਸਾਹਿਬ ਜੀ ਤੈਨ ਦੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤੇ ਸੁਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਪੂਰਾ ਪ੍ਰਭ ਆਰਾਧਿਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਦੋ ਪਰਿਵਾਰਾਂ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ। ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਪਹਿਲਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਅਤੇ ਸਰਦਾਰਨੀ ਜਸਪਾਲ ਕੌਰ ਨੂੰ ਦੋਹਤਰੇ ਦੀ ਦਾਤ ਬਖਸ਼ੀ ਗੁਰੂ ਸਾਹਿਬ ਜੀ ਨੇ। ਸਰਦਾਰ ਇੰਦਰਦੀਪ ਸਿੰਘ ਅਤੇ ਸਰਦਾਰਨੀ ਸੁਖ ਅਮਰ ਪਾਲ ਕੌਰ, ਉਹਨਾਂ ਨੂੰ ਭਜੰਗੀ ਦੀ ਦਾਤ ਦਿੱਤੀ ਹੈ ਮਹਾਰਾਜ ਨੇ। ਕਾਕਾ ਕਮਰ ਕਰਤਾਰ ਸਿੰਘ ਜੀ, ਅਰਦਾਸ ਕਰਦੇ ਕਿ ਮਹਾਰਾਜ ਇਸ ਬੱਚੇ ਨੂੰ ਉੱਚ ਵਿੱਦਿਆ, ਚੜ੍ਹਦੀ ਕਲਾ, ਗੁਰਸਿੱਖੀ ਜੀਵਨ, ਮਾਤਾ ਪਿਤਾ ਦਾ ਆਗਿਆਕਾਰੀ ਵੱਡਾ ਹੋ ਕੇ ਬਣੇ, ਤੰਦਰੁਸਤੀਆਂ ਬਖਸ਼ੇ ਮਹਾਰਾਜ, ਚੜ੍ਹਦੀ ਕਲਾ, ਅਤੇ ਇਸੇ ਤਰ੍ਹਾਂ ਦੂਸਰਾ ਸ੍ਰੀ ਸੁਖਮਨੀ ਸਾਹਿਬ ਜੋ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਜਿਹੜੇ ਪਿਛਲੇ ਦਿਨੀ ਕੁਛ ਸਮਾਂ ਸਿਹਤਕ ਤੌਰ 'ਤੇ ਠੀਕ ਨਹੀਂ ਸੀ, ਸਰੀਰਕ ਉਹਨਾਂ ਨੂੰ ਕਸ਼ਟ ਪਿਆ, ਮਹਾਰਾਜ ਨੇ ਕਿਰਪਾ ਕੀਤੀ ਅਤੇ ਉਹਨਾਂ ਨੇ ਮਹਾਰਾਜ ਦਾ ਸ਼ੁਕਰਾਨਾ ਕਰਾਉਣ ਵਾਸਤੇ ਸ੍ਰੀ ਸੁਖਮਨੀ ਸਾਹਿਬ ਦੀ ਜੋ ਬਾਣੀ ਪੜ੍ਹੀ ਹੈ, ਉਹਨਾਂ ਦੇ ਜੀਵਨ ਸਾਥੀ ਭੈਣ ਜੀ ਨਰਿੰਦਰ ਕੌਰ ਅਤੇ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਅਰਦਾਸ ਕਰਦੇ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ, ਚੜ੍ਹਦੀ ਕਲਾ ਅਤੇ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਨਿਭਾਉਣ ਦਾ ਬਲ ਬਖਸ਼ਣ। ਅਤੇ ਜੋ ਪਰਿਵਾਰ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਕਿਉਂਕਿ ਮਹਾਰਾਜ ਇਹ ਦਾਤਾਂ ਵੰਡਣ ਵਾਲਾ ਹੈ, ਸੋ ਚੰਗੇ ਪਰਿਵਾਰ ਜਿਹੜੇ ਆ ਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਗੁਰੂ ਦੇ ਜਸ ਗਾ ਕੇ ਬਾਣੀ ਗਾਇਨ ਕਰਕੇ ਗੁਰੂ ਦਾ ਸ਼ੁਕਰਾਨਾ ਕਰਦੇ ਆ। ਅਤੇ ਮਹਾਰਾਜ ਫਿਰ ਇਹਨਾਂ ਪਰਿਵਾਰਾਂ 'ਤੇ ਕਿਰਪਾ ਕਰਦੇ ਨੇ, ਇਹਨਾਂ ਨੂੰ ਗੁਰਸਿੱਖੀ ਅਤੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਦੇ ਆ, ਤਰੱਕੀਆਂ ਬਖਸ਼ਦੇ ਆ। ਸੋ ਮੈਂ ਦੋਹਾਂ ਹੀ ਪਰਿਵਾਰਾਂ ਦਾ ਧੰਨਵਾਦ ਕਰਦਾ। ਅਤੇ ਜੋ ਕਾਕਾ ਕਮਰ ਕਰਤਾਰ ਸਿੰਘ, ਮੈਂ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਗੁਰੂ ਘਰ ਦੀ ਬਖਸ਼ਿਸ਼, ਜੋ ਗੁਰੂ ਸਾਹਿਬ ਦੀ ਬਲੈਸਿੰਗ ਗੁਰੂ ਘਰ ਵੱਲੋਂ ਸਰੂਪ ਦੀ ਦਾਤ ਲੈ ਲੈਣ। ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮੌਨ, ਅਤੇ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਦਾ ਕਿ ਬੱਚੇ ਨੂੰ ਜੋ ਸਰੂਪ ਦੀ ਦਾਤ ਦੇਣ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਮਹਾਰਾਜ ਨੇ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੀਆਂ, ਉਹ ਵੀ ਸਰੂਪ ਦੀ ਦਾਤ ਲੈ ਲੈਣ। ਭਜੰਗੀ ਨੂੰ ਦੇਣਾ ਸੀ, ਆ ਜਾਓ।

ਆਪ ਨੂੰ ਵਧਾਈਆਂ ਮੁਬਾਰਕਾਂ ਇਹਦੇ ਨਾਨਾ ਨਾਨੀ ਨੂੰ ਸਰਦਾਰ ਅਮਰਜੀਤ ਸਿੰਘ ਜੀ ਅਤੇ ਸਰਦਾਰਨੀ ਜਸਪਾਲ ਕੌਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਹਨਾਂ ਦੇ ਰਿਸ਼ਤੇਦਾਰ ਆਈ ਹੋਈ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਮਹਾਰਾਜ ਇਸ ਬੱਚੇ ਨੂੰ ਚੜ੍ਹਦੀ ਕਲਾ ਅਤੇ ਵੱਡਾ ਹੋ ਕੇ ਮਹਾਰਾਜ ਦੇ ਗੁਰਸਿੱਖੀ ਜੀਵਨ ਅਤੇ ਨਾਲ ਹੀ ਉੱਚ ਵਿੱਦਿਆ ਮਹਾਰਾਜ ਬਖਸ਼ਣ ਸੋ ਆਓ ਗਿਆਨੀ ਜਗਤਾਰ ਸਿੰਘ ਹੁਣਾਂ ਨੂੰ ਵੀ ਮਹਾਰਾਜ ਦੀ ਬਲੈਸਿੰਗ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਖੁਸ਼ੀਆਂ ਵਿੱਚ ਆ ਕੇ ਸਾਂਝ ਪਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਿਵਾਰਾਂ ਵੱਲੋਂ ਧੰਨਵਾਦ ਹੋਰ ਪਿਆਰ ਬੜੇ ਪਿਆਰ ਦੇ ਨਾਲ ਆਪ ਸੰਗਤਾਂ ਲਈ ਲੰਗਰ ਪਾਣੀ ਜੋ ਤਿਆਰ ਹੈ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

മനമുഖ സ്വീകാരണജൻ ജാസന ജനമ സഭാരു ബിൻ ഹർ ഭക്തി സ്വീകാര

ਵਿੱਚ ਦੁੱਖ ਪਾਏ, ਜਿਨੀ ਸਤਿਗੁਰ ਸਿਉਂ ਚਿਤ ਲਾਇਆ ਸੋ ਕਾ ਖਾਲੀ ਕੋਈ ਨਾਹੇ। ਤਿੰਨ ਜਮ ਕੀ ਤਲਬ ਨਾ ਹੋਵੇ, ਨਾ ਹੋਏ ਦੁੱਖ ਸਹਾਹੇ, ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਹੇ। ਪੌੜੀ ਆਪ

ਪਪੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੁੜਕ ਸਤ ਲਾਇਨ ਮਨ ਮੁਖ ਵਿਗੁਤੀ ਮਨ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੇ ਪੁੰਨ ਹੈ ਦਿਨ ਬਾਤ ਸਪੀਤੀ ਨਾਨਕ ਨਾਮ ਧਿਆਈਐ ਸੱਚ ਸਿਫਤ ਸੁਨਾਈ ਲੋਕ ਮਾਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ ਗੁਰ ਦਿਖਿਆ ਘਰ ਦੇਵਣ ਜਾਹੇ ਇਸਤਰੀ ਪੁਰਖ ਹੈ ਖੱਟੀਐ ਪਾਓ ਪਾਵੇ ਆਵੋ ਪਾਵੇ ਜਾਓ ਸਾਸਤ ਬੇਦ ਨਾ ਮਾਨੇ ਕੋਈ ਆਪੋ ਆਪੇ ਪੂਜਾ ਹੋਏ ਕਾਜੀ ਹੋਏ ਕੇ ਬਹਿਨ ਆਏ ਫੇਰੇ ਤਸਬੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਤੁਰਕ ਮੰਤਰ ਕਨ ਹਿਰਦੇ ਸਮਾਹੇ ਲੋਕ ਮੁਹਾਵੇ ਚਾੜੀ ਖਾਹੇ ਚੌਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗਿਰਹੀ ਜਟਾਵੇ ਪੂਤ ਅੱਗੇ ਪਾਛੇ ਰੋਵੇ ਪੂਤ ਜੋਗ ਨਾ ਮਾਇਆ ਜੁਗਤ ਗਵਾਈ ਕੇਤ ਕਾਰਣ ਸਿਰ ਛਾਈ ਪਾਈ ਨਾਨਕ ਕਲ ਕਾ ਇਹੋ ਪਰਵਾ

ਕਣ ਸਭਨਾ ਸਾਹਿਬ ਇੱਕ ਹੈ ਪੂਰੇ ਭਾਗ ਪਾਇਆ ਜਾਈ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੈ।

ਈਸ਼ਰ ਸਤ ਸਰੂਪ ਪਰਮ ਤੰਤ ਮੈਂ ਰੇਖ ਨ ਰੂਪ ਮਹੱਲਾ ਪਹਿਲਾ ਸੋ ਉਹ ਧੂਤੀ ਜੋ ਧੂਪੇ ਆਪ ਭਿਖਿਆ ਭੋਜਨ ਕਰੇ ਸੰਤਾਪ ਓਹਟ ਪਟਣ ਮੈਂ ਭਿਖਿਆ ਕਰੈ ਸੋ ਔ ਧੂਤੀ ਸਹਿ ਪੁਰ ਚੜੈ ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨਾ ਕੰਧ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਪਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ ਸੁਪਨੇ ਬੈਂਦਨ ਦੇਈ ਝਰਨਾ ਤਿਸ ਪਖੰਡੀ ਜਰਾ ਨਾ ਮਰਨਾ ਬੋਲੇ ਚਰਪੜ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੂਪੈ ਥੰਮ ਐਨ ਸਿਅੰਤ ਰਹੇ ਧਿਆਨ ਤੇ ਬੈਰਾਗੀ ਸਤ ਬੈਰਾਗੀ ਸਤ ਸਮਾਨ ਬੋਲੇ ਭਰਥਰ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਕਿਉਂ ਮਰੇ ਮੰਦਾ ਕਿਉਂ ਜੀਵੇ ਜੁਗਤ ਕੰਨ ਪੜਾਏ ਕਿਆ ਖਾਜੇ ਭੁਗਤ ਆਸਤ ਨਾਸਤੇ ਕੋ ਨਾਓ ਕੌਣ ਸੋ ਅਕਰਜਤ ਰਹੇ ਹਿਆਓ ਤੂ ਪਛਾਵ ਜੇ ਸਮ ਕਰ ਸਹ

ਸਵਿਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰ ਮਾਹੇ ਬਿਧਾਤਾ ਮਨ ਮੁਖ ਹਰ ਮੰਦਿਰ ਕੀ ਸਾਰ ਨਾ ਜਾਣੇ ਤਿਨੀ ਜਨਮ ਗਵਾਤਾ ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ ਸਲੋਕ ਮੁਹੱਲਾ ਤੀਜਾ ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲੱਖਣ ਹੈ ਕਿਆ ਮੂਰਖ ਕਾ ਕਰਨਾ ਮੂਰਖ ਹੋ ਜੇ ਮੁਕਤ ਹੈ ਹੰਕਾਰੇ ਮਰਨਾ ਏਤ ਕਮਾਉਣੇ ਸਦਾ ਦੁੱਖ ਦੁੱਖ ਹੀ ਮੈਂ ਰਹਿਣਾ ਅਤ ਪਿਆਰਾ ਪਵੇ ਖੂਹੇ ਕ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲੈ ਪਤੋ ਰਹਿਣਾ ਹਰ ਨਾਮ ਜਪੈ ਆਪ ਹੀ ਉਧਰੈ ਉਸ ਪਿੱਛੇ ਡੁੱਬਦੇ ਪੀ ਤਰਨਾ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲਿਖ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਬਾ ਪੋਸਨ ਆਖੀਆਂ ਬਾਕੀ ਜਿਨਾ ਰਹੀ ਅਜਰਾਈਲ ਫਰਿਸ਼ਤਾ ਹੋਸੀ ਆਏ ਤਈ ਆਵਣ ਜਾਣ ਨਾ ਸੁਜਈ ਭੀੜੀ ਗਲੀ ਫਹੀ ਕੂੜਨ ਕੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਿਹਾ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ ਗੁਰਪ੍ਰਸਾਦੀ ਸਲਾਹੀਏ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਸਭ ਕੁਝ ਹਰ ਕਾ ਖੇਲ ਹੈ ਗੁਰਮੁਖ ਸੇ ਬਜਾਈ ਸਲੋਕ ਮੁਹੱਲਾ ਪਹਿਲਾ ਸਹੰਸਰਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੇ ਘਰ ਆਇਆ ਅਜੈ ਸਰੋਵੇ ਭੀਖਿਆ ਖਾਏ ਐਸੀ ਦਰਗਹਿ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਰੋਵੇ ਦੇ ਸਰਲੰਕ ਗਵਾਏ ਜਨ ਸੀਤਾ ਆਂਦੀ ਡੋਰੂ ਆਏ ਰੋਵੇ ਪਾਂਡਵ ਪੈ ਮਜੂਰ ਜਿਨ ਕੇ ਸਵਾਮੀ ਰਹੇ

ਆਏ ਘਰ ਘਰ ਮੰਗੇ ਭੀਖਿਆ ਜਾਏ ਰੋਵੇ ਕਿਰਪਨ ਸਾਂਚੇ ਧਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਣ ਜਾਏ ਔਰੀ ਕਰਮ ਨਾ ਲੇਖੇ ਲਾਏ ਮੁਹੱਲਾ ਦੂਜਾ ਜਪ ਤਪ ਸਭ ਕੁਛ ਮੰਨਿਆ ਅਵਰ ਕਾਰਾ ਸਭ ਬਾਦ ਨਾਨਕ ਮੰਨਿਆ ਮੰਨੀਏ ਬੂਝੀਏ ਗੁਰ ਪ੍ਰਸਾਦ ਪੌੜੀ ਕਾਇਆ ਤੁਰ

Guru, Guru, Guru.

ਵਿਸਰ ਨਾ ਹੀ ਦਾ ਤਾਰ ਇਹ ਬੇਨਤੀ ਕਰਨੀ ਸਾਰਿਆਂ ਨੇ ਵਿਸਰ ਨਾ ਹੀ ਦਾ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਵੇ ਜਦੋਂ ਬੇਨਤੀ ਕੀਤੀ ਪੰਜਵੇਂ ਪਾਤਸ਼ਾਹ ਨੇ ਅੱਜ ਹੁਕਮਨਾਮਾ ਸਾਹਿਬ ਪੜ੍ਹਿਆ ਤੁਸੀਂ ਕੀ ਬੇਨਤੀ ਕੀਤੀ ਕਹਿੰਦੇ ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀਜੈ ਰਾਮ ਕਿ ਸਾਨੂੰ ਸਾਡੀ ਟੁੱਟੀ ਗੰਢ ਦਿਓ ਹਰ ਜਨ ਬਣਾ ਦਿਓ ਜਦੋਂ ਮਨ ਨਾਮ ਚ ਸਮਾਉਣਾ ਸਿੱਖ ਜੇ ਉਹ ਰਸ ਤੱਕ ਪਹੁੰਚ ਜਾਵੇ ਨਾਮ ਮਹਾਰਸ ਦੀਜੈ ਰਾਮ ਕਹਿੰਦੇ ਜਦੋਂ ਮਿਲ ਗਏ ਫਿਰ ਤੁਸੀਂ ਅੱਗੇ ਵੀ ਦਾਨ ਕਰਨਾ ਦਾਨਾ ਸਿਰ ਦਾਨ ਨਾਮ ਦਾਨ ਕਹਿੰਦੇ ਨਾਮ ਦੀਜੈ ਦਾਨ ਕੀਜੇ ਬਿਸਰ ਨਾ ਹੀ ਇੱਕ ਖਿਨੋ ਤੇ ਉਹ ਫਿਰ ਸ਼ੁਰੂਆਤ ਕਿੱਥੋਂ ਹੋਣੀ ਕਹਿੰਦੇ ਗੁਣ ਗੋਪਾਲ ਉੱਚਰ ਰਸਨਾ ਆ ਜਿਹੜਾ ਵਾਹ ਗੁਰੂ ਕਹਿੰਦੇ ਉਹਨੂੰ ਗੋਪਾਲ ਕਹਿੰਦੇ ਕਹਿੰਦੇ ਉਹਦੇ ਗੁਣ ਰਸਨਾ ਤੋਂ ਬੋਲ ਕੇ ਸੁਣੋ ਗੁਣ ਗੋਪਾਲ ਉੱਚਰ ਰਸਨਾ ਸਦਾ ਗਾਈਏ ਅੰਨ ਦਿਨੋ ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਇਹ ਚਾਅ ਨਾਲ ਆਪਾਂ ਗਾਇਆ ਕਰੀਏ ਇਹ ਅਰਦਾਸ ਆਪੇ ਹੋ ਜਾਣੀ ਜਦੋਂ ਮਨ ਨੂੰ ਜੋੜ ਕੇ ਤੁਸੀਂ ਬੋਲੋਗੇ ਨਾ ਵਾਹਿਗੁਰੂ ਇਹ ਸਿੱਧੀ ਸੁਣੀ ਜਾਂਦੀ ਇਹਦੇ 'ਚ ਮਨ ਟਿਕ ਜਾਂਦਾ ਅਜੇ ਲੰਮੀ ਅਰਦਾਸ 'ਚ ਕਈ ਵਾਰੀ ਨਹੀਂ ਟਿਕਦਾ ਮਨ ਫੁਰਨੇ ਚੱਲ ਪੈਂਦੇ ਨਾਲ ਪਰ ਜਦੋਂ ਅੱਖਾਂ ਬੰਦ ਕਰਕੇ ਤੁਸੀਂ ਬੋਲਦੇ ਹੋ

Guru, ਅੱਖਾਂ ਬੰਦ ਕਰਕੇ ਬੋਲ ਕੇ ਸੁਣੋ ਸਾਰੇ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

ਆਪਾਂ ਸਾਰੇ ਰਲ ਕੇ ਅਰਦਾਸ ਕਰ ਰਹੇ ਹਾਂ, ਮਨ ਨੂੰ ਜੋੜ ਕੇ ਕਿ ਸਾਡੇ ਮਾਨਸ ਜਨਮ ਦਾ ਮਨੋਰਥ ਪੂਰਾ ਹੋ ਜਾਵੇ। ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ। ਸਤਿਗੁਰੂ ਨੂੰ ਪੁੱਛਿਆ ਵੀ ਕੀ ਕਰਨਾ ਪਏਗਾ, ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਆ ਜਿਹੜਾ ਕਰ ਸੰਗਤ 'ਚ ਬੈਠ ਕੇ ਜਦੋਂ ਤੁਸੀਂ ਸਾਰੇ ਮਨ ਨੂੰ ਜੋੜ ਕੇ ਕਰਦੇ ਹੋ ਨਾ ਸਿਮਰਨ ਅਰਦਾਸ ਕਹਿ ਲਓ, ਇਹ ਪਹਿਲ ਸੁਣਦਾ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਭ। ਪਰ ਮਨ ਨੂੰ ਜੋੜ ਕੇ ਕਰਿਆ ਕਰੋ, ਅੱਖਾਂ ਬੰਦ ਮਨ ਆ ਨੇਤਰਾਂ 'ਚ ਜੋਤ ਹੈ ਨਾ, ਇਹ ਅੱਖਾਂ 'ਚੋਂ ਬਾਹਰ ਹੀ ਵਹਿੰਦਾ ਰਹਿੰਦਾ, ਜੋ ਵਹਿੰਦਾ ਫਿਰ ਉਹ ਵਿਚਾਰ ਬਣਾਈ ਜਾਂਦਾ। ਅੱਗੇ ਵੀ ਕਈ ਜਨਮਾਂ ਦੀ ਵਿਚਾਰਾਂ ਦੀ ਮੈਲ ਲੱਗੀ ਹੈ, ਜਨਮ ਜਨਮ ਕੇ ਇਸ ਮਨ ਕੋ ਮਲ ਲਾ ਕੇ ਕਾਲਾ ਹੋਇਆ ਸੀ। ਹੁਣ ਸਤਿਗੁਰੂ ਫਿਰ ਕਹਿੰਦੇ ਜਿੰਨਾ ਚਿਰ ਧੁੱਪਦਾ ਨਹੀਂ ਗਏ ਨੇ ਘਰ ਨਹੀਂ ਜਾਣਾ, ਅਤੇ ਘਰ 'ਚ ਬੈਠਾ ਪ੍ਰੀਤਮ। ਆਪਾਂ ਰੋਜ਼ ਪੜ੍ਹਦੇ ਹਾਂ ਪੰਜਵੇਂ ਪਾਤਸ਼ਾਹ ਦਾ ਵਚਨ, ਅੱਜ ਹੁਕਮਨਾਮਾ ਸਾਹਿਬ ਤੁਸੀਂ ਸਾਰੇ ਪੜ੍ਹ ਕੇ ਆਏ, ਸੰਤਾਂ ਕੇ ਕਾਰਜ ਆਪ ਕਲੋ। ਜਦੋਂ ਰਾਤ ਨੂੰ ਸੌਣ ਲੱਗੇ ਤੁਸੀਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹੋ, ਉੱਥੇ ਪੰਜਵੇਂ ਪਾਤਸ਼ਾਹ ਸਾਨੂੰ ਬੇਨਤੀ ਕਰਦੇ ਆ। ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਹੁਕਮ ਕਰਨਾ ਚਾਹੀਦਾ, ਦੱਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਕੌਣ ਨੇ? ਗੁਰਬਾਣੀ 'ਚ ਲਿਖਿਆ ਕਹਿੰਦੇ ਧਰਨ ਆਪ ਅਕਾਲ ਪੁਰਖ ਦਾ ਰੂਪ ਨੇ ਵਾਹਿਗੁਰੂ ਪੰਜਵੇਂ ਪਾਤਸ਼ਾਹ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਹਰੀ ਦਾ ਰੂਪ ਵਾਹਿਗੁਰੂ, ਅਤੇ ਉਹ ਸਾਨੂੰ ਬੇਨਤੀ ਕਰਦੇ ਆ, ਉਹਨੂੰ ਪਤਾ ਵੀ ਇਹਦਾ ਮੰਨਣਾ ਨਹੀਂ ਆ, ਨਾਲੇ ਸਾਨੂੰ ਮਿੱਤਰ ਕਹਿੰਦੇ ਆ। ਕਹਿੰਦੇ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਕਹਿੰਦੇ ਮਿੱਤਰੋ ਸੁਣ ਲਓ ਸੰਤ ਟਹਿਲ ਕੀ ਵੇਲਾ, ਕਹਿੰਦੇ ਸਮਾਂ ਤੁਹਾਡੇ ਕੋਲ, ਵੇਲਾ ਹੁੰਦਾ ਸਮਾਂ। ਕਹਿੰਦੇ ਹੁਣ ਸਮਾਂ ਜੇ ਤੁਹਾਡੇ ਕੋਲ, ਸੰਤਾਂ ਦੀ ਸੇਵਾ ਕਰ ਲਓ, ਸੰਤ ਟਹਿਲ ਕੀ ਵੇਲਾ। ਹੁਣ ਸਤਿਗੁਰ ਨੂੰ ਪੁੱਛੀਏ ਵੀ ਸੰਤਾਂ ਦੀ ਟਹਿਲ ਕਿੱਦਾਂ ਕਰੀਦੀ? ਅਜੇ ਤੁਸੀਂ ਸੰਗਤ 'ਚ ਬਹਿੰਦੇ ਹੋ ਨਾ, ਤੁਹਾਨੂੰ ਸੰਤ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਤਾ ਕੀ ਕਹਿੰਦੇ ਜਦੋਂ ਤੁਸੀਂ ਬੈਠ ਜਾਂਦੇ ਆ ਕੇ, ਕਹਿੰਦੇ ਆਵੋ ਸੰਤ ਪਿਆਰਿਓ, ਆਵੋ ਸੰਤ ਪਿਆਰਿਓ, ਕੀ ਕਰੀਏ ਅਕੱਥ ਕੀ ਕਰੇ। ਅਕੱਥ ਕਿਆ ਵਾਹਿਗੁਰੂ ਜੀ, ਉਹਦੀ ਗੱਲ ਕਰੀਏ ਕੋਈ, ਗੁਰਬਾਣੀ ਸਾਰੀ ਇਕੱਥ ਦੀ ਕਥਾ ਹੈ। ਅਕੱਥ ਕਿਆ ਵਾਹਿਗੁਰੂ ਜੀ ਨੂੰ, ਕਿਤੇ ਕਰੇ ਕਹਾਣੀ ਅਕੱਥ ਕੇਰੀ ਕਿੱਤ ਦੁਆਰੇ ਪਾਈਏ। ਉਹ ਕਿਸ ਤਰ੍ਹਾਂ ਆਪਾਂ ਵਾਹਿਗੁਰੂ ਜੀ ਨੂੰ ਜਿਹੜਾ ਮਾਨ ਜਨਮ ਦਾ ਮਨੋਰ ਸੇ ਪੂਰਾ ਕਰੀਏ। ਫਿਰ ਕਿਤੇ ਤਨ ਮਨ ਧਨ ਸਭ ਸੌਂਪ ਗੁਰ ਕੋ, ਤੁਸੀਂ ਤਨ ਕਰਕੇ ਵੀ ਬੈਠੇ ਹੋ, ਹੁਣ ਬਸ ਮਨ ਨਹੀਂ ਸੌਂਪਦੇ ਆਪਾਂ, ਮਨ ਕਦੀ ਉੱਧਰ ਜਾਂਦਾ ਕਦੀ ਉੱਧਰ ਜਾਂਦਾ। ਤਾਂ ਹੀ ਕਿਤੇ ਜੇ ਕਿਤੇ ਤੁਹਾਨੂੰ ਮਨ ਵੇਚਣ ਆ ਜਾਵੇ ਨਾ, ਜਿੱਥੇ ਬੈਠੇ ਹੋ ਸਤਿਗੁਰੂ ਦੀ ਹਜ਼ੂਰੀ 'ਚ ਬੈਠੇ ਆਪਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿਤੇ ਮਨ ਵੇਚੇ ਸਤਿਗੁਰ ਕੇ ਪਾਸ ਅਤੇ ਸੇਵਕ ਕੇ, ਇਹਦੇ ਕੰਮ ਹੋ ਜਾਏਗਾ ਤੁਹਾਡਾ। ਹੁਣ ਕਾਰਜ ਕਿਹੜਾ ਹੋ, ਜਿਸ ਵੱਖਰ ਕੋ ਲੈਣ ਤੋਂ ਆਇਆ, ਉਹ ਨਾਮ ਦਾ ਸੌਦਾ ਜਿਹੜਾ ਅਸੀਂ ਲੈਣ ਆਏ ਸਾਰੇ, ਜਿਸ ਦੇ ਨਾਲੋਂ ਜਨਮ ਸਮੇਂ ਲਿਵ ਟੁੱਟ ਗਈ ਅਤੇ ਮਾਇਆ 'ਚ ਫਸ ਗਿਆ ਮਨ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਨੂੰ ਮਾਇਆ ਕਿਹਾ, ਮਾਇਆ ਅਮਰ ਵਰਤਾ ਹੈ। ਤ੍ਰਿਸ਼ਨਾ ਦੀ ਮਨ 'ਚ ਸੋਚਾਂ ਚੱਲਦੀਆਂ, ਮੈਂ ਆਹ ਕਰਨਾ, ਮੈਂ ਜੇ ਕਰਨਾ, ਮੈਂ ਉਹ ਕਰਨਾ, ਇਹ ਸਾਰਾ ਦਿਨ ਚੱਲਦੀਆਂ ਨੇ, ਰਾਤ ਨੂੰ ਸੁਪਨੇ ਬਣ ਜਾਂਦੀਆਂ। ਜੇ ਤਾਂ ਆਪਾਂ ਇੱਥੇ ਫਸੇ ਹਾਂ ਤਾਂ ਕੋਈ ਪ੍ਰੋਗਰੈਸ ਨਹੀਂ ਹੋਈ ਸਾਡੀ, ਸਾਰਾ ਦਿਨ ਸੋਚਾਂ 'ਚ ਰਹੇ ਅਤੇ ਰਾਤ ਨੂੰ ਸੁਪਨਿਆਂ 'ਚ, ਇਹ ਦੋ ਭਾਵ ਸਾਗਰ ਆ।
ਜਿਹ ਚ ਮਨ ਡੁੱਬਾ ਰਹਿੰਦਾ, ਦਿਨੇ ਸੋਚਾਂ ਚ ਡੁੱਬਾ ਰਹਿੰਦਾ ਤੇ ਰਾਤ ਨੂੰ ਸੁਪਨੇ ਚ। ਇਸ ਲਈ ਇੱਥੋਂ ਸ਼ਬਦ ਨੇ ਕੱਢਣਾ ਤੁਹਾਨੂੰ ਆ ਜਿਹੜਾ ਬੋਲਦੇ ਹੋ, ਤੇ ਉਹ ਵੀ ਜੇ ਸਿੱਖ ਗਏ ਤੇ ਤਾਂ ਨਿਕਲਣਾ ਵਾ, ਜੇ ਸਿੱਖੇ ਨਾ ਤੇ ਫਿਰ ਨਿਕਲਣਾ ਨੀ। ਹੁਣ ਜਿਹਨੇ ਤਰਨਾ ਹੋਵੇ ਉਹਨੂੰ ਸਿੱਖਣਾ ਪੈਂਦਾ ਨਾ, ਜਿਹਨੂੰ ਤਰਨਾ ਨੀ ਆਉਂਦਾ ਵੜ ਕੇ ਵਿਖਾਵੇ ਦਰਿਆ ਚ ਜਾਂ ਸਮੁੰਦਰ ਚ ਡੁੱਬ ਜੂਗਾ। ਤਰਨਾ ਸਿੱਖਣਾ ਪੈਂਦਾ, ਸਵਿਮਿੰਗ ਕਹਿੰਦੇ ਤੁਸੀਂ ਬੱਚੇ ਕੀ ਕਹਿੰਦੇ ਆ, ਸਵਿਮਿੰਗ ਹੈ ਨਾ। ਤੇ ਜਿਹਨੇ ਨਹੀਂ ਆਈ ਉਹ ਡੁੱਬ ਜਾਏਗਾ। ਤਾਂ ਇਹ ਸਤਿਗੁਰ ਕਹਿੰਦੇ ਭਵਜਲ, ਇਹ ਵਿਚਾਰਾਂ ਨੂੰ ਭਵਜਲ ਕਿਹਾ ਵਾ, ਡਰਾਉਣਾ ਪਾਣੀ ਫੁਰਨਿਆਂ ਦਾ ਬੜਾ ਵੱਡਾ ਭਵਜਲ ਵਿਖਮ ਅਸਗਾਹ, ਅਸਗਾਹ ਦਾ ਜਿਹਦਾ ਕੋਈ ਥਾਂ ਹੀ ਨਹੀਂ। ਤੇ ਫਿਰ ਸਤਿਗੁਰ ਕੱਢਣ ਲੱਗੇ, ਕਿੱਦਾਂ ਨਿਕਲੇਗਾ, ਗੁਰਸ਼ਬਦੀ ਪਾ। ਪਰ ਜੇ ਤੁਸੀਂ ਆਪਣੀ ਸੁਰਤੀ ਜੋੜ ਕੇ ਨਾ ਮਨ ਵਾਹਿਗੁਰੂ ਸੁਣ ਲਿਆ, ਫੇਰ ਚੜੂਗਾ ਜਹਾਜ਼ ਤੇ। ਉਹਦਾ ਸਿੱਧਾ ਆਪਾਂ ਪੜ੍ਹਦੇ ਨਾ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ। ਇਹਨੂੰ ਸਿੱਖਣਾ ਆਪਾਂ ਸਤਿਗੁਰ ਦੀ ਹਜ਼ੂਰੀ ਚ ਆ ਕੇ, ਇਹਨੂੰ ਕਹਿੰਦੇ ਜੰਮਣ ਮਰਨ ਚੋਂ ਤੁਹਾਨੂੰ ਕੱਢ ਦੇਣਾ। ਵੇਖੋ ਕਿੱਡਾ ਸ਼ਕਤੀ ਆ ਵਾਹਿਗੁਰੂ ਮੰਤਰ ਦੇ ਵਿੱਚ। ਘਰ ਸੁੱਖ ਵਸਿਆ, ਇੱਥੇ ਵੀ ਜਿੰਨਾ ਚਿਰ ਰਹੂਗਾ ਸੁਖੀ ਰਹੂਗਾ, ਪਰ ਜੇ ਦ੍ਰਿੜ ਕਰੇਗਾ ਤਾਂ। ਅਸੀਂ ਦ੍ਰਿੜ ਨਹੀਂ ਕਰਦੇ, ਬੋਲੀ ਜਾਂਦੇ, ਮਨ ਹੋਰ ਹੀ ਸੋਚਾਂ ਸੋਚੀ ਜਾਂਦੇ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ ਕਾਹਦੇ ਨਾਲ, ਕਹੋ ਨਾਨਕ ਗੁਰ। ਇਹ ਚੌਂ ਯੁੱਗਾਂ ਚੋਂ ਸਤਿਗੁਰਾਂ ਨੇ ਲਿਆ, ਗੁਰੂ ਨਾਨਕ ਸਾਹਿਬ ਜੀ ਨੇ ਚੌਂ ਯੁੱਗਾਂ ਚੋਂ। ਅਤੇ ਨਿਬੇੜਾ ਕਰ ਦੇਣਾ ਇੱਕ ਹੀ ਨਹੀਂ, ਵਾਹਿਗੁਰੂ ਨਾਮ ਜਹਾਜ਼ ਹੈ ਚੌਂ ਯੁੱਗਾਂ ਦਾ ਹੁਣ ਨਿਬੇੜਾ। ਨਰ ਮਨੁੱਖਾਂ ਨੂੰ ਏਕ ਨਿਧਾਨ ਨਾਮ ਦਾ ਖਜ਼ਾਨਾ ਦੇ ਦੇਣਗੇ ਸਤਿਗੁਰ। ਜਤ ਸੰਜਮ ਉਹਨਾਂ ਯੁੱਗਾਂ ਕਾ ਧਰਮ ਹੈ, ਕੱਲ ਕੀਰਤ ਹਰਨਾਮਾ। ਕਲਯੁੱਗ ਦੇ ਵਿੱਚ ਬਸਾ ਵਾਹਿਗੁਰੂ ਨੇ ਤੁਹਾਨੂੰ ਉਤਾਰ ਦੇਣਾ। ਚਾਰੇ ਅੱਖਰ ਇੱਕ ਕਰ, ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਸੁਣਾਵੇ, ਜਿਸ 'ਤੇ ਉਪਜਿਆ ਫਿਰ ਤਾਂ ਹੀ ਸਮਾਵੇ। ਕਿਤੇ ਜਿੱਥੋਂ ਪ੍ਰਗਟ ਹੋਇਆ ਉਹਦੇ ਸਮਾਜੂਗਾ। ਗੁਰਬਾਣੀ 'ਚ ਵੀ ਲਿਖਿਆ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ। ਹਰ ਮਿਲਿਆ ਕੇ ਕਲਾ ਨਹੀਂ ਮਿਲੇਗਾ ਕਿ ਉਹਨੂੰ, ਅਸੀਂ ਸਿੱਖਦੇ ਨਹੀਂ ਗਏ। ਤਾਂ ਇਹ ਸਭ ਕਹਿੰਦੇ ਸਿੱਖੋ ਸ਼ਬਦ ਪਿਆਰਿਓ, ਇਹ ਸ਼ਬਦ ਨੂੰ ਜਪਣਾ ਸਿੱਖ ਲਓ, ਜਨਮ ਮਰਨ ਕੀ ਟੇਕ। ਜੰਮਣ ਮਰਨ ਚੋਂ ਬਚ ਜਾਓਗੇ, ਆਸਰਾ ਮਿਲ ਜਾਏਗਾ ਤੁਹਾਨੂੰ, ਭਵਜਲ ਪਾਰ ਹੋ ਜਾਓਗੇ। ਇਹਦੇ ਮੁੱਖ ਉੱਜਲ ਸਦਾ ਸੁਖੀ, ਕੀ ਕਰਨਾ ਪਵੇਗਾ, ਸੁਖੀ ਨੂੰ ਜਪਣਾ ਪਵੇਗਾ। ਨਾਨਕ ਸਿਮਰਤ ਏਕ, ਇੱਕੋ ਹੀ ਸੁਖੀ ਆ। ਗੁਰੂ ਨਾਨਕ ਸਾਹਿਬ ਨੇ ਨਾ ਸਾਰੇ ਜੱਗ ਨੂੰ ਕਹਿ ਦਿੱਤਾ, ਗਿਣ ਕੇ ਦੱਸੇ, ਬਾਲੀ ਰੋਵੇ ਨਾਹੀ ਪਧਾਰ, ਨਾਨਕ ਦੁਖੀ ਆ। ਵੇਖੋ ਪੜ੍ਹ ਕੇ ਸ਼ਬਦ ਘਰ ਜਾ ਕੇ ਪੜ੍ਹਿਓ, ਪੜ੍ਹੇ ਨਾਲ ਵਿੱਚ ਦੱਸਿਆ ਵੀ ਕਿਹੜਾ ਕਿਹੜਾ ਦੁਖੀ ਆ। ਮੰਨੇ ਨਾਉਂ ਸੋਈ ਦਿਨ ਜਾਏ, ਫੈਸਲਾ ਕੀ ਉਹਨਾਂ ਦਾ, ਜਿਹੜੇ ਮੰਨ ਕੇ ਨਾਮ ਜਪਣ ਲੱਗ ਪੈਣਗੇ ਨਾ ਉਹ ਜਿੱਤ ਜਾਣਗੇ। ਅਵਰੀ ਕਰਮ ਨਾ ਲੇਖੇ ਲਾਏ, ਹੋਰ ਕੋਈ ਕੰਮ ਨਹੀਂ ਜੇ ਲੇਖੇ 'ਚ ਲੱਗਣਾ। ਇੱਕੋ ਹੀ ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਆ ਜਿਹੜੀ ਬੋਲਦੇ ਵਾਹਿਗੁਰੂ, ਇਹ ਹਰੀ ਦੀ ਕੀਰਤੀ ਸੰਗਤ 'ਚ ਬੈਠ ਕੇ ਗਾਉਣੀ। ਸਿਰ ਕਰਮਨ ਕੇ ਕਰਮ, ਸਾਰਿਆਂ ਤੋਂ ਉੱਪਰਲਾ ਕਰਮ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਐਵੇਂ ਨਹੀਂ ਪੰਜਵੇਂ ਪਾਤਸ਼ਾਹ ਨੇ ਕਿਹਾ। ਸਿਰ ਕਰਮਨ ਕੇ ਕਰਮ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤੁਹਾਡੇ ਵੱਡੇ ਭਾ ਆ ਗਏ ਜਿਹੜੇ ਤੁਸੀਂ ਬਹਿ ਗਏ ਹੋ ਸਤਿਗੁਰ ਦੀ ਹਜ਼ੂਰੀ 'ਚ ਆ ਕੇ, ਐਵੇਂ ਨਹੀਂ ਬੈਠਾ ਜਾਂਦਾ। ਸੱਚੀ ਸੰਗਤ ਸਤਿਗੁਰ ਜਦੋਂ ਕਹਿੰਦੇ ਭੇਜਦਾ ਵਾ ਨਾ, ਫਿਰ ਵੱਡੇ ਭਾਗ ਹੁੰਦੇ ਆ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾਂ। ਅਤੇ ਜੇ ਸੰਗਤ 'ਚ ਆ ਕੇ ਵੀ ਸੋਚਾਂ 'ਚੋਂ ਨਾ ਨਿਕਲੇ ਆਪਾਂ, ਤੇ ਫਿਰ ਭਵਜਲ 'ਚੋਂ ਕਿੱਦਾਂ ਨਿਕਲਾਂਗੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜੇ ਨਾ ਤਰੇ ਵੀ ਅਸੀਂ ਕੰਮ ਨਹੀਂ ਕਰਦੇ। ਫਿਰ ਜੋ ਸਤਿਗੁਰੂ ਕਹਿੰਦੇ, ਕਹਿੰਦੇ ਕੋਈ ਸੋਚ ਨਹੀਂ ਸੋਚਣੀ ਤੁਸੀਂ, ਉਹਨੂੰ ਅਵਰ ਕਾਜ ਕਿਹਾ ਵਾ। ਇੱਥੇ ਕੇਵਲ ਕੀ ਕਰਨਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸੁਣੋ ਮੇਰੇ ਮੀਤਾ, ਬੜੇ ਪਿਆਰ ਨਾਲ ਸਤਿਗੁਰੂ ਸਮਝਾ ਰਹੇ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚੱਲੋ ਹਰ ਲਾਹ। ਕਹਿੰਦੇ ਜੇ ਸੰਤਾਂ ਦੀ ਸੇਵਾ ਕਰ ਲਓ, ਸੰਤ ਕੀ ਸੇਵਾ ਨਾਮ ਤੇ ਆਈਏ, ਆ ਜਿਹੜਾ ਤੁਸੀਂ ਕਰ ਰਹੇ ਹੋ, ਕਿਤੇ ਸਮਾਂ ਤੁਹਾਡੇ ਕੋਲ ਹੁਣ, ਈਹਾਂ ਖਾਟ ਚੱਲੋ ਹਰ ਲਾਹ, ਵੀ ਇੱਥੇ ਰਹਿੰਦੇ ਆ ਸਰੀਰ ਦੇ ਵਿੱਚ, ਉਹਨੂੰ ਮਿਲ ਲਓ ਜਿਹਦੇ ਵਾਸਤੇ ਮਿਲਿਆ ਸਰੀਰ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ। ਅਤੇ ਕੰਮ ਇੱਕੋ ਹੀ ਕਰਨਾ ਪੈਣਾ ਮਿਲਣ ਲਈ, ਹੋਰ ਕੋਈ ਨਹੀਂ ਗਾ ਆ ਜਿਹੜਾ ਤੁਸੀਂ ਕਰ ਰਹੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ। ਅਤੇ ਇਹੋ ਹੀ ਕਰਦੇ ਨਹੀਂ ਆਪਾਂ, ਸੰਗਤ 'ਚ ਆ ਕੇ ਆਪਾਂ ਜਪਦੇ ਨਹੀਂ, ਹੈ ਨਾ। ਹੁਣ ਪੰਜਵੇਂ ਪਾਤਸ਼ਾਹ ਦਾ ਹੁਕਮ ਹੀ ਨਹੀਂ ਮੰਨਦੇ, ਸੰਤਾਂ ਦੀ ਸੇਵਾ ਨਹੀਂ ਕਰਦੇ। ਤੁਹਾਨੂੰ ਸੰਤ ਕਿਹਾ ਜਿੰਨੇ ਸੰਗਤ ਬੈਠੀ, ਇਹਨਾਂ ਦੀ ਸੇਵਾ ਵਾ ਨਾਮ ਜਪਣਾ। ਸੰਤ ਕੀ ਸੇਵਾ ਨਾਮ ਧਿਆਈਏ, ਧਿਆਉਣਾ ਦਾ ਮਨ ਜੋੜ ਕੇ ਜਪਣ। ਕਹਿੰਦੇ ਕਰ ਲਓ, ਸਮਾਂ ਮੁੜ ਕੇ ਨਹੀਂ ਜੇ ਮਿਲਣਾ, ਅਤੇ ਜੇ ਕਰ ਲਓਗੇ ਤਾਂ ਮਨ ਨਿਰਮਲ ਹੋ ਜਾਏਗਾ। ਅਤੇ ਜਿਹਦਾ ਮਨ ਨਿਰਮਲ ਹੋ ਗਿਆ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਉਹਦੇ ਅੰਦਰੋਂ ਨਾਮ ਪ੍ਰਗਟ ਹੋ ਜਾਣਾ, ਜਿਹੜੇ ਜਨਮ ਸਮੇਂ ਲਿਵ ਟੁੱਟ ਗਈ, ਉਹਦੇ 'ਚ ਸਮਾ ਕੇ ਫਿਰ ਦਰਸ਼ਨ ਹੋਣੇ ਆ। ਪਹਿਲਾਂ ਨਾਮ ਪ੍ਰਗਟ ਹੁੰਦਾ ਅੰਦਰ,

ਤੇ ਫਿਰ ਅੰਦਰੋਂ ਦਰਸ਼ਨ ਕਰਦੇ ਆ। ਨਾਮ ਨੂੰ ਕਿਹਾ ਹੈ ਗਿਆਨ ਅੰਜਨ, ਤੇ ਜਿਹਦੀ ਸ਼ਰਨ ਚ ਬੈਠੇ ਉਹਨਾਂ ਨੇ ਦੇਣਾ ਵਾ। ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਬਿਨਾ ਸਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼ ਹੋ ਜਾਣਾ। ਫਿਰ ਆਪਾਂ ਪੜ੍ਹਨਾ ਵਾ ਸੰਤ ਸੰਗ ਅੰਤਰ ਪ੍ਰਭ ਡਿੱਠਾ। ਹੁਣ ਆਪਾਂ ਪੜ੍ਹੀ ਤੇ ਜਾਂਦੇ ਹਾਂ ਪਰ ਨਾ ਆਪਾਂ ਵੇਖਦੇ ਹਾਂ ਅੰਦਰੋਂ, ਨਾ ਨਾਮ ਸੁਣਦੇ। ਪੜ੍ਹੀ ਜਾਂਦੇ ਹਾਂ ਸੰਤ ਸੰਗ ਅੰਤਰ ਪ੍ਰਭ ਡਿੱਠਾ ਨਾਮ ਪ੍ਰਭੂ ਕਾ, ਉਹ ਕਦੋਂ ਵੇਖਣੇ ਆ ਅੰਦਰੋਂ? ਅਸੀਂ ਸਿੱਖਦੇ ਨਹੀਂ ਗੇ, ਪੜ੍ਹੀ ਜਾਂਦੇ ਗੱਲਾਂ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਤੇ ਉਹਦੇ ਤੇ ਇੱਕੋ ਹੀ ਆ ਸਭ ਤੋਂ ਵੱਡੀ ਗੱਲ ਜਿਹੜੀ ਸੁਖਮਨੀ ਸਾਹਿਬ ਚ ਉੱਚੀ, ਉਹ ਆ ਸਿਮਰਨ। ਉਹ ਅਸੀਂ ਕਰਦੇ ਨਹੀਂ ਗੇ ਸੰਗਤ ਚ ਆ ਕੇ, ਪ੍ਰਭ ਕਾ ਸਿਮਰਨ ਸਭ ਤੇ, ਤੇ ਉੱਚਾ ਕੰਮ ਕਰਨਾ ਚਾਹੀਦਾ ਕਿ ਨਹੀਂ? ਹਾਂਜੀ, ਉਹਦੇ ਨਾਲ ਹੋਏਗਾ ਕਿ ਇਸੇ ਪੰਕਤੀ ਸਾਰਾ ਸਮਝਾ ਕੇ, ਤੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾਂ ਦਾ ਮੂਰਖ ਮਨ ਦਾ ਉਧਾਰ ਹੋ ਜਾਏਗਾ, ਇਹ ਜੰਮਣ ਮਰਨ ਚੋਂ ਬਚੇਗਾ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ, ਜਿਹਦੇ ਨਾਲ ਜੁੜਿਆ ਸੀ ਮਾਇਆ ਨਾਲ ਉਹ ਖਤਮ ਹੋਜੂ। ਪ੍ਰਭ ਕੇ ਸਿਮਰਨ ਸਭ ਕੁਛ ਸੂਝੇ, ਹੁਣ ਪੜ੍ਹਦੇ ਹਾਂ ਸੂਝ ਦੇ ਵੇਖਿਆ ਵੀ ਅੰਦਰੋਂ ਆਪਾਂ, ਚਲੋ ਜਿਹੜੇ ਵੇਖਦੇ ਅੰਦਰੋਂ ਨਾਮ ਨੂੰ ਸੁਣਦੇ ਉਹਨਾਂ ਦੇ ਚਰਨਾਂ ਦੇ ਨਮਸਕਾਰ ਹੈ, ਅਤੇ ਬਾਕੀ ਅਸੀਂ ਚੈੱਕ ਤਾਂ ਕਰਿਆ ਕਰੀਏ ਸਾਰੇ ਕਿ ਪੜ੍ਹੀ ਜਾਂਦੇ ਹਾਂ ਕਿ ਅਜੇ ਸੰਤ ਸੰਗ ਅੰਤਰ ਪ੍ਰਭ ਡਿੱਠਾ ਨਾਮ ਪ੍ਰਭੂ ਕਾ। ਉਹ ਨਾਮ ਨੂੰ ਕਦੋਂ ਸੁਣਨਾ, ਉਹ ਕਦੋਂ ਦਰਸ਼ਨ ਕਰਨੇ ਅੰਦਰੋਂ? ਤਾਂ ਹੀ ਉਹਨਾਂ ਨੇ ਕਿਹਾ ਸੀ ਈਹਾਂ ਖਾਟ ਚਲੋ ਹਰ ਲਾਹਾ ਆ ਗਏ ਵਸਨ ਸੇਲਾ। ਕਹਿੰਦੇ ਜੇ ਇੱਥੇ ਨਾ ਨਾ ਤੁਸੀਂ ਦਰਸ਼ਨ ਕੀਤੇ, ਅੱਗੇ ਉਹਨੇ ਵਸਣ ਨਹੀਂ ਦੇਣਾ, ਜਮਾਂ ਨੇ ਛੱਡਣਾ ਨਹੀਂ ਗਾ। ਬੜੇ ਔਖੇ ਕਰਦੇ ਨੇ, ਸੁਖੀ ਜਾਣਾ ਚਾਹੁੰਦੇ ਅਸੀਂ, ਇਹਦੇ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸ਼ੰਕ ਉਤਾਰ। ਗੁਰਬਾਣੀ ਦੇ ਸ਼ੰਕਾ ਨਾ ਕਰਿਆ ਕਰੋ, ਕਿਤੇ ਮੋਇਆਂ ਜਿੱਤ ਕਰ ਜਾਵਣਾ ਤੇ ਜੀਵਦੇ ਆ ਮਰ ਮਾਰ, ਕਿਤੇ ਜਿਉਂਦੇ ਜੀ ਆਉਣਾ ਜਾਣਾ ਬਣਾ ਲਓ, ਸੌਖੇ ਰਹੋਗੇ, ਨਹੀਂ ਤਾਂ ਫਿਰ ਜਮ ਮਾਰਗ 'ਤੇ ਜਾਣਾ ਪੈਣਾ। ਜਮਾਂ ਦਾ ਮਾਰਗ ਬੜਾ ਔਖਾ ਵਾ, ਉਹ ਫਿਰ ਕੁੱਟਦੇ ਆ। ਗੁਰਬਾਣੀ 'ਚ ਲਿਖਿਆ ਗੁਰਬਾਣੀ 'ਤੇ ਸ਼ੱਕ ਨਹੀਂ ਕਰਨਾ ਕਦੀ ਵੀ, ਕਿਉਂਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਹੀ ਰਾਮ। ਅਸੀਂ ਐਵੇਂ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਦੋ ਚਾਰ ਜਮਾਤਾਂ ਪੜ੍ਹ ਕੇ। ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਖੜਾਏ। ਅਸੀਂ ਉਹਦੇ ਬਰਾਬਰ ਬਣ ਜਾਂਦੇ ਹਰ ਕਰਤੇ ਦੇ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ। ਹਾਂ, ਜੋ ਗਿਆਨ ਦਿੱਤਾ ਨੂੰ ਮੰਨ ਲਓ ਵੀ ਸਹੀ ਹੈ ਜੀ ਗੱਲ ਤੁਹਾਡੀ, ਅਤੇ ਉਹ ਕਰਨ ਲੱਗ ਪਓ। ਜੇ ਨਾ ਹੋਏਗਾ ਤਾਂ ਫਿਰ ਤੁਸੀਂ ਆ ਕੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ। ਆਪਾਂ ਸੇਵਕ ਹਾਂ ਸਾਰੇ, ਮੰਨ ਲਓ ਸੇਵਕ ਜਨ ਮਾਨੇ, ਪ੍ਰਤੱਖ ਤਰ ਜਾਓਗੇ ਕਹਿੰਦੇ ਭਵ ਸਾਗਰ 'ਚ। ਇਹ 84 ਲੱਖ ਜੂਨਾਂ 'ਚ ਜਾਣਾ ਪੈਣਾ ਜਿੱਥੋਂ ਅੱਗੇ ਮਸਾਂ ਆਏ ਹਾਂ। ਅੱਗੇ ਬੜਾ ਲੰਬਾ ਸਮਾਂ ਲੱਗ ਗਿਆ ਸਾਨੂੰ ਇੱਥੋਂ ਤੱਕ ਪਹੁੰਚਣ ਲਈ, ਜੂਨਾਂ 'ਚ ਫਿਰਦਿਆਂ ਫਿਰਦਿਆਂ 84 ਲੱਖ ਜੂਨਾਂ ਗਿਣ ਨਹੀਂ ਸਕਦੇ ਆਪਾਂ, ਤਾਂ ਕੱਟਣੀਆਂ ਕਿੱਦਾਂ? ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇਹ ਲਈ, ਮਾਨਸ ਦੇਹ ਤੱਕ ਆਉਣ ਲਈ ਬੜਾ ਲੰਬਾ ਸਮਾਂ ਲਾ ਕੇ ਆਏ। ਨਾਨਕ ਕਹਿਤ ਮਿਲਣ ਕੀ ਭਰੀ ਆ, ਅਤੇ ਮਿਲਣਾ ਕਦ ਨਾ ਵਾ, ਕਿਤੇ ਸਿਮਰਤ ਕਾ ਹੀ ਨਹੀਂ, ਸਿਮਰ ਨਹੀਂ ਕਰਦੇ ਤੁਸੀਂ ਕਹਿੰਦੇ। ਵਾਹਿਗੁਰੂ।

ਮਾਨਣ ਦੀਆਂ ਬੜੀਆਂ ਵਸਤਾਂ, ਜਦੋਂ ਇਹ ਲੱਗ ਜਾਂਦਾ ਨਾ ਕਿਤੇ ਇਹਨੂੰ ਚਿੱਤ ਕਹਿੰਦੇ ਆ ਕਿ ਸਾਡਾ ਕਿੱਥੇ ਲੱਗਿਆ ਹੋਇਆ, ਮਾਇਆ ਦੇ ਨਾਲ, ਮਾਇਆ ਫੁਰਨਿਆਂ ਨੂੰ ਕਹਿੰਦੇ ਨੇ, ਕਹਿੰਦੇ ਚਿੱਤ